ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਪ ਜੀ ਸਵਾ ਛੇ ਵਾਲੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੇਂ ਦੇ ਨਾਲ ਆਪ ਜੀ ਪਹੁੰਚ ਰਹੇ ਹੋ, ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਓ, ਜਿੰਨਾ ਸਮਾਂ ਗੁਰਮੁਖ ਪਿਆਰੇ ਵਿਛਾਈ ਦੀ ਸੇਵਾ ਕਰਦੇ ਨੇ, ਉਹਨਾਂ ਸਮਾਂ ਆਪਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਲਈਏ ਜੀ।

ਸਾਰੀ ਸੰਗਤ ਜਪੋ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਜਿਹੜੀ ਆਖਰੀ ਬਜ਼ੁਰਗਾਂ ਵਾਲੀ ਲਾਈਨ ਹੈ ਉਹਦੇ ਵਿੱਚ ਪੋਥੀ ਸਾਹਿਬ ਸੱਜ ਗਏ ਨੇ। ਸੋ ਉੱਥੇ ਜਿਹੜੀ ਸੰਗਤ ਰੋਜ਼ ਸੱਜਦੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਲਾਈਨਾਂ ਦੇ ਵਿੱਚ ਬੈਠ ਜਾਓ। ਜਿਹੜੀ ਨਗਾਰੇ ਵਾਲੇ ਪਾਸੇ ਲਾਈਨ ਹੈ ਬਜ਼ੁਰਗਾਂ ਵਾਲੀ ਉਹਦੇ ਵਿੱਚ ਪੋਥੀ ਸਾਹਿਬ ਸੱਜ ਗਏ ਨੇ। ਜਿਹੜੀ ਸੰਗਤ ਉੱਥੇ ਰੋਜ਼ ਸੱਜਦੀ ਆਪ ਜੀ ਕਿਰਪਾ ਕਰਕੇ ਸੱਜਣ ਦੀ ਕਿਰਪਾਲਤਾ ਕਰੋ ਜੀ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਉਧਰ ਉਠਾਈ ਲੈ ਕੇ ਆਇਆ ਜੱਸੀ ਭਾਜੀ, ਹੋਰ ਵਿੱਚ ਜੱਸੀ ਭਾਜੀ ਹੋਰ ਲੈ ਕੇ ਆਇਆ। ਸਤ ਨਾਮ ਵਾਹਿਗੁਰੂ, ਸਤ ਸਬਜ਼ੀ ਇੱਕ ਵਾਰ।

ਪਹਿਲੀ ਲਾਈਨ ਵਿੱਚ ਰਹਿਣਾ ਹੋਰ ਸਜਾ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਿੰਨ ਨੰਬਰ ਲਾਈਨ ਵਿੱਚ ਤਿਆਰੀ ਹੋ ਗਈ ਹੈ ਜੀ ਪੋਥੀ ਸਾਹਿਬ ਸੱਜ ਗਏ ਨੇ ਸੋ ਜਿਹੜੀਆਂ ਸੰਗਤਾਂ ਆਮ ਪਦ ਛੇਦ ਭਾਗਾਂ ਤੋਂ ਪਾਠ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਆਪਣੀ ਲਾਈਨ ਵਿੱਚ ਸਜਣ ਦੀ ਕਿਰਪਾਲਤਾ ਕਰੋ ਜੀ।

ਕੁਝ ਪੋਥੀ ਸਾਹਿਬ ਇੱਧਰ ਵਾਲੇ ਪਾਸੇ ਬੀਬੀਆਂ ਵਾਲੇ ਪਾਸੇ ਸਕਰੀਨ ਦੇ ਬਿਲਕੁਲ ਨਾਲ ਵਿਛਾਈ ਕਰਕੇ ਉੱਥੇ ਪ੍ਰਕਾਸ਼ ਕੀਤੇ ਨੇ ਅੱਜ। ਸੋ ਜਿਹੜੀਆਂ ਸੰਗਤਾਂ ਨੇ ਉੱਥੇ ਸਜਣਾ ਹੋਵੇ ਆਪ ਜੀ ਉੱਥੇ ਵੀ ਸਜ ਸਕਦੇ ਹੋ। ਜਿਹੜੀ ਅੱਗੇ ਲਾਈਨ ਆਪਾਂ ਇੱਥੇ ਵਿਚਾਲੇ ਲਾਉਂਦੇ ਹੁੰਦੇ ਸੀ ਬੀਬੀਆਂ ਵਾਲੇ ਪਾਸੇ, ਉਹ ਲਾਈਨ ਅੱਜ ਤਬਦੀਲ ਕਰਕੇ ਸਕਰੀਨ ਵਾਲੇ ਪਾਸੇ ਉੱਥੇ ਲਾਈ ਗਈ ਆ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉੱਥੇ ਵੀ ਕੁਝ ਸੰਗਤ ਪਾਠ ਕਰਨ ਵਾਸਤੇ ਬੈਠ ਸਕਦੀ ਹੈ ਜੀ। ਸਤਿ

gdy dotrwali w gimnazjum.

ਲੜੀਵਾਰ ਪੋਥੀ ਸਾਹਿਬ ਵਾਲੀ ਲਾਈਨ ਦੇ ਵਿੱਚ ਜਿੱਥੇ ਜਿੱਥੇ ਕੁਝ ਪੋਥੀਆਂ ਪਹਿਲਾਂ ਪਿਛਲੇ ਪਾਸਿਓਂ ਸਜਾ ਕੇ ਜਿੱਥੇ ਜਿੱਥੇ ਪੋਥੀਆਂ ਸਜ ਗਈਆਂ ਸੰਗਤ ਨੂੰ ਬੇਨਤੀ ਹੈ ਕਿ ਉੱਥੇ ਉੱਥੇ ਆਪ ਜੀ ਬੈਠਣ ਦੀ ਕਿਰਪਾਲਤਾ ਕਰੋ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

थोड़ा थोड़ा 2 इंच कर दे।

0: ਫਤਿਹ।
1: ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਦੇ ਪਾਤਰ ਬਣ ਰਹੇ ਹੋ। ਪਾਠ ਬੋਧ ਸਮਾਗਮ ਦੇ ਅੱਜ ਪੰਜਵੇਂ ਦਿਨ ਵਿੱਚ ਹਾਜ਼ਰੀਆਂ ਭਰਨ ਲਈ ਦੂਰੋਂ ਨੇੜਿਓਂ ਚੱਲ ਕੇ ਵੱਡੀ ਗਿਣਤੀ ਵਿੱਚ ਆਪ ਜੀ ਹਾਜ਼ਰ ਹੋਏ ਹੋ। ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਜੀ ਆਇਆਂ ਨੂੰ। ਸੋ ਬੇਨਤੀ ਹੈ ਜਿੱਥੇ ਜਿੱਥੇ ਆਪ ਜੀ ਨੂੰ ਜਗ੍ਹਾ ਮਿਲਦੀ ਹੈ ਕਿਰਪਾ ਕਰਕੇ ਸੱਜਣ ਦੀ ਕਿਰਪਾਲਤਾ ਕਰੋ ਤਾਂ ਕਿ ਸੰਥਿਆ ਦੀ ਆਰੰਭਤਾ ਦਾ ਸਾਡਾ ਹੁਣ ਸਮਾਂ ਹੋ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਦਬ ਸਤਿਕਾਰ ਅਤੇ ਪ੍ਰੇਮ ਦੇ ਨਾਲ ਸੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੰਮੀ ਬਾਣੀ ਦਾ ਪਾਠ ਬੋਧ ਪ੍ਰਾਪਤ ਕਰਨ ਵਿੱਚ ਪੂਰਾ ਪੂਰਾ ਸਾਨੂੰ ਲਾਭ ਪ੍ਰਾਪਤ ਹੋਵੇ। ਸੋ ਕੁਝ ਇੱਕ ਦੋ ਸਵਾਲ ਸੰਗਤਾਂ ਦੇ ਆਏ ਸੀ, ਉਹਨਾਂ ਦੀ ਬਾਬਤ ਬੇਨਤੀਆਂ ਆਪ ਜੀ ਨੂੰ ਬਾਈ ਜੀ ਪਹਿਲਾਂ ਕਰਨਗੇ। ਸੋ ਪਹਿਲਾ ਸਵਾਲ ਸੀ ਕਿ ਜਿਹੜਾ ਰਹਾਓ ਸ਼ਬਦ ਆਉਂਦਾ ਹੈ, ਕਈ ਥਾਵਾਂ ਤੇ ਰਹਾਓ ਦੂਜਾ ਵੀ ਲਿਖਿਆ ਹੁੰਦਾ ਹੈ, ਸੋ ਰਹਾਓ ਦਾ ਅਤੇ ਰਹਾਓ ਦੂਜਾ ਦਾ ਕੀ ਮਤਲਬ ਹੈ, ਦੋਨਾਂ ਵਿੱਚ ਕੀ ਅੰਤਰ ਹੈ? ਇਹ ਸਵਾਲ ਆਇਆ ਸੀ, ਮੈਂ ਬਾਈ ਜੀ ਨੂੰ ਬੇਨਤੀ ਕਰਦਾ ਕਿ ਉਹ ਆਪ ਜੀ ਨੂੰ ਇਹਦੇ ਬਾਰੇ ਦਰਸਾਉਣਗੇ।
2: ਸਭ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਨੂੰ ਸੰਥਿਆ ਸਾਹਿਤ ਪਾਠ ਬੋਧ ਸਮਾਗਮ ਦੀਆਂ ਬਹੁਤ ਬਹੁਤ ਵਧਾਈਆਂ। ਅੱਜ ਪੰਜਵੇਂ ਦਿਨ ਦੇ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ, ਜੋ ਸੰਗਤਾਂ ਵੱਲੋਂ ਉਹ ਸਵਾਲ ਆਏ ਨੇ। ਪਹਿਲਾ ਸਵਾਲ ਇਹੀ ਹੈ ਕਿ ਰਹਾਓ ਦੂਜਾ ਜਾਂ ਕੱਲਾ ਰਹਾਓ ਉਹ ਆਉਂਦਾ ਹੈ। ਗੁਰਬਾਣੀ ਦਾ ਇੱਕ ਅਸੂਲ ਹੈ, ਬਹੁਤ ਘੱਟ ਸ਼ਬਦ ਹੋਣਗੇ ਜਿਨ੍ਹਾਂ ਵਿੱਚ ਰਹਾਓ ਨਹੀਂ ਲਿਖਿਆ ਹੋਇਆ, ਪਰ ਮਹੱਲਾ ਪਹਿਲਾ, ਮਹੱਲਾ ਦੂਜਾ, ਤੀਜਾ, ਚੌਥਾ, ਪੰਜਵਾਂ, ਨੌਵਾਂ, ਇਹਨਾਂ ਵਿੱਚ ਇੱਕ ਰਹਾਓ ਅਕਸਰ ਆਉਂਦਾ ਹੀ ਆਉਂਦਾ ਹੈ। ਕਈ ਵਾਰ ਪਹਿਲੇ ਰਹਾਓ ਦੇ ਵਿੱਚ ਜੋ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਉਹ ਸਪਸ਼ਟ ਨਹੀਂ ਹੁੰਦਾ, ਫਿਰ ਉਸਨੂੰ ਜੋ ਸ਼ਬਦਾਂ ਦੇ ਪੌੜੀਆਂ ਦੇ ਅੰਕ ਹੁੰਦੇ ਨੇ ਉਹਨਾਂ ਤੋਂ ਵੱਖਰਾ ਰਹਾਓ ਲਿਖ ਕੇ ਅਤੇ ਉਸ ਸਿਧਾਂਤ ਨੂੰ ਫਿਰ ਦੁਬਾਰਾ ਸਪਸ਼ਟ ਕੀਤਾ ਜਾਂਦਾ। ਜਾਂ ਇਹ ਵੀ ਕਹਿ ਸਕਦੇ ਹਾਂ ਪਹਿਲੇ ਰਹਾਓ ਦੇ ਵਿੱਚ ਕਈ ਵਾਰੀ ਪ੍ਰਸ਼ਨ ਹੁੰਦਾ, ਸਵਾਲ ਹੁੰਦਾ, ਦੂਸਰੇ ਰਹਾਓ ਦੇ ਵਿੱਚ ਉਹਦਾ ਸਮਾਧਾਨ ਹੁੰਦਾ, ਸ਼ੰਕਾ ਅਤੇ ਸਮਾਧਾਨ। ਇੱਕ ਰਹਾਓ ਤੋਂ ਬਾਅਦ ਜਦੋਂ ਦੂਜਾ ਰਹਾਓ ਲਿਖਿਆ ਹੁੰਦਾ ਉਹਦਾ ਮਤਲਬ ਇਹ ਉਸ ਪ੍ਰਸ਼ਨ ਦਾ ਉੱਤਰ ਹੁੰਦਾ, ਇਹ ਸਮਝਣਾ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਕਈ ਅਜਿਹੇ ਸ਼ਬਦ ਵੀ ਗੁਰਬਾਣੀ ਵਿੱਚ ਆਏ ਹਨ ਜਿਨ੍ਹਾਂ ਵਿੱਚ ਇੱਕ ਨਹੀਂ, ਦੋ ਨਹੀਂ, ਚਾਰ ਵੀ, ਛੇ ਰਹਾਓ ਤੱਕ ਵੀ ਆਏ ਨੇ। ਉੱਥੋਂ ਇਹੀ ਭਾਵ ਲਿਆ ਜਾਂਦਾ ਹੈ ਕਿ ਉਹ ਸ਼ਬਦ ਦੇ ਵਿੱਚ ਛੇ ਮੁੱਖ ਸਿਧਾਂਤ, ਕੇਂਦਰੀ ਸਿਧਾਂਤ ਗੁਰੂ ਮਹਾਰਾਜ ਨੇ ਅੰਕਤ ਕੀਤੇ ਨੇ। ਜੇ ਦੋ ਰਹਾਉ ਨੇ ਦੋ, ਜੇ ਚਾਰ ਨੇ ਚਾਰ, ਜੇ ਛੇ ਰਹਾਉ ਆਉਂਦੇ ਨੇ ਤਾਂ ਉਹ ਸ਼ਬਦ ਦੇ ਤਿੰਨ ਕੇਂਦਰੀ ਭਾਵ ਜਾਂ ਛੇ ਕੇਂਦਰੀ ਭਾਵ ਉਸ ਦੇ ਵਿੱਚ ਸਪਸ਼ਟ ਕੀਤੇ ਜਾਂਦੇ ਹਨ। ਇਹ ਦੂਜੇ ਰਹਾਉ ਦਾ ਲਿਖਣ ਦਾ ਮਤਲਬ ਇਹ ਹੁੰਦਾ ਹੈ।
1: ਉਸ ਤੋਂ ਬਾਅਦ ਇੱਕ ਸਵਾਲ ਇਹ ਸੀ ਕਿ ਜਿਹੜਾ ਗੱਗੇ ਨੂੰ ਕੰਨਾ ਵਾਵਾ ਤੇ ਹਾਹਾ ਇਹ ਪਾਠ ਹੁੰਦਾ, ਇਹਦਾ ਉਚਾਰਨ ਕਿਸ ਤਰ੍ਹਾਂ ਹੋਵੇਗਾ?
2: ਇਹਦਾ ਉਚਾਰਨ ਵੈਸੇ ਜੋ ਵੱਡੇ ਮਹਾਂਪੁਰਖਾਂ ਵੇਲੇ ਜਿਹੜੇ ਸਾਡੇ ਉਸਤਾਦ ਸਨ, ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ, ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਨੇ, ਉਹ ਇਸ ਦਾ ਉਚਾਰਨ ਗਾਵੈ ਹੈ ਹੀ ਉਚਾਰਨ ਕਰਵਾਉਂਦੇ ਸਨ। ਜਿਵੇਂ ਪਹਿਲਾਂ ਵੀ ਆਪਾਂ ਵਿਚਾਰ ਕੀਤੀ ਸੀ, ਸਹਿਸਾ ਸਹਿਸ ਸਹਿਜ ਸ਼ਬਦ ਆਉਂਦਾ, ਉਹ ਵੀ ਹਾਹੇ ਮੁਕਤੇ ਹੀ ਹੁੰਦੇ ਨੇ। ਉਹਨਾਂ ਦਾ ਉਚਾਰਨ ਸਰਲ ਭਾਸ਼ਾ ਦੇ ਵਿੱਚ ਸਹਿਜ ਅਤੇ ਸਹਿਸ ਹੀ ਉਚਾਰਨ ਕੀਤਾ ਜਾਂਦਾ ਹੈ। ਅਤੇ ਇਹ ਜਿੱਥੇ ਗੱਗੇ ਨੂੰ ਕੰਨਾ ਵਾਹਵਾ ਅਤੇ ਹਾਹਾ ਮੁਕਤਾ ਆਉਂਦਾ ਹੈ, ਉਹਨੂੰ ਗਾਵੈ ਹੈ ਹੀ ਉਚਾਰਨ ਕੀਤਾ ਜਾਂਦਾ।
1: ਉਸ ਤੋਂ ਬਾਅਦ ਸੀਗਾ ਕਿ ਪ੍ਰਤਿਪਾਲ ਜਿਹੜਾ ਸ਼ਬਦ ਹੈ ਉਹਦਾ ਉਚਾਰਨ ਕਿਸ ਤਰ੍ਹਾਂ ਹੋਵੇ, ਤਾਂ ਉਹ ਆਪ ਜੀ ਨੂੰ ਵਿਸ਼ੇਸ਼ ਬੇਨਤੀ ਪਹਿਲਾਂ ਕੀਤੀ ਵੀ ਸੀ ਕਿ ਪ੍ਰਿਤਪਾਲ ਪਾਠ ਨਹੀਂ ਕਰਨਾ, ਜਦੋਂ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ ਤਾਂ ਪ੍ਰਤਿਪਾਲ, ਹਮੇਸ਼ਾ ਇਸ ਗੱਲ ਦਾ ਖਿਆਲ ਰੱਖਣਾ ਹੈ ਜਿਹੜਾ ਪੈਰ ਵਾਲਾ ਰਾਰਾ ਹੁੰਦਾ ਹੈ ਜਦੋਂ ਉਸ ਤੋਂ ਬਾਅਦ ਸਿਹਾਰੀ ਆਉਂਦੀ ਹੈ ਤਾਂ ਉਹ ਪਹਿਲੇ ਅੱਖਰ ਦੀ ਬਜਾਏ ਜਿਹੜਾ ਪੈਰ ਵਾਲਾ ਰਾਰਾ ਹੁੰਦਾ ਹੈ ਉਹਨੂੰ ਲੱਗ ਜਾਂਦੀ ਹੈ। ਜਿਵੇਂ ਅਸੀਂ ਕਿਰਪਾ ਪਾਠ ਕਰਦੇ ਹਾਂ, ਬ੍ਰਿਥਾ ਪਾਠ ਕਰਦੇ ਹਾਂ, ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਇਹ ਪਾਠ ਹੈ ਇਹਨੂੰ ਪ੍ਰਤਿਪਾਲ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਸੋ ਇਹ ਸਵਾਲ ਸੀ ਕੱਲ ਕੁਝ ਸੰਗਤਾਂ ਦੇ। ਹੁਣ ਆਪਾਂ ਸੰਥਿਆ ਆਰੰਭ ਕਰਦੇ ਹਾਂ। ਦੋ ਸਵਾਲ ਰਾਗ ਮਾਲਾ ਦੀ ਬਾਬਤ ਸਨ ਸੰਗਤ ਦੇ। ਸੋ ਕਈ ਵਾਰੀ ਏਦਾਂ ਹੁੰਦਾ ਹੈ ਕਿ ਉਹਨਾਂ ਦੇ ਜਵਾਬ ਨਹੀਂ ਦਿੱਤੇ। ਉਹਨਾਂ ਸਵਾਲਾਂ ਦੀ ਬਾਬਤ ਇਹ ਹੈ ਕਿ ਉਹ ਕਾਫੀ ਵਿਸਥਾਰ ਮੰਗਦੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਜ਼ਰੂਰ ਜ਼ਿਕਰ ਕੀਤਾ ਜਾਵੇਗਾ। ਸੋ ਜਿਹੜੇ ਸਵਾਲ ਕੁਝ ਥੋੜੇ ਸਮੇਂ ਦੇ ਵਿੱਚ ਹੋ ਸਕਦੇ ਸੀ ਉਹਨਾਂ ਦਾ ਅਸੀਂ ਬਾਈ ਜੀ ਤੋਂ ਉੱਤਰ ਲੈ ਲਿਆ। ਜਿਹੜੇ ਰਾਗਮਾਲਾ ਦੀ ਬਾਬਤ ਦੋ ਸਵਾਲ ਆਏ ਸੀ, ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਜ਼ਰੂਰ ਜਵਾਬ ਦਿੱਤਾ ਜਾਵੇਗਾ। ਰਾਗਮਾਲਾ ਦੇ ਉੱਪਰ ਜਾ ਕੇ ਤਾਂ ਫਿਰ ਉਹਨਾਂ ਦਾ ਸਾਰਾ ਵਿਸਥਾਰ ਹੋਣਾ ਹੀ ਹੈ, ਰਾਗਮਾਲਾ ਦੇ ਬਾਰੇ ਸਾਰੀਆਂ ਬੇਨਤੀਆਂ ਹੋਣੀਆਂ ਹੀ ਨੇ। ਸੋ ਜਿਵੇਂ ਜਿਵੇਂ ਅੱਗੇ ਜਿਹੜਾ ਜਿਹੜਾ ਪ੍ਰਕਰਨ ਆਏਗਾ, ਸੋ ਸਾਰੇ ਸਵਾਲ ਪ੍ਰਕਰਨ ਦੇ ਮੁਤਾਬਕ ਹੀ ਕੀਤੇ ਜਾਣ ਤੇ ਪ੍ਰਕਰਨ ਦੇ ਮੁਤਾਬਕ ਹੀ ਉਹਨਾਂ ਦਾ ਜਵਾਬ ਦਿੱਤਾ ਜਾਵੇਗਾ। ਸੋ ਇਹ ਆਪ ਜੀ ਨੇ ਜ਼ਰੂਰ ਕਿਰਪਾ ਕਰਕੇ ਸਾਥ ਬਖਸ਼ਿਸ਼ ਕਰਨਾ।
2: ਇੱਕ ਪਿੱਛੇ ਸ੍ਰੀ ਰਾਗ ਦੀ ਭਗਤ ਬਾਣੀ ਵਿੱਚ ਪਾਠ ਆਇਆ ਸੀ, ਮ੍ਰਿਤਕ ਪਿੰਡ ਪਾਦ ਮਾਦ ਨਾ ਅਹਿਨਸ ਏਕ ਅਗਿਆਨ ਸੋ ਨਾਗਾ। ਇਸੇ ਵੈਸੇ ਆਪਣੇ ਮਦਨਾ ਪਾਠ ਲੜੀਵਾਰ ਸਰੂਪਾਂ ਵਿੱਚ ਤਾਂ ਸਾਰੀ ਬਾਣੀ ਇਕੱਠੀ ਲਿਖੀ ਹੁੰਦੀ ਹੈ, ਪਰ ਇੱਥੇ ਵੀ ਮਦਨਾ ਪਾਠ ਇਕੱਠਾ ਹੀ ਲਿਖਿਆ। ਅੱਜ ਦਾਸ ਨੇ ਇਸ ਪੰਕਤੀ ਦੇ ਅਰਥਾਂ ਦੇ ਬਾਰੇ ਥੋੜ੍ਹੀ ਜਿਹੀ ਖੋਜ ਕੀਤੀ ਸੀ, ਵਿਚਾਰ ਕੀਤੀ ਸੀ। ਮ੍ਰਿਤਕ ਪਿੰਡ, ਮ੍ਰਿਤਕ ਮਿੱਟੀ ਨੂੰ ਕਹਿੰਦੇ ਨੇ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਰੇ ਨਰ ਗਰਭ ਕੁੰਡਲ ਜਾਵੇ ਆਸ਼ਿਤ ਉਰਦ ਧਿਆਨ ਲਿਵ ਲੱਗ ਉਰੋ ਤੋਂ ਪਾਵੋ ਦੀ ਸੁਰਤ ਦਸਵੇਂ ਦੁਆਰ ਦੇ ਵਿੱਚ ਟਿਕੀ ਹੁੰਦੀ ਹੈ ਅਤੇ ਵਾਹਿਗੁਰੂ ਦੇ ਵਿੱਚ ਧਿਆਨ ਅਤੇ ਸੁਰਤ ਜੁੜਦੀ ਹੈ। ਮ੍ਰਿਤਕ ਪਿੰਡ ਪਦ ਮਦ ਨਾ ਅਹਿਨਸ, ਮਿੱਟੀ ਦੇ ਪੇੜੇ ਤੋਂ ਭਾਵ ਹੈ ਜਿਹੜਾ ਸਾਡਾ ਸਰੀਰ ਹੈ, ਇਸ ਨੂੰ ਇਹਦੀ ਪਦ ਪਦਵੀ ਦਾ ਇਹਦੇ ਰੁਤਬੇ ਦਾ ਵੀ ਮਦ ਨਾ ਕੋਈ ਹੰਕਾਰ ਨਹੀਂ ਹੁੰਦਾ ਮਾਤਾ ਦੇ ਗਰਭ ਦੇ ਵਿੱਚ। ਅਹਿਨਸ ਅਤੇ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੀ ਸਿਮਰਨ ਭਗਤੀ ਕਰਦਾ ਹੈ। ਏਕ ਅਗਿਆਨ ਸੋ ਨਾਗਾ, ਅਗਿਆਨ ਦੀਆਂ ਦੋ ਸ਼ਕਤੀਆਂ ਨੇ, ਇੱਕ ਸਤਵਾ ਪਾਦ, ਦੂਸਰੀ ਅਪਾਨਾ ਪਾਦ। ਜਿਹੜੀ ਅਗਿਆਨ ਦੀ ਅਪਾਨਾ ਪਾਦ ਸ਼ਕਤੀ ਹੈ ਵੀ ਰੱਬ ਹੈ, ਇਹਦਾ ਤਾਂ ਉਹਨੂੰ ਗਿਆਨ ਹੁੰਦਾ। ਭਾਵ ਜਿਹੜੀ ਅਗਿਆਨ ਤੋਂ, ਭਾਵ ਜਿਹੜੀ ਗਿਆਨ ਤੋਂ, ਜਿਹੜੀ ਉਲਟ ਬੇਸਮਝੀ ਵਾਲੀ ਹਾਲਤ ਆ, ਉੱਥੇ ਨਾਗਾ ਹੁੰਦਾ। ਇਹਦਾ ਮਤਲਬ ਇਹ ਹੈ, ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਅਤੇ ਉਹਨੂੰ ਆਪਣੇ ਸਰੀਰ ਦੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਇਹਦਾ ਕੋਈ ਗਰੂਰ ਨਹੀਂ ਹੁੰਦਾ। ਮਾਤੋਂ ਭਾਵ ਹੁੰਦਾ ਹੰਕਾਰ ਜਾਂ ਗੁਰੂ, ਨਾਮ ਪਾਠ ਵੱਖਰਾ ਹੀ ਕਰਨਾ ਹੈ, ਅਰਥ ਵੀ ਇਹਦੇ ਨਾਲ ਹੀ ਸਪਸ਼ਟ ਹੁੰਦਾ। ਅਤੇ ਜਿਹੜੀ ਅਗਿਆਨ ਦੀ ਇੱਕ ਸ਼ਕਤੀ ਦਾ ਨਾਗਾ ਹੁੰਦਾ ਉਹ ਹੈ ਅਸਤਵਾ ਪਾਦ। ਅਸਤਵਾ ਪਾਦ ਦਾ ਅਰਥ ਹੁੰਦਾ ਵੀ ਰੱਬ ਹੈ ਹੀ ਨਹੀਂ, ਜਿਵੇਂ ਨਾਸਤਿਕ ਬੰਦੇ ਕਹਿੰਦੇ ਰੱਬ ਹੈ ਨਹੀਂ, ਇਹਦਾ ਨਾਗਾ ਹੁੰਦਾ। ਭਾਵ ਉਹਨੂੰ ਰੱਬ ਦਾ ਵੀ ਪਰੋਕ ਗਿਆਨ ਕਹਿ ਦਿਓ, ਮਾਤਾ ਦੇ ਗਰਭ ਦੇ ਵਿੱਚ ਹੁੰਦਾ। ਇਸ ਦੇ ਬਾਰੇ ਮਹਾਂਪੁਰਖ ਇਹ ਵੀ ਨਿਰਣਾ ਕਰਦੇ ਸਨ, ਕੋਈ ਵੀ ਜੀਵ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਅਤੇ ਉਹ ਪਰਾ ਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦਾ, ਇਸੇ ਕਰਕੇ ਉਹਨੂੰ 100 ਜਨਮਾਂ ਦਾ ਵੀ ਗਿਆਨ ਹੁੰਦਾ ਅਤੇ ਵਾਹਿਗੁਰੂ ਦਾ ਵੀ ਪਰੋਕ ਗਿਆਨ ਵੀ ਰੱਬ ਹੈ, ਇਹਦਾ ਵੀ ਅਹਿਸਾਸ ਉਹਦੇ ਮਨ ਦੇ ਵਿੱਚ ਪੈਦਾ ਹੁੰਦਾ। ਇਹਦਾ ਅਰਥ ਇਸ ਤਰ੍ਹਾਂ ਹੀ ਸਪਸ਼ਟ ਹੁੰਦਾ ਅਤੇ ਪਾਠ ਮਾਦ ਨਾ ਨੰਨਾ ਵੱਖਰਾ ਕਰਕੇ ਹੀ ਉਚਾਰਨ ਕਰਨਾ ਚਾਹੀਦਾ। ਹਾਂਜੀ, ਹੁਣ ਆਪਾਂ ਪਾਠ ਆਰੰਭ ਕਰੀਏ।
1: ਅੱਜ ਸੰਥਿਆ ਅੰਗ 121, ਮਾਝ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਇੱਥੋਂ ਪ੍ਰਾਰੰਭ ਹੋਵੇਗੀ। ਅੰਗ ਨੰਬਰ 121, ਮਾਝ ਮਹੱਲਾ ਤੀਜਾ, ਪਹਿਲਾ ਹੀ ਜਿਹੜਾ ਸ਼ਬਦ ਹੈ ਸੰਗ ਦਾ, ਮਾਝ ਮਹੱਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਇੱਥੋਂ ਹੁਣ ਪ੍ਰਾਰੰਭ ਹੋ ਰਹੀ ਹੈ। ਕਿਰਪਾ ਕਰਕੇ ਬੇਨਤੀ ਹੈ ਕਿ ਰੋਜ਼, ਹੁਣ ਆਪ ਜੀ ਨੂੰ ਪਤਾ ਹੀ ਹੈ, ਪਿਛਲਿਆਂ ਦਿਨਾਂ ਦੀ ਤਰ੍ਹਾਂ ਸ਼ਾਂਤੀ ਬਣਾ ਕੇ ਰੱਖਣੀ ਹੈ, ਸ਼ੋਰ ਸ਼ਰਾਬੇ ਤੋਂ ਪਰਹੇਜ਼ ਕਰਨਾ ਹੈ। ਇੱਕ ਜ਼ਰੂਰੀ ਬੇਨਤੀ ਆਈ ਹੈ ਵੱਡਿਆਂ ਅਤੇ ਬੱਚਿਆਂ ਦੇ ਵਾਸਤੇ ਕਿ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਗਈ ਸੀ ਕਿ ਹਜ਼ੂਰੀਏ ਦੀ ਵਰਤੋਂ ਕਰੋ, ਸਿੱਧੇ ਤੌਰ 'ਤੇ ਕੋਈ ਖਾਰਸ਼ ਵਗੈਰਾ ਕਰਨ ਵਾਸਤੇ ਪੈਰਾਂ ਜਾਂ ਕਿਸੇ ਵੀ ਸਰੀਰ ਦੇ ਹਿੱਸੇ ਨੂੰ ਹੱਥ ਨਹੀਂ ਲਾਉਣਾ। ਸੋ ਕੁਝ ਬੱਚੇ ਅਤੇ ਕੁਝ ਵੱਡੇ ਭੁੱਲ ਭੁਲੇਖੇ ਕਈ ਵਾਰੀ ਨਹੀਂ ਸਾਨੂੰ ਸੁਭਾਅ ਬਣਿਆ ਹੁੰਦਾ ਅਤੇ ਉਸੇ ਤਰ੍ਹਾਂ ਹੀ ਅਸੀਂ ਵਰਤਦੇ ਹਾਂ ਆਪਣੇ ਹੱਥਾਂ ਨੂੰ। ਸੋ ਕਿਰਪਾ ਕਰਕੇ ਜ਼ਰੂਰ ਇਸ ਗੱਲ ਦਾ ਆਪ ਜੀ ਨੇ ਖਿਆਲ ਰੱਖਣਾ ਕਿ ਕੋਈ ਵੀ ਲੋੜ ਪੈਂਦੀ ਹੈ ਥੱਲੇ ਹੱਥ ਲਾਉਣ ਦੀ ਜਾਂ ਖਾਰਸ਼ ਆਦਿਕ ਕਰਨ ਦੀ ਤਾਂ ਹਜ਼ੂਰੀਏ ਦਾ ਹੀ ਇਸਤੇਮਾਲ ਕਰਨਾ ਹੈ। ਦੂਸਰੀ ਬੇਨਤੀ ਸੰਗਤਾਂ ਵੱਲੋਂ ਵਾਰ ਵਾਰ ਕੀਤੀ ਗਈ ਹੈ ਕਿ ਕੁਝ ਸੰਗਤਾਂ ਉੱਚੀ ਥੋੜ੍ਹੀ ਜਿਹੀ ਆਵਾਜ਼ ਵਿੱਚ ਜਦੋਂ ਪਾਠ ਕਰਦੀਆਂ ਨੇ ਤਾਂ ਫਿਰ ਨਾਲ ਵਾਲਿਆਂ ਨੂੰ ਕੁਝ ਡਿਸਟਰਬੈਂਸ ਹੁੰਦੀ ਹੈ, ਕਿਉਂਕਿ ਪਾਠ ਬੋਧ ਸਮਾਗਮ ਦਾ ਇਹ ਹੈ ਕਿ ਆਪ ਜੀ ਨੇ ਚੰਗੀ ਤਰ੍ਹਾਂ ਦੇ ਨਾਲ ਪਾਠ ਨੂੰ ਪਹਿਲਾਂ ਸੁਣਨਾ ਹੈ। ਸੁਣਨਾ ਅਤਿ ਲਾਜ਼ਮੀ ਹੈ, ਜੇ ਸੁਣੋਗੇ ਚੰਗੀ ਤਰ੍ਹਾਂ ਦੇ ਨਾਲ ਫਿਰ ਹੀ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸ਼ੁੱਧ ਪਾਠ ਕਰ ਸਕਦੇ ਹੋ। ਸੋ ਇਸ ਕਰਕੇ ਬੇਨਤੀ ਹੈ, ਕਿਰਪਾ ਕਰਕੇ ਕਿ ਆਪਣੇ ਮੁੱਖ ਵਿੱਚ ਹੀ ਆਪ ਜੀ ਨੇ ਪਾਠ ਕਰਨਾ ਹੈ, ਉੱਚੀ ਆਵਾਜ਼ ਦੇ ਵਿੱਚ ਪਾਠ ਨਹੀਂ ਕਰਨਾ। ਹਾਂਜੀ, ਹੁਣ ਆਪਾਂ ਸੰਥਿਆ ਪ੍ਰਾਰੰਭ ਕਰਦੇ ਹਾਂ।

ਅਨਹਦ ਧੁਨ ਬਾਣੀ ਦਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਬਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋਹੈ ਨਿਰਮਲ ਨਾਮ ਮਨ ਤਨ ਮੋਹੈ ਸੱਚ ਨਾਮ ਮਲ ਕਦੇ ਨਾ ਲਾਗੈ ਮੁਖ ਉਜਲ

ਫਿਰ ਮੈਲ ਵਧਾਏ ਮਨਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਏ ਮੈਲੇ ਨਿਰਮਲ ਸਭ ਹੁਕਮ ਸਬਾਏ ਸੇ ਨਿਰਮਲ ਜੋ ਹਰ ਸਾਚੇ ਭਾਏ ਨਾਨਕ ਨਾਮ ਵਸੈ ਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ ਮਾਝ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹ ਹੈ।

ਭ੍ਰਮ ਭੂਲੇ ਜੋ ਸੁਣੈ ਘਰ ਕਾਉ ਹਲਤ ਪਲਤ ਤਿਨੀ ਦੋਵੈ ਗਵਾਏ ਦੁਖੇ ਦੁਖ ਵਿਹਾਵਣਿਆ ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ ਦੂਜੈ ਭਾਏ ਸੁਖ ਪਾਏ ਨਾ ਕੋਈ ਕੂੜ ਲਿਖ ਹੈ ਤੈ ਕੂੜ ਕਮਾਵ ਹੈ ਜਲ ਜਾਵ ਹੈ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ

ਨਾ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੈ ਮੁਕਤ ਨਾ ਪਾਏ ਦੇ ਸੰਤਰ ਭਵੈ ਦੂਜੈ ਭਾਏ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ

0: ਦੁੱਖ ਪਾਏ, ਮਨਮੁਖ ਅੰਧੇ ਸੂਝੈ ਨਾਹੀ, ਫਿਰ ਘਿਰ ਆਏ ਗੁਰਮੁਖ ਵੱਥ ਪਾਵਣਿਆ, ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹਉਮੈ ਮੈਲ ਜਾਏ, ਬੈਸ ਸੁਥਾਨ ਸਦ ਹਰ ਗੁਣ ਗਾਵੈ, ਸੱਚੇ ਸ਼ਬਦ ਸਮਾਵਣਿਆ, ਨੌ ਦਰ ਠਾਕੇ ਧਾਵਤ ਰਹਾਏ, ਦਸਵੈ ਨਿਜ ਘਰ ਵਾਸਾ ਪਾਏ, ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦੈ ਅੰਤਰ ਆਨੇਰਾ, ਨਾ ਵਸਲ ਹੈ ਨਾ ਚੂਕੈ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ, ਗੁਰਪੂਰੈ ਭਾਗ ਮਿਲਾਵਣਿਆ, ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਨ ਵਸਾਵਣਿਆ।
1: ਇੱਥੇ ਹੁਣ ਕਾਫੀ ਪੰਕਤੀਆਂ ਇਹਨਾਂ ਪਿਛਲਿਆਂ ਸ਼ਬਦਾਂ ਦੇ ਵਿੱਚ ਲੰਮੀਆਂ ਆਈਆਂ ਨੇ, ਤੇ ਉਹਨਾਂ ਦੇ ਵਿੱਚ ਕਈ ਵਾਰੀ ਦੋ ਵਿਸ਼ਰਾਮ ਨੇ, ਦੋ ਜਮਕੀਆਂ ਨੇ, ਕਈ ਵਾਰੀ ਇੱਕ ਵਿਸ਼ਰਾਮ ਹੈ, ਦੋ ਜਮਕੀਆਂ ਨੇ। ਸੋ ਇਹ ਸਾਰੇ ਵਿਸ਼ਰਾਮ ਤੇ ਜਮਕੀਆਂ ਆਪਦੀਆਂ ਨੇ ਅਰਥਾਂ ਨੂੰ ਸਪਸ਼ਟ ਕਰਨ ਵਾਸਤੇ ਬੜੇ ਧਿਆਨ ਦੇ ਨਾਲ ਲਾਉਣੀਆਂ ਨੇ। ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਸੀ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਭੀ ਤਨ ਮਹਿ ਮਨ ਨਾ ਦਿਖਾਵਣਿਆ। ਸੋ ਇਹ ਅਰਥਾਂ ਦੇ ਸਹਿਤ ਸਾਰੇ ਪਾਠ ਵਿਸ਼ਰਾਮ ਤੇ ਜਮਕੀਆਂ ਲੱਗਣਗੀਆਂ। ਸੋ ਆਪ ਜੀ ਨੇ ਕਿਰਪਾ ਕਰਕੇ ਜ਼ਰੂਰ ਇਹ ਖਿਆਲ ਰੱਖਣਾ ਤਾਂ ਕਿ ਪੂਰੀ ਤਰ੍ਹਾਂ ਦੇ ਨਾਲ ਪਾਠ ਸਪਸ਼ਟ ਹੋ ਸਕੇ। ਫਿਰ ਇੱਥੇ ਪਾਠ ਆਇਆ ਸੀ, ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹੇ ਨਾਹੀਂ, ਸਤਿਗੁਰਾਂ ਦੇ ਹੱਥ ਕੁੰਜੀ ਹੈ, ਹੋਰ ਕਿਸੇ ਤੋਂ ਇਹ ਦਰ ਖੁੱਲ੍ਹਦਾ ਨਹੀਂ, ਗੁਰਪੂਰੈ ਭਾਗ ਮਿਲਾਵਣਿਆ, ਵੱਡਿਆਂ ਭਾਗਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ ਹੈ। ਸੋ ਇਸ ਕਰਕੇ ਅਰਥਾਂ ਦੇ ਸਹਿਤ ਤਾਂ ਕਿ ਬਿਲਕੁਲ ਸਪਸ਼ਟ ਹੋ ਜਾਵੇ ਪਾਠ, ਤਾਂ ਉਹਦੇ ਵਾਸਤੇ ਬੇਨਤੀ ਹੈ ਵੀ ਵਿਸ਼ਰਾਮ ਤੇ ਜਮਕੀਆਂ, ਜਿਵੇਂ ਪਾਠ ਹੋ ਰਿਹਾ ਜਿੱਥੇ ਭਾਈ ਸਾਹਿਬ ਜੀ ਥੋੜਾ ਰੁਕਦੇ ਨੇ ਉਹਦਾ ਮਤਲਬ ਹੈ ਵੀ ਇੱਥੇ ਜਮਕੀ ਹੈ, ਜਿੱਥੇ ਥੋੜਾ ਜਿਹਾ ਜ਼ਿਆਦਾ ਰੁਕ ਰਹੇ ਨੇ ਉਹਦਾ ਭਾਵ ਹੈ ਇਹ ਵਿਸ਼ਰਾਮ ਹੈ। ਵੈਸੇ ਪਹਿਲਾਂ ਤੁਹਾਨੂੰ ਦੱਸ ਦਿੱਤਾ ਗਿਆ ਸੀ ਪਰ ਯਾਦ ਰਹੇ, ਕਿਉਂਕਿ ਕੁਝ ਸੰਗਤਾਂ ਫਿਰ ਦੁਬਾਰਾ ਪੁੱਛਦੀਆਂ ਨੇ ਕਿ ਕਿੱਥੇ ਵਿਸ਼ਰਾਮ ਸੀ, ਕਿੱਥੇ ਜਮਕੀ ਸੀ। ਸੋ ਇਸ ਗੱਲ ਦਾ ਆਪ ਜੀ ਨੇ ਖਿਆਲ ਰੱਖਣਾ ਹੈ, ਜਿੱਥੇ ਥੋੜਾ ਜਿਹਾ ਰੁਕਿਆ ਜਾਵੇ ਉੱਥੇ ਜਮਕੀ ਹੈ, ਭਾਵ ਕਿ ਉੱਥੇ ਥੋੜਾ ਹੀ ਰੁਕਣਾ ਹੈ ਜਮਕੀ ਦਾ ਭਾਵ। ਜਿੱਥੇ ਥੋੜਾ ਜਿਹਾ ਜ਼ਿਆਦਾ ਪਾਜ਼ ਦਿੱਤਾ ਜਾਂਦਾ ਹੈ, ਜ਼ਿਆਦਾ ਰੁਕਿਆ ਜਾਂਦਾ ਹੈ, ਉਹਦਾ ਮਤਲਬ ਹੈ ਵੀ ਇੱਥੇ ਵਿਸ਼ਰਾਮ ਹੈ, ਥੋੜਾ ਠਹਿਰਾਓ, ਜ਼ਿਆਦਾ ਇੱਥੇ ਦੇਣਾ ਹੈ। ਸੋ ਇਹ ਪੰਕਤੀਆਂ ਕਾਫੀ ਲੰਮੀਆਂ ਆਈਆਂ ਨੇ ਪਿਛਲੇ ਸ਼ਬਦਾਂ ਦੇ ਵਿੱਚ, ਅੱਗੇ ਵੀ ਆਉਣਗੀਆਂ, ਇਹਨਾਂ ਦੇ ਵਿਸ਼ਰਾਮਾਂ ਦਾ ਜ਼ਰੂਰ ਬਰ ਜ਼ਰੂਰ ਆਪ ਜੀ ਨੇ ਖਿਆਲ ਰੱਖਣਾ ਹੈ। ਹਾਂਜੀ।
2: ਮਾਜ ਮਹੱਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ, ਹਉਮੈ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿਤੋ ਲਾਵਣਿਆ, ਰਹਾਉ ਗੁਰਮੁਖ ਜੀਵੈ ਗੁਰਮੁਖ ਜੀਵੈ ਮਰੈ ਪਰਵਾਣ, ਆਰਜਾ ਨਾ ਛੀਜੈ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚ ਹੋ ਆਪ ਗਵਾਏ, ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣੇ।

0: ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ।
1: ਮਾਜ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹਿ ਪਾਈ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ।

ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਹਰੇ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਹਰ

0: ਪਿੱਛੇ ਆਪਣੇ ਪੰਕਤੀ ਆਈ ਆ, ਕਾਮਣ ਪਿਰ ਰੱਖਿਆ ਕੰਠ ਲਾਏ। ਇੱਥੇ ਵਿਸਰਾਮ ਤੇ ਸ਼ਬਦ ਤੇ ਥੋੜੀ ਜੀ ਜਮਕੀ ਲਾਉਣੀ ਹੈ। ਸ਼ਬਦ ਪਿਰ ਰਾਵੈ ਸੇਜ ਸੁਹਾਵਣੇ, ਵਿਸਰਾਮ ਲਾਏ ਤੀ ਆ ਤੇ ਸ਼ਬਦ ਤੇ ਜਮਕ ਦੇਣੀ ਹੈ। ਸ਼ਬਦ ਪਿਰ ਰਾਵੈ ਸੇਜ ਸੁਹਾਵਣੇ। ਹਾਂਜੀ
1: ਮਾਜ ਮਹੱਲਾ ਤੀਜਾ।

ਲਖ ਅਪੇਉ ਹਾਰ ਰਹਿਆ ਸਮਾਏ ਉਹ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਿਲਾ ਬਣਿਆ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਿਲਾ ਬਣਿਆ ਦੂਜੈ ਭਾਏ ਪੜੈ ਨਹੀਂ ਬੂਝੈ।

ਪਿਰ ਪਰਦੇਸ ਸਿਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾ ਬਣਿਆ ਹਰ ਕਾ ਨਾਮ ਕਿਨੈ ਵਿਰਲੈ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਨ ਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮਹਿ ਵਰਤੈ ਏਕੋ ਸੋਈ ਗੁਰਮੁਖ ਬਿਰਲਾ।

ਜੋ ਸੱਚ ਰੱਤੇ ਤਿਨ ਸੱਚੋ ਭਾਵੈ ਆਪੇ ਦੇ ਨਾ ਪਛੋਤਾਵੈ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸਤ ਤਿਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਘਟ ਭੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣ ਹੈ ਮੂਲਹ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ ਮੋਹ ਵਿਆਪੇ ਕੇਸ਼ ਸੂਝੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੈ ਤ੍ਰਿਵਿਧ ਮਾਇਆ

0: ਹੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ।
1: ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸਹਿ ਮੋਹੇ ਮਾਇਆ, ਗੁਰ ਪਰਸਾਦੀ।

ਸੋ ਹਰ ਸਿਓ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਉਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪਈੜੈ ਤਨ ਭਰਮ ਭੁਲਾਣੀ ਦੂਜਾ ਲਾਗੀ ਫਿਰ ਪਛੋ ਤਾਣੀ ਹਲਤ ਪਲਤ ਦੋਵੈ ਗਾਵਾਏ ਸੁਪਨੈ ਸੁਖ ਨਾ ਪਾਵਣਿਆ ਪਈੜੈ ਤਨ ਕੰਤ ਸਮਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨਮ ਜਿਨਾ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਕਟ ਅੰਤਰ ਮਿਲ ਸਤ ਸੰਗਤ

0: ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਤੂੰ ਲੈ ਹੇ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹਿ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਭਾਉ ਪੰਜਨ ਗੁਰਸਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾ ਕਰ ਪਹਿਲਾ ਅੰਤਰ ਅਲਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰਖਿਆ ਅਗਮ ਅਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਖਾਵਣਿਆ
1: ਜਿਵੇਂ ਇੱਥੇ ਪਾਠ ਆਇਆ ਨਾਮ ਰਤਨ ਲੈ ਗੁੱਜਾ ਰਖਿਆ ਇਸੇ ਤਰ੍ਹਾਂ ਹੀ ਥੋੜਾ ਭਾਰਾ ਕਰਕੇ ਪਾਠ ਕਰਨਾ ਗੁੱਜਾ ਨਹੀਂ ਕਹਿਣਾ ਜਿਸ ਤਰ੍ਹਾਂ ਪਾਠ ਕੀਤਾ ਇਸੇ ਤਰ੍ਹਾਂ ਹੀ ਹੋਣਾ ਹਾਂਜੀ
0: ਅਗਮ ਅਗੋਚਰ

0: ਲਾਵਣਿਆ ਜਿਸ ਤੂੰ
1: ਜਿਸ ਤਰ੍ਹਾਂ ਪਾਠ ਕੀਤਾ ਹੈ ਨਾ, ਪਹਿਲੋ ਦੇ ਤੈਂ ਰਿਜਕ ਸਮਾਹਾ, ਪਿੱਛੋ ਦੇ ਤੈਂ ਜਨ ਤੋਂ ਪਾਹਾ। ਇਹ ਪਹਿਲੋ ਦੇ ਤੇ ਪਿੱਛੋ ਦੇ ਇਹ ਪਾਠ ਇਕੱਠੇ ਹੀ ਹੋਣੇ ਨੇ, ਦੇ ਵੱਖਰਾ ਨਹੀਂ ਕਰਨਾ। ਹਾਂਜੀ।
0: ਜਿਸ ਤੂੰ ਤੁੱਠਾ ਸੋ ਤੁਧ ਧਿਆਏ, ਸਾਧ ਜਨਾ ਕਾ ਮੰਤਰ ਕਮਾਏ, ਆਪ ਤਰਾ ਸਗਲੇ ਕੁਲ ਤਾਰੇ, ਤਿਸ ਦਰਗਹਿ

ਸੋ ਕੀਮਤ ਪਾਏ, ਕੌਣ ਸੋ ਕੀਮਤ ਪਾਏ ਜੀਉ, ਕਿਨ ਬਿਧ ਬਾਧਾ, ਕਿਨ ਬਿਧ ਛੂਟਾ, ਕਿਨ ਬਿਧ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨਿਹਕਰਮਾ, ਕੌਣ ਸੋ ਕਹੈ ਕਹਾਏ ਜੀਉ, ਕੌਣ ਸੋ ਸੁਖੀਆ, ਕੌਣ ਸੋ ਦੁਖੀਆ, ਕੌਣ ਸੋ ਸਨਮੁਖ, ਕੌਣ ਵੇਮੁਖੀਆ, ਕਿਨ ਬਿਧ ਮਿਲੀਐ, ਕਿਨ ਬਿਧ ਵਿਸ਼ਰੈ, ਇਹ ਬਿਧ ਕੌਣ ਪ੍ਰਗਟਾਏ ਜੀਉ, ਕੌਣ ਸੋ ਅੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਧ ਕੀਰਤਨ ਗਾਏ ਜੀਉ, ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਕਤਾ, ਧਨ ਗਿਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ, ਹਉਮੈ ਬਾਧਾ ਗੁਰਮੁਖ ਛੂਟਾ, ਗੁਰਮੁਖ ਆਵ ਗੁਰਮੁਖ ਆਵਣ ਜਾਵਣ ਤੂਟਾ, ਗੁਰਮੁਖ ਕਰਮ ਗੁਰਮੁਖ ਨਿਹਕਰਮਾ, ਗੁਰਮੁਖ ਕਰੇ ਸੋ ਸੁਭਾਏ ਜੀਉ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ, ਗੁਰਮੁਖ ਮਿਲੀਐ ਮਨਮੁਖ ਵਿਛੁਰੈ, ਗੁਰਮੁਖ ਬਿਧ ਪ੍ਰਗਟਾਏ ਜੀਉ, ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਉ, ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸ ਤੇ ਹੋਇਓ ਅਨੰਤਾ, ਨਾਨਕ ਏਕਸ ਮਾਹਿ ਸਮਾਏ ਜੀਉ, ਮਾਝ ਮਹੱਲਾ ਪੰਜਵਾਂ।

0: ਨਾਨਕ ਬਾਲ ਬਲ ਜਾਵਣਿਆ ਮਾਜ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸੰਭਾਲੀਐ ਮੂਲ ਨਾ ਮਨੋ ਵਿਸਾਰੀਐ।
1: ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਦਈਓ, ਇਹਨੂੰ ਜਦੋਂ ਪੰਜਾਬੀ ਦੇ ਤੁਸੀਂ ਅੱਖਰਾਂ ਵਿੱਚ ਲਿਖ ਕੇ ਜੇ ਸਮਝਣਾ ਹੋਏਗਾ ਫਿਰ ਦੱਦਾ ਈੜੀ ਨੂੰ ਬਿਹਾਰੀ ਊੜੇ ਨੂੰ ਔਂਕੜ, ਇਸ ਤਰੀਕੇ ਦੇ ਨਾਲ ਉਚਾਰਨ ਹੋਣਾ ਹੈ। ਦੱਦਾ ਈੜੀ ਨੂੰ ਬਿਹਾਰੀ ਊੜੇ ਨੂੰ ਔਂਕੜ, ਜਦੋਂ ਦੱਦਾ ਯਈਆ ਪੂਰਾ ਤੇ ਪੈਰ ਵਿੱਚ ਔਂਕੜ ਆ ਜਾਵੇ ਉੱਥੇ ਪਾਠ ਫਿਰ ਦਈਓ ਇਸ ਤਰੀਕੇ ਨਾਲ ਹੋਣਾ ਹੈ। ਹਾਂਜੀ,
0: ਨਿਤ ਨਿਤ ਦਈਓ ਸੰਭਾਲੀਐ ਮੂਲ ਨਾ ਮਨੋ ਵਿਸਾਰੀਐ ਰਹਾਓ, ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ, ਤੋਸਾ ਹਰ ਕਾ ਨਾਮ ਲੈ ਤੇਰੇ ਕੁਲ ਹੈ ਨਾ ਲਾਗੈ ਗਾਲ ਜੀਓ, ਜੋ ਸਿਮਰਨ ਦੇ

0: ਬਾਣੀ ਆਰੰਭ ਹੋਣ ਲੱਗੀ ਹੈ ਇਹਦਾ ਸਿਰਲੇਖ ਗੁਰੂ ਅਰਜਨ ਦੇਵ ਮਹਾਰਾਜ ਨੇ 12 ਮਾਹ ਉਚਾਰਨ ਕੀਤਾ। 2-12 ਮਾਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਹਨ ਜਾਂ ਇਹ ਬਾਣੀਆਂ ਆਈਆਂ ਹਨ। ਇੱਕ ਤੁਖਾਰੀ ਰਾਗ ਦੇ ਵਿੱਚ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ। ਉਹ ਬਾਣੀ ਕਾਵਿ ਰਚਨਾ ਦੇ ਗੂੜ ਅਲੰਕਾਰਾਂ ਦੇ ਸਹਿਤ ਹਜ਼ੂਰ ਨੇ ਉਚਾਰਨ ਕੀਤੀ। ਇਹ ਪਵਿੱਤਰ 12ਵਾਂ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਹੈ ਉਸ ਜਗ੍ਹਾ 'ਤੇ ਗੁਰੂ ਕਾ ਬਾਗ ਹੋਇਆ ਕਰਦਾ ਸੀ। ਹਰ ਸੰਗਰਾਂਦ ਨੂੰ ਇੱਕ ਪੰਡਿਤ ਆ ਕੇ ਮਹੀਨੇ ਦਾ ਫੜਾ ਦੇ ਸੁਣਾਉਂਦਾ ਸੀ। ਉਹਦੇ ਮਨ ਦੇ ਵਿੱਚ ਹੰਕਾਰ ਅਤੇ ਈਰਖਾ ਪੈਦਾ ਹੋ ਗਈ, ਕਿਉਂ ਉਸਨੂੰ ਕੁਝ ਲੋਕਾਂ ਨੇ ਉਕਸਾ ਦਿੱਤਾ, ਭੜਕਾ ਦਿੱਤਾ ਵੀ ਬ੍ਰਾਹਮਣ ਗੁਰੂ ਹੁੰਦੇ ਨੇ, ਬ੍ਰਾਹਮਣ ਉੱਚੇ ਹੁੰਦੇ ਨੇ ਅਤੇ ਗੁਰੂ ਮਹਾਰਾਜ ਖੱਤਰੀ ਨੇ, ਉਹਨਾਂ ਦੀ ਪੂਜਾ ਇਹ ਸਿੱਖ ਲੋਕ ਕਰਦੇ ਨੇ, ਇਹ ਬ੍ਰਾਹਮਣਾਂ ਨੂੰ ਨਹੀਂ ਪੂਜਦੇ, ਇਸ ਵਾਸਤੇ ਤੈਨੂੰ ਉੱਥੇ ਨਹੀਂ ਜਾਣਾ ਚਾਹੀਦਾ। ਅਤੇ ਜਦੋਂ ਸੰਗਰਾਮ ਦਾ ਦਿਹਾੜਾ ਆਇਆ, ਪੰਡਿਤ ਨਾ ਆਇਆ, ਗੁਰੂ ਮਹਾਰਾਜ ਨੇ ਮਰਜ਼ਾਦਾ ਪੁਰਸ਼ੋਤਮ ਸਨ ਸਿੱਖ ਭੇਜਿਆ, ਜਾਓ ਜਾ ਕੇ ਪਤਾ ਕਰੋ। ਪਰ ਉਸਨੇ ਇਹ ਜਵਾਬ ਦਿੱਤਾ, ਤੁਸੀਂ ਸਿੱਖ ਲੋਕ ਕਥਾ ਵਾਰਤਾ ਮਹੀਨੇ ਦਾ ਦਿਨਾਂ ਦਾ ਫਲਾਂ ਦੇ ਸਾਡੇ ਪਾਸੋਂ ਸੁਣਦੇ ਹੋ, ਭੇਟਾ ਪੂਜਾ ਗੁਰੂ ਮਹਾਰਾਜ ਨੂੰ ਅਰਪਣ ਕਰਦੇ ਹੋ, ਇਹ ਦੋ ਗੱਲਾਂ ਨਹੀਂ ਹੋ ਸਕਦੀਆਂ। ਜਾਂ ਤਾਂ ਗੁਰੂ ਵੀ ਸਾਨੂੰ ਮੰਨੋ, ਭੇਟਾ ਵੀ ਸਾਨੂੰ ਦਿਓ, ਬ੍ਰਾਹਮਣ ਗੁਰੂ ਹੈ ਜਗਤ ਕਾ, ਅਸੀਂ ਪਹਿਲਾਂ ਤੋਂ ਗੁਰੂ ਬਣੇ ਹੋਏ ਹਾਂ। ਜਦੋਂ ਇਹ ਗੱਲ ਸਿੱਖ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸੀ ਤਾਂ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਭਾਈ ਸਾਹਿਬ, ਭਾਈ ਗੁਰਦਾਸ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ, ਭਾਈ ਮੰਝ ਸਾਹਿਬ ਆਦਿਕ ਜਿਹੜੇ ਬ੍ਰਹਮ ਗਿਆਨੀ ਗੁਰਸਿੱਖ ਸਨ, ਮਹਾਂਪੁਰਖ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸੁਖੇਨ ਅਤੇ ਸਰਲ ਭਾਸ਼ਾ ਦੇ ਵਿੱਚ ਬਾਣੀ ਉਚਾਰਨ ਕਰੋ ਤਾਂ ਕਿ ਹਰ ਸਿੱਖ ਨੂੰ ਸਮਝ ਆ ਜਾਵੇ। ਗੁਰੂ ਅਰਜਨ ਦੇਵ ਮਹਾਰਾਜ ਨੇ ਹੁਣ ਉਸ ਜਗ੍ਹਾ 'ਤੇ ਜਿੱਥੇ ਇਹ 12ਵਾਂ ਬਾਣੀ ਉਚਾਰਨ ਕੀਤੀ ਹੈ, ਜਿੱਥੇ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਬਣਿਆ ਹੋਇਆ, ਉਹਦੀ ਬਾਹਰਲੀ ਸਾਈਡ ਦੇ ਉੱਤੇ ਇੱਕ ਸੰਗੇ ਮਰਮਰ ਦਾ, ਮਾਰਬਲ ਦਾ ਮੰਜੀ ਸਾਹਿਬ ਬਣਿਆ ਹੋਇਆ, ਉਹ ਉਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਬਣਾਇਆ ਗਿਆ ਹੈ ਕਿ ਉਸ ਜਗ੍ਹਾ 'ਤੇ ਇਹ 12ਵਾਂ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ ਸੀ। ਇਹਦੇ ਵਿੱਚ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤੇ ਗਏ ਹਨ। ਲਓ ਸੰਗਤਾਂ, ਇਸ ਪਵਿੱਤਰ ਬਾਣੀ ਦਾ ਪਾਠ ਸਰਵਣ ਕਰੋ। ਹੁਣ ਆਪਾਂ ਅੱਗੇ ਪਾਠ ਦੇ ਨਾਲ ਜੁੜਦੇ ਹਾਂ।
1: ਇੱਕ ਬੇਨਤੀ ਮੈਂ ਇੱਥੇ ਨੁਕਤਾ ਸਾਂਝਾ ਕਰਦਿਆਂ, ਦੇਵਨੇਤ ਇੱਥੇ 2 ਮੰਗਲਾਚਰਨ ਆਏ ਨੇ ਇਕੱਠੇ, ਇੱਕ ਖੱਬੇ ਅੰਗ 'ਤੇ ਆਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ 5 ਘਰ 3, ਇਹ ਕੇਸ ਬਾਣੀ ਦੇ ਅੱਗੇ ਮੰਗਲਾਚਰਨ ਆਇਆ। ਇਹਨਾਂ ਵਿੱਚ ਦੋਨਾਂ ਵਿੱਚ ਫਰਕ ਵੇਖੋਗੇ, ਪਹਿਲਾਂ ਖੱਬੇ ਅੰਗ ਤੇ ਮੰਗਲਾਚਰਨ ਪਹਿਲਾਂ ਦਰਜ ਹੋਇਆ, ਤੇ ਇਸ ਬਾਣੀ ਦੇ ਵਿੱਚ ਮੰਗਲਾਚਰਨ ਪਹਿਲਾਂ ਸਿਰਲੇਖ ਆ ਗਿਆ 12 ਮਾਹ, ਮਾਝ ਮਹੱਲਾ 5 ਘਰ 4, ਫਿਰ ਮੰਗਲਾਚਰਨ ਦਰਜ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰੂ ਦੀ ਮੌਜ ਹੈ। ਕਈ ਵਾਰੀ ਮੰਗਲਾਚਰਨ ਪਹਿਲਾਂ ਦਰਜ ਕੀਤਾ, ਕਈ ਵਾਰੀ ਪਿੱਛੋਂ ਦਰਜ ਕੀਤਾ, ਅਤੇ ਕੋਈ ਸਮਾਂ ਸੀ ਸ਼ੰਕਾਵਾਦੀ ਲੋਕਾਂ ਨੇ, ਤੇਜਾ ਸਿੰਘ ਬਸੌੜੀਏ ਵਰਗੇ ਨੇ ਕਲਮ ਚੁੱਕੀ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਅਤੇ ਅੱਗੇ ਮੰਗਲਾਚਰਨ ਕਹਿੰਦਾ ਸਾਰੀ ਅਗਲੇ ਪਾਸੇ ਚਾਹੀਦੇ ਨੇ, ਪਿੱਛੇ ਤਰਤੀਬ ਅਨੁਸਾਰ ਠੀਕ ਨਹੀਂ। ਤੋ ਐਸੀਆਂ ਕਰਤੂਤਾਂ ਵੀ ਲੋਕਾਂ ਨੇ ਕੀਤੀਆਂ, ਪਰ ਆਪਾਂ ਸ਼ਰਧਾ ਵੀ ਰੱਖਣੀ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਵੀ ਰੱਖਣਾ, ਜਿੱਥੇ ਸਤਿਗੁਰੂ ਜੀ ਨੇ ਮੰਗਲਾਚਰਨ ਦਰਜ ਕੀਤਾ ਉੱਥੇ ਹੀ ਸਾਡੀ ਸ਼ਰਧਾ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਜੀ

ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ ਧੇਨ ਦੁੱਧੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨਾ ਮਿਲੀਐ ਸਾਜਣੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਰਬ ਸੀਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕ

0: ਕੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣ ਅੰਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜਤ ਪੰਦਾ ਤਿਸ ਲੱਗੈ ਹਰ ਨਾਹ ਨਾ ਜਿਨਾ ਪਾਸ ਆਸਾੜਤ ਪੰਦਾ ਤਿਸ ਲੱਗੈ ਹਰ ਨਾਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ।
1: ਹਾਂਜੀ, ਜਿਹੜਾ ਨਾਹੋ ਸ਼ਬਦ ਆਇਆ ਨਾ, ਇਹ ਹੋੜਾ ਨਹੀਂ ਬਣਨਾ ਚਾਹੀਦਾ, ਨਾਹੋ ਨਹੀਂ ਬਣਨਾ ਚਾਹੀਦਾ। ਨਾ ਨੂੰ ਲੰਬਾ ਬੋਲੀਏ ਤੇ ਹਾਹੇ ਨੂੰ ਔਂਕੜ ਬਿਲਕੁਲ ਛੋਟਾ ਜਿਹਾ ਬੋਲ ਹੋਣਾ, ਕਿਉਂਕਿ ਇਹ ਛੋਟੀ ਮਾਤਰਾ ਚ ਆਉਂਦਾ, ਲਘੂ ਮਾਤਰਾ ਚ ਇਹਨੂੰ ਬੋਲਿਆ ਜਾਣਾ। ਨਾਹ, ਸਾਰੇ ਧਿਆਨ ਦਿਓ, ਨਾਹ ਏਦਾਂ ਬੋਲਿਆ ਕਰੋ ਜੀ।
0: ਆਸਾਰਤ ਪੰਦਾ ਤਿਸ ਲੱਗੈ ਹਰ ਨਾਹ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਇ ਭਾਏ ਗੁੱਚੀਐ।
1: ਦੋਇ ਐ, ਇੱਥੇ ਈੜੀ ਨੂੰ ਸਿਹਾਰੀ ਆ ਜਾਣੀ ਹੈ, ਦੋਇ ਐ ਜੀ।
0: ਦੋਇ ਭਾਏ ਗੁੱਚੀਐ ਗਲ ਪਈ ਸੋ ਜਮ ਕੀ ਫਾਸ।

0: ਜੀ ਸਮਰੱਥ ਤੇ ਵੀ ਧਿਆਨ ਦੇ ਦੇਣਾ, ਵੈਸੇ ਤਾਂ ਦੱਸਿਆ ਹੋਇਆ ਹੈ ਸਮਰੱਥ ਨੀ ਇਹਨੂੰ ਕਹਿਣਾ, ਰਾਰਾ ਪੈਰ ਵਿੱਚ ਹੋਣ ਕਰਕੇ ਪਹਿਲਾਂ ਇਹਨੂੰ ਬੋਲ ਕੇ ਦੇਖ ਲਓ ਮਰੱਥ, ਤੇ ਅੱਗੇ ਲੱਗ ਗਿਆ ਸੰ ਸਮਰੱਥ, ਏਦਾਂ ਬੋਲਿਆ ਜਾਣਾ ਹੈ।
1: ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣਹਾਰ, ਜਿਨੀ ਸਖੀਏ ਪ੍ਰਭ।

ਗਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੈ ਕਹਿਸਨ ਪ੍ਰੇਤ ਪਕੜ ਚ ਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ

ਹਰਕੰਤ ਮਿਲਾਈਆ ਸੇ ਵਿਛੁੜ ਕਤਹਿ ਨ ਜਾਇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ।

ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵਡਭਾਗੀ।

0: ਇੱਥੇ ਪਿੱਛੇ ਪੰਕਤੀ ਦੇ ਵਿੱਚ ਨਾ ਜਿੱਥੇ ਤਿਨਾ ਲਿਖਿਆ ਹੋਇਆ ਹੈ, ਅੱਗੇ ਵੀ ਸੰਗਤ ਦਾ ਸਵਾਲ ਆਇਆ ਸੀ ਜਦੋਂ ਹਲੰਤ ਲੱਗਿਆ ਹੋਵੇ ਤਾਂ ਕਿਵੇਂ ਉਚਾਰਨ ਕਰਨਾ ਹੈ। ਭਾਈ ਸਾਹਿਬ ਨੇ ਠੀਕ ਹੀ ਕੀਤਾ ਹੈ, ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ। ਜਦੋਂ ਹਲੰਤ ਲੱਗ ਜਾਂਦਾ ਜਿਹੜੇ ਅੱਖਰ ਨੂੰ, ਫਿਰ ਉਹ ਅੱਖਰ ਥੋੜਾ ਜਿਹਾ ਭਾਰਾ ਹੋ ਜਾਂਦਾ ਹੈ। ਜਿਵੇਂ ਆਮ ਕਰਕੇ ਅਸੀਂ ਪਾਠ ਕਰਦੇ ਹਾਂ ਤਿਨਾ, ਜਦੋਂ ਹਲੰਤ ਲੱਗਿਆ ਪੈਰ ਵਿੱਚ ਫਿਰ ਤਿਨਾ ਇੱਦਾਂ ਪਾਠ ਹੋ ਜਾਣਾ। ਹਾਂਜੀ।
1: ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ, ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹ, ਜਹਿ ਤੇ ਉਪਜੀ ਤਹਿ ਮਿਲੀ

ਮਾਗ ਸੁੱਚੇ ਸੇ ਕਾਂਡਿਆ ਹੈ ਜਿਨ ਊਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਚ ਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਗੀਤ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਓਨ ਨਿਹ ਚਿਰ ਦਿੱਤੀਅਨ ਜਾਏ ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੋ

0: ਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਰੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰਹੁ ਹਰੇ।
1: ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਦਾਸ। ਪਿੱਛੇ ਬਾਬਾ ਮਹਿੰਦਰ ਸਿੰਘ ਜੀ ਨੇ ਆਪ ਜੀ ਨੂੰ ਬੇਨਤੀ ਕੀਤੀ ਸੀ ਮੰਗਲਾਂ ਬਾਰੇ ਕਿ ਕੁਝ ਥਾਵਾਂ ਤੇ ਮੰਗਲ ਅੱਗੇ ਆਏ ਨੇ, ਕੁਝ ਥਾਵਾਂ ਤੇ ਪਿੱਛੇ ਆਏ ਨੇ। ਸੋ ਉਹਦੀ ਬਾਬਤ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਮਾਂ ਬਖਸ਼ਿਸ਼ ਕੀਤਾ, ਜਿੰਨੀ ਕੁ ਮੈਂ ਗਿਣਤੀ ਕਰ ਸਕਿਆ, ਲਗਭਗ 62 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ ਦਾਸ ਨੇ ਦਰਸ਼ਨ ਕੀਤੇ ਨੇ, ਜਿਹੜੇ ਹੱਥ ਲਿਖਤ ਸਰੂਪ ਗੁਰਸਿੱਖ ਪਿਆਰਿਆਂ ਨੇ ਤਿਆਰ ਕੀਤੇ। ਬੁਰਹਾਨਪੁਰ ਹਜ਼ੂਰ ਸਾਹਿਬ ਦੇ ਲਾਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਸਤਕਾਂ ਵਾਲਾ ਵੀ ਇੱਕ ਸਰੂਪ ਸੁਭਾਇਮਾਨ ਹੈ, ਉਹਦੇ ਵੀ ਦਾਸ ਨੂੰ ਦਰਸ਼ਨ ਪ੍ਰਾਪਤ ਹੋਏ ਨੇ। ਜਿਹੜੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੁਨਹਿਰੀ ਸਰੂਪ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਸ ਸਰੂਪ ਦੇ ਵੀ ਦਰਸ਼ਨ ਹੋਏ ਨੇ। ਦੋ ਸਰੂਪ ਉਹਦੇ ਨਾਲ ਜਿਹੜੇ ਅੱਜ ਕੱਲ ਤੁਸੀਂ ਜਦੋਂ ਲਾਈਵ ਟੈਲੀਕਾਸਟ ਰਾਹੀਂ ਦਰਸ਼ਨ ਕਰਦੇ ਹੋ ਤਾਂ ਉਹਦੇ ਵਿੱਚ ਦਰਸ਼ਨ ਕਰਦੇ ਹੋ, ਇੱਕ ਸਰੂਪ ਦੇ ਇੱਥੇ ਸਾਈਡਾਂ ਤੇ ਅੰਗ ਸਾਹਿਬਾਂ ਦੇ ਉੱਪਰ ਸੰਤਰੀ ਰੰਗ ਲੱਗਿਆ ਹੋਇਆ ਹੈ, ਇੱਕ ਦੇ ਉੱਪਰ ਕੋਈ ਰੰਗ ਨਹੀਂ, ਉਹ ਵੀ ਦੋ ਸਰੂਪਾਂ ਦੇ ਦਰਸ਼ਨ ਹੋਏ ਨੇ। ਦਮਦਮਾ ਸਾਹਿਬ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਜੀ ਵਾਲਾ ਸਰੂਪ ਹੈ ਉਹਦੇ ਵੀ ਦਰਸ਼ਨ ਹੋਏ ਨੇ। ਪਟਨਾ ਸਾਹਿਬ ਵੀ ਦਰਸ਼ਨ ਹੋਏ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਲਗਭਗ 50 ਦੇ ਕਰੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨੇ, ਜਿਨ੍ਹਾਂ ਵਿੱਚੋਂ ਕੁਝ ਹਿੰਦੀ ਦੇ ਨੇ, ਕੁਝ ਉਰਦੂ ਦੇ ਨੇ, ਕੁਝ ਅੰਗਰੇਜ਼ੀ ਦੇ ਵਿੱਚ ਵੀ ਨੇ ਤੇ ਕੁਝ ਪੰਜਾਬੀ ਦੇ ਵਿੱਚ ਨੇ। ਉਹ ਸਾਰੇ ਹੀ ਸਰੂਪਾਂ ਦੇ ਸੱਚੇ ਪਾਤਸ਼ਾਹ ਦੇ ਤਰਸ ਨਾਲ ਦਾਸ ਨੇ ਦਰਸ਼ਨ ਕੀਤੇ ਨੇ। ਸੋ ਲਗਭਗ ਜਿੰਨੀ ਕੁ ਗਿਣਤੀ ਹੋਈ ਹੈ 62 ਦੇ ਕਰੀਬ ਮਹਾਰਾਜ ਜੀ ਦੇ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ। ਉਹਨਾਂ ਵਿੱਚ ਕਿਸੇ ਵੀ ਇੱਕ ਸਰੂਪ ਵਿੱਚ ਇੱਦਾਂ ਦੇ ਦਰਸ਼ਨ ਨਹੀਂ ਹੋਏ ਵੀ ਜਿਹਦੇ ਵਿੱਚ ਕਿ ਸਾਰੇ ਜਿਹੜੇ ਮੰਗਲ ਉਹ ਅੱਗੇ ਹੀ ਲਿਖੇ ਹੋਣ, ਕਿਤੇ ਮੰਗਲ ਅੱਗੇ ਆਏ, ਕਿਤੇ ਪਿੱਛੇ ਆਏ। ਜਿਵੇਂ ਅਸੀਂ ਰੋਜ਼ ਹੀ ਨਾਨਕ ਸਾਹਿਬ ਜੀ ਦਾ ਪਾਠ ਕਰਦੇ ਹਾਂ, ਇਹ ਤੁਹਾਨੂੰ ਸੌਖਾ ਹੀ ਯਾਦ ਹੋਏਗਾ, ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਥੇ ਤੁਹਾਨੂੰ ਜ਼ਿਆਦਾ ਸੌਖਾ ਸਮਝ ਲੱਗ ਜਾਏਗਾ ਵੀ ਇੱਥੇ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਅਦ ਦੇ ਵਿੱਚ ਆਉਂਦਾ ਹੈ। ਪਿਛਲੇ ਸਮੇਂ ਦੇ ਵਿੱਚ ਗੁਰਮੁਖ ਪਿਆਰਿਆਂ ਨੇ ਕੁਝ ਗੁਟਕੇ ਸਾਹਿਬ ਨਿਤਨੇਮ ਦੇ ਅਜਿਹੇ ਛਾਪੇ ਸੀ, ਹੱਥ ਲਿਖਤ ਤਿਆਰ ਕਰਕੇ ਉਹਨਾਂ ਵਿੱਚ ਸਾਰੇ ਮੰਗਲ ਅੱਗੇ ਕਰ ਦਿੱਤੇ ਸੀ। ਫਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਹਨਾਂ ਗੁਟਕਾ ਸਾਹਿਬਾਂ ਦੇ ਉੱਪਰ ਬੈਨ ਲਾਇਆ ਗਿਆ ਸੀ। ਸੋ ਉਦੋਂ ਬਾਅਦ ਵਿੱਚ ਉਹ ਸੰਗਤਾਂ ਦੇ ਵਿੱਚ ਦਿੱਤੇ ਨਹੀਂ ਸੀ ਗਏ ਗੁਟਕਾ ਸਾਹਿਬ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਵੀ ਜੇ ਤੱਥਾਂ ਦੇ ਆਧਾਰ ਤੇ ਵੀ ਵੇਖੋ ਤਾਂ 62 ਦੇ ਕਰੀਬ ਸਰੂਪਾਂ ਦੇ ਦਾਸ ਨੇ ਹੱਥ ਲਿਖਤਾਂ ਦੇ ਦਰਸ਼ਨ ਕੀਤੇ ਨੇ। ਉਹਨਾਂ ਵਿੱਚ ਕਿਸੇ ਇੱਕ ਵੀ ਸਰੂਪ ਦੇ ਵਿੱਚ ਮੰਗਲ ਏਦਾਂ ਨਹੀਂ ਆਉਂਦੇ ਵੀ ਜਿਹੜੇ ਸਾਰੇ ਪਹਿਲਾਂ ਹੀ ਹੋਣ। ਸੋ ਇਹ ਆਪ ਜੀ ਨੇ ਜ਼ਰੂਰ ਕਿਰਪਾ ਕਰਕੇ ਖਿਆਲ ਰੱਖਣਾ, ਜਿਸ ਤਰ੍ਹਾਂ ਜਿੱਥੇ ਕਿੱਥੇ ਮੰਗਲ ਲਿਖੇ ਨੇ ਉਸੇ ਤਰ੍ਹਾਂ ਹੀ ਆਪ ਜੀ ਨੇ ਇਹਨਾਂ ਦਾ ਪਾਠ ਕਰ ਲੈਣਾ। ਹਾਂਜੀ,
2: ਦਾਸ ਇੱਕ ਬੇਨਤੀ ਕਰ ਦੇਵੇ। 1964-65 ਦੀ ਗੱਲ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 900 ਦੇ ਕਰੀਬ ਗੁਰੂ ਮਹਾਰਾਜ ਦੇ ਸਰੂਪ ਆਪਣੇ ਪ੍ਰੈਸ ਵਿੱਚ ਛਾਪੇ ਸਨ ਅਤੇ ਉਹਨਾਂ ਦੇ ਸਾਰੇ ਮੰਗਲਾਚਰਨ ਉੱਪਰ ਲਿਖ ਦਿੱਤੇ ਸਨ। ਕਿਉਂਕਿ ਦਾਸ ਉਸ ਵੇਲੇ ਬਹੁਤ ਛੋਟੀ ਉਮਰ ਦੇ ਵਿੱਚ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਨਾਲ ਸੀ। ਫਿਰ ਉਸ ਵੇਲੇ ਇਸ ਦੇ ਵਿਰੋਧ ਦੇ ਵਿੱਚ ਮਹਾਂਪੁਰਖਾਂ ਦੇ ਜਥੇ ਦੇ ਪੰਜ ਸਿੰਘਾਂ ਨੇ ਭੁੱਖ ਹੜਤਾਲ ਰੱਖੀ ਸੀ ਵੀ ਇਹ ਗਲਤ ਹੋਇਆ, ਨਹੀਂ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਵਾਦ ਵਿਵਾਦ ਵਧਣਾ ਸ਼ੁਰੂ ਹੋ ਗਿਆ। ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਸਨ ਉਹ ਮਹਾਂਪੁਰਖਾਂ ਦੇ ਟਕਸਾਲ ਦੇ ਖਿਲਾਫ ਪ੍ਰਾਪੇ ਗੰਡਾ ਕਰਨ ਲੱਗ ਪਏ ਸਨ। ਫਿਰ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਜਿੰਨੇ ਵੀ ਪੰਜਾਬ ਦੇ ਮਹਾਂਪੁਰਖ ਸਨ, ਰਾੜਾ ਸਾਹਿਬ, ਹਰਖੋਵਾਲ, ਕਹਾਰਪੁਰ, ਮਾਸੂਆਣਾ ਸਾਹਿਬ, ਸਾਰੇ ਮਹਾਂਪੁਰਖਾਂ ਨੂੰ ਇਕੱਤਰ ਕੀਤਾ ਤੇ ਸਾਰੇ ਮਹਾਂਪੁਰਖਾਂ ਨੇ ਇਕੱਤਰ ਹੋ ਕੇ ਫਿਰ ਉੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਮਾਸਟਰ ਤਾਰਾ ਸਿੰਘ ਜੀ, ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕੀਤੀਆਂ। ਪਹਿਲਾਂ ਤਾਂ ਉਹ ਵੀ ਕੁਛ ਹੈਂਕੜਬਾਜ਼ੀ ਵਿੱਚ ਗੱਲਬਾਤ ਕਰ ਰਿਹਾ ਸੀ ਅਤੇ ਮੈਂ ਇਹ ਵੀ ਦੱਸ ਦੇਵਾਂ ਮਾਸਟਰ ਤਾਰਾ ਸਿੰਘ ਨੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ 'ਤੇ ਇਹ ਇੱਕ ਦੋਸ਼ ਲਾਇਆ ਸੀ ਵੀ ਅਸੀਂ ਪੰਜਾਬੀ ਸੂਬੇ ਦਾ ਮੋਰਚਾ ਲਾਉਣਾ ਸੀ ਅਤੇ ਇਹ ਭਿੰਡਰਾਂ ਵਾਲਿਆਂ ਨੇ ਜਾਣ ਬੁੱਝ ਕੇ ਸਰਕਾਰ ਤੋਂ 1,00,000 ਰੁਪਇਆ ਖਾ ਲਿਆ ਅਤੇ ਇਹਨਾਂ ਨੇ ਮੋਰਚਾ ਲਾ ਦਿੱਤਾ। ਬਿਲਕੁਲ ਬੇਬੁਨਿਆਦ ਇਹ ਦੋਸ਼ ਲਾਇਆ ਗਿਆ ਸੀ ਕਿਉਂਕਿ ਇਹਨਾਂ ਗੱਲਾਂ ਦਾ ਆਮ ਸੰਗਤਾਂ ਨੂੰ ਪਤਾ ਕਿ ਟਕਸਾਲ ਦੇ ਵਿੱਚ ਹੀ ਵਰਤਦੀਆਂ ਰਹੀਆਂ। ਫਿਰ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਜਦੋਂ ਇਹ ਦੋਸ਼ ਲਾਇਆ, ਸੰਤ ਸਮਾਜ ਦੇ ਜਨਰਲ ਸੈਕਟਰੀ ਸਨ ਸੰਤ ਬਾਬਾ ਅਜਾਇਬ ਸਿੰਘ ਜੀ ਬੋਪਾ ਰਾਏ ਵਾਲੇ, ਜਿਹੜੇ ਬਾਅਦ ਵਿੱਚ ਲੰਮੇ ਜੱਟਪੁਰੇ ਵੀ ਰਹੇ ਅਤੇ ਉਹ ਜਨਰਲ ਸੈਕਟਰੀ ਸਨ। ਫਿਰ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਇਹ ਗੱਲ ਆਖੀ, ਕਹਿਣ ਲੱਗੇ ਮਾਸਟਰ ਤਾਰਾ ਸਿੰਘ ਕੰਨ ਖੋਲ੍ਹ ਕੇ ਸੁਣ ਲੈ ਵੀ ਜੇ ਤੁਸੀਂ ਗੁਰਬਾਣੀ ਦੇ ਮੰਗਲਾਚਾਰਨ ਜਿਵੇਂ ਪਹਿਲਾਂ ਸੀ ਅਤੇ ਉਵੇਂ ਨਾ ਲਿਖੇ ਅਤੇ ਫਿਰ ਇੱਥੇ ਹੁਣ ਤਾਂ ਅਸੀਂ ਥੋੜ੍ਹੀ ਗਿਣਤੀ ਵਿੱਚ ਆਏ ਹਾਂ, ਫਿਰ ਜਿੰਨੀਆਂ ਸੰਗਤਾਂ ਨੇ ਪੂਰਾ ਪੰਜਾਬ ਅਤੇ ਸਿੱਖ ਆਵਾਮ ਉਹ ਇੱਥੇ ਆ ਕੇ ਮੋਰਚਾ ਲਾਵੇਗਾ, ਹੁਣ ਤੁਸੀਂ ਦੇਖ ਲਓ ਕੀ ਚਾਹੁੰਦੇ ਹੋ। ਜਦੋਂ ਇਹ ਗੱਲ ਸੁਣੀ ਫਿਰ ਮਾਸਟਰ ਤਾਰਾ ਸਿੰਘ ਚੁੱਕਿਆ, ਕਹਿਣ ਲੱਗਾ ਫਿਰ ਦੱਸੋ ਹੁਣ ਕੀ ਹੋਣਾ ਚਾਹੀਦਾ। ਤਾਂ ਉਸ ਵੇਲੇ ਫਿਰ ਮਾਸਟਰ ਤਾਰਾ ਸਿੰਘ ਕਹਿਣ ਲੱਗਾ ਵੀ ਤੁਸੀਂ ਪੰਜਾਬੀ ਸੂਬੇ ਦੀ ਸਪੋਰਟ ਦਾ ਐਲਾਨ ਕਰ ਦਿਓ ਅਤੇ ਅਸੀਂ ਮੰਗਲਾਚਰਨ ਬਦਲ ਦੇਵਾਂਗੇ ਅਤੇ ਜਿਹੜੇ ਸਰੂਪ ਛਪ ਚੁੱਕੇ ਨੇ ਅਤੇ ਉਹਨਾਂ ਨੂੰ ਪੈਂਡਿੰਗ ਰੱਖਿਆ ਜਾਵੇਗਾ, ਕਿਸੇ ਵੀ ਗੁਰਦੁਆਰੇ ਕਿਸੇ ਵੀ ਸੰਸਥਾ ਨੂੰ ਨਹੀਂ ਦਿੱਤੇ ਜਾਣਗੇ। ਇਸ ਫੈਸਲੇ ਦੇ ਨਾਲ ਫਿਰ ਇਹ ਮੰਗਲਾਚਰਨ ਜਿਉਂਦੇ ਤਿਉਂ ਰਹੇ ਸਨ ਅਤੇ ਕਈ ਲੋਕ ਹੁਣ ਵੀ ਸ਼ਰਾਰਤੀ ਹੁੰਦੇ ਨੇ। ਹੁਣ ਦਾਸ ਪਿੱਛੇ ਇੰਗਲੈਂਡ ਜਾ ਕੇ ਆਇਆ, ਉੱਥੇ ਵੀ ਇਹ ਕੀਰਤਨੀ ਜਥਾ ਹੀ ਸੀ ਜਿਵੇਂ ਗਿਆਨੀ ਅਰਵਿੰਦਰ ਸਿੰਘ ਨੇ ਦੱਸਿਆ ਨਾ ਵੀ ਆਨੰਦ ਸਾਹਿਬ ਦਾ ਮੰਗਲਾਚਰਨ, ਉਹਨੇ ਪਹਿਲਾਂ ਮੰਗਲਾਚਰਨ ਪੜ੍ਹਿਆ। ਉਹ ਕੁਛ ਸ਼ਰਾਰਤਾਂ ਕਰਦੇ ਨੇ ਪਰ ਨਹੀਂ ਹੋਣੀਆਂ ਚਾਹੀਦੀਆਂ। ਜਿਵੇਂ ਵੀ ਮੰਗਲਾਚਰਨ ਲਿਖੇ ਹੋਏ ਨੇ ਹੋਬ ਹੋ ਉਸੇ ਤਰ੍ਹਾਂ ਹੀ ਪੜ੍ਹਨੇ ਚਾਹੀਦੇ ਨੇ। ਇਹਦੇ ਲਈ ਇਕੱਲੀ ਟਕਸਾਲ ਨੇ ਨਹੀਂ, ਸਾਰੇ ਮਹਾਂਪੁਰਖਾਂ ਨੇ ਮੋਰਚਾ ਲਾਇਆ ਸੀ। ਸਾਲ ਡੇਢ ਸਾਲ ਮੀਟਿੰਗਾਂ ਹੋਈਆਂ ਫਿਰ ਜਾ ਕੇ ਇਹ ਮੰਗਲਾਚਰਨ ਜਿਉਂਦੇ ਤਿਉਂ ਰਹੇ ਸਨ। ਇਹ ਸੰਗਤਾਂ ਦੀ ਗਿਆਤ ਹੈ, ਦਾਸ ਨੇ ਬੇਨਤੀ ਕੀਤੀ ਹੈ, ਸਮਾਂ ਤੇ ਲੱਗਿਆ, ਖਿਮਾ ਕਰਨਾ। ਹੁਣ ਆਪਾਂ ਅੱਗੇ ਪਾਠ ਸ਼ੁਰੂ ਕਰਾਂਗੇ।
3: ਮਾਜ ਮਹੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮਿਲ ਹੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣਾ ਵਿਛੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੇ ਹੋਰ ਨਾਹੀ ਕਰਨ ਕਰੇਣ ਹਰ ਤੁਧ ਵਿਣ ਖਾਕੂ ਰੂਲਣਾ ਕਹੀਆ ਕਿੱਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮ੍ਰਿਥ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਿਛ ਅੰਤ ਨਾ ਪਾਰਾ ਵਾਰ ਸੇਵਾ ਸਾ ਤਿਸ ਭਾਵਸੀ

0: ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾ ਲੱਤਣ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ ਸੱਠੀ ਕੇ ਬੋਡੇਪਾ ਆਵੈ ਸਤਰ ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੈ ਨਵੈ ਕਾ ਸਿਹ ਜਾਸਣੀ ਮੂਲ ਨਾ ਜਾਣੈ ਅਪ ਬਲ
1: ਥੋੜਾ ਜਿਹਾ ਨਵੈ ਥੋੜਾ ਜਿਹਾ ਕਸ ਕੇ ਨੱਬੇ ਦਾ ਵਾਚਕ
2: ਗਿਣਤੀ ਦਾ ਵਾਚਕ
1: ਹਾਂਜੀ ਨਵੈ ਕਾ ਸਿਹ ਜਾਸਣੀ
3: ਜਿਹੜਾ ਉੱਪਰ ਵੀ ਪਾਠ ਆਇਆ ਸੀ ਦਸ ਬਾਲਤਨ ਵੀ ਸਰਵਣ ਇਹਦੇ ਉੱਪਰ ਅੱਧਕ ਲਾ ਕੇ ਬਾਲਤਨ ਪਾਠ ਕਰ ਲੈਣਾ
0: ਨਵੈ ਕਾ ਸਿਹ ਜਾਸਣੀ ਮੂਲ ਨਾ ਜਾਣੈ ਅਪ ਬਲ ਟੰਡੋਲਿਮ ਢੂਡਿਮ ਡਿਠਮ ਨਾਨਕ ਜਗ ਧੂਏ ਕਾ ਧਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰ ਜਨਾ ਬਹੋ ਬਹੋ ਬਿਦ ਭਾਤੀ ਤੂੰ ਜਾਣ ਹੈ ਜਿਨ ਉਪਾਈਐ ਸਭ ਖੇਲ ਤੁਮਾਤੀ ਇਕ ਆਵਹਿ ਇਕ ਜਾਹੇ ਉਠ ਬਿਨ ਨਾਵੈ ਮਰ ਜਾਤੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵ ਹੋ ਸਤ ਨਿਰੰਜਨੋ ਹਰ ਪੁਰਖ ਬੇਦਾਤੀ
2: ਬੇਦਾਤੀ
0: ਸੋ ਸੇਵ ਹੋ ਸਤ ਨਿਰੰਜਨੋ ਹਰ ਪੁਰਖ ਬੇਦਾਤੀ ਤੂੰ ਆਪੇ ਆਪ ਸੁਜਾਣ ਹੈ ਵੱਡ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿੰਨ ਜਾਤੀ
3: ਇੱਥੇ ਆਪਾਂ ਹੁਣ ਪੰਜ ਮਿੰਟ ਦੀ ਬ੍ਰੇਕ ਲੈ ਲਈਏ ਅੱਜ ਵਿਚਾਰਾਂ ਕਰਕੇ ਦਸ ਕੁ ਮਿੰਟ ਬ੍ਰੇਕ ਲੇਟ ਹੋ ਗਈ ਕਿਰਪਾ ਕਰਕੇ ਆਪ ਜੀ ਨੇ ਖਿਮਾ ਬਖਸ਼ਣਾ ਸੋ ਹੁਣ ਪੰਜ ਮਿੰਟ ਦੀ ਬ੍ਰੇਕ ਹੈ ਪੰਜ ਮਿੰਟ ਵਿੱਚ ਆਪ ਜੀ ਨੇ ਜਲ ਪਾਣੀ ਕਿਰਿਆ ਕਰਕੇ ਤੇ ਆਪ ਜੀ ਨੇ ਆ ਜਾਣਾ ਪੋਥੀਆਂ ਇੱਥੇ ਆਪ ਜੀ ਸਜਾ ਕੇ ਤੇ ਸਾਵਧਾਨ ਹੋ ਕੇ ਕੁਝ ਸਮੇਂ ਲਈ ਰਿਲੈਕਸ ਹੋ ਜਾਓ ਪੰਜ ਮਿੰਟ ਦੀ ਬ੍ਰੇਕ ਤੋਂ ਬਾਅਦ ਫਿਰ ਆਪ ਜੀ ਦੇ ਦਰਸ਼ਨ ਕਰਦੇ ਹਾਂ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਵਾਲੇ ਸਮੇਂ ਦੇ ਵਿੱਚ ਕੁਝ ਜੋ ਇੱਕ ਦੋ ਬੇਨਤੀਆਂ ਨੇ ਉਹ ਕਰ ਦਿੰਦੇ ਹਾਂ ਤੇ ਫਿਰ ਆਪਾਂ ਨਾਲ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਵਾਂਗੇ, ਤਾਂ ਕਿ ਜਿੰਨਾ ਸਮਾਂ ਸਾਡੇ ਕੋਲ ਇਹ ਵੀ 5 ਮਿੰਟ ਨੇ ਇਹ ਵੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਸਫਲੇ ਹੋ ਸਕਣ। ਬੇਅੰਤ ਹੀ ਸੰਗਤਾਂ ਦੇ ਰੋਜ਼ ਫੋਨ ਤੇ ਮੈਸੇਜ ਆਉਂਦੇ ਨੇ, ਸਾਰਿਆਂ ਦਾ ਜਵਾਬ ਵੀ ਮੇਰੇ ਤੋਂ ਕਈ ਵਾਰੀ ਨਹੀਂ ਦੇ ਹੁੰਦਾ। ਜਿੰਨੀ ਕੁ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬੈਕ ਮੈਂ ਫੋਨ ਕਰ ਸਕਾਂ, ਸਾਰਿਆਂ ਨੂੰ ਕਰਦਾ ਹਾਂ, ਪਰ ਜੇ ਕਿਸੇ ਦਾ ਫੋਨ ਚੱਕਣ ਤੋਂ ਰਹਿ ਵੀ ਜਾਂਦਾ ਤਾਂ ਬੇਨਤੀ ਹੈ ਕਿ ਆਪ ਜੀ ਕਿਰਪਾ ਕਰਕੇ ਮੈਸੇਜ ਕਰ ਦਿਆ ਕਰੋ, ਤਾਂ ਕਿ ਫਿਰ ਜਦੋਂ ਵੀ ਸਮਾਂ ਮਿਲੇ ਤਾਂ

ਆਪ ਜੀ ਦੇ ਮੈਸੇਜ ਦਾ ਜਵਾਬ ਦਿੱਤਾ ਜਾ ਸਕੇ। ਬੇਅੰਤ ਸੰਗਤਾਂ ਉਤਸ਼ਾਹ ਪ੍ਰੇਮ ਦੇ ਨਾਲ ਆਪ ਜੀ ਹਾਜ਼ਰੀਆਂ ਭਰਨ ਆਉਂਦੇ ਹੋ ਅਤੇ ਇੱਕ ਸੰਗਤ ਦਾ ਅੱਜ ਕਿਸੇ ਦਾ ਫੋਨ ਆਇਆ ਸੀ ਗੁਰਮੁਖ ਪਿਆਰਿਆਂ ਦਾ, ਉਹ ਪੁੱਛਦੇ ਸੀ ਕਿ ਜਿਨ੍ਹਾਂ ਨੇ ਸ਼ੁਰੂ ਤੋਂ ਸੰਥਿਆ ਨਹੀਂ ਆਰੰਭ ਕੀਤੀ ਕੀ ਉਹ ਹੁਣ ਆ ਸਕਦੇ ਨੇ। ਸੋ ਉਹਨਾਂ ਦੇ ਵਾਸਤੇ ਬੇਨਤੀ ਹੈ ਕਿ ਆਪ ਜੀ ਹੁਣ ਵੀ ਆ ਸਕਦੇ ਹੋ। ਜਿਹੜੀਆਂ ਸੰਗਤਾਂ ਨੇ ਨਹੀਂ ਭਾਵੇਂ ਆਰੰਭ ਤੋਂ ਸੰਥਿਆ ਪ੍ਰਾਰੰਭ ਕੀਤੀ, ਜਿੱਥੋਂ ਹੁਣ ਚੱਲਦੀ ਹੈ ਇੱਥੋਂ ਵੀ ਤੁਸੀਂ ਸੰਥਿਆ ਆਰੰਭ ਕਰ ਸਕਦੇ ਹੋ ਜਦੋਂ ਤੁਹਾਨੂੰ ਸਮਾਂ ਮਿਲਦਾ ਹੈ। ਘਰਾਂ ਵਿੱਚ ਬਹੁਤ ਸਾਰੀ ਸੰਗਤ ਬੈਠੀ ਲਾਈਵ ਟੈਲੀਕਾਸਟ ਦੇ ਰਾਹੀਂ ਲਾਹਾ ਲੈਂਦੀ ਹੈ। 900 ਦੇ ਕਰੀਬ ਗਿਣਤੀ ਹੈ ਜਿਹੜੀ ਸੰਗਤ ਰੋਜ਼ਾਨਾ ਦਰਸ਼ਨ ਕਰਦੀ ਹੈ ਲਾਈਵ ਟੈਲੀਕਾਸਟ ਦੇ ਰਾਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋ ਰਹੀ ਹੈ। ਹੋਰ ਵੀ ਜੇਕਰ ਕੋਈ ਸੰਗਤਾਂ ਕਹਿਣ ਕਿ ਅਸੀਂ ਹੁਣ ਤੋਂ ਆਉਣਾ ਚਾਹੁੰਦੇ ਹਾਂ ਸੰਥਿਆ ਸਮਾਗਮਾਂ ਵਿੱਚ, ਤਾਂ ਉਹ ਹੁਣ ਵੀ ਆ ਕੇ ਹਾਜ਼ਰੀਆਂ ਭਰ ਸਕਦੇ ਨੇ। ਸੋ ਇਹ ਇੱਕ ਦੋ ਬੇਨਤੀਆਂ ਸੀ। ਸੋ ਇੱਕ ਜ਼ਰੂਰੀ ਬੇਨਤੀ ਹੈ ਸੰਗਤਾਂ ਵਾਸਤੇ ਕਿ ਜ਼ਰੂਰੀ ਹੈ ਕਿ ਬੱਚਿਆਂ ਨੂੰ ਜ਼ਰੂਰ ਵਰ ਜ਼ਰੂਰ ਨਾਲ ਲੈ ਕੇ ਆਓ, ਆਪ ਜੀ ਲੈ ਕੇ ਵੀ ਆਉਂਦੇ ਹੋ, ਪਰ ਥੋੜ੍ਹਾ ਜਿਹਾ ਧਿਆਨ ਇਹ ਰੱਖਣਾ ਹੈ ਕਿ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਹੈ, ਇੱਧਰ ਉੱਧਰ ਕੋਈ ਭੱਜਦੇ ਨਾ ਰਹਿਣ ਅਤੇ ਹੋਰਨਾਂ ਸੰਗਤਾਂ ਦੀ ਇਕਾਗਰਤਾ ਭੰਗ ਨਾ ਹੋਵੇ, ਕਿਉਂਕਿ ਇਹ ਜਿਹੜਾ ਕਾਰਜ ਹੈ ਪੂਰਨ ਤੌਰ 'ਤੇ ਇਕਾਗਰਤਾ ਮੰਗਦਾ ਹੈ। ਜਿੰਨੀ ਕੌਨਸਨਟ੍ਰੇਸ਼ਨ ਦੇ ਨਾਲ ਤੁਸੀਂ ਪਾਠ ਸੁਣੋਗੇ, ਉਨੇ ਹੀ ਫਿਰ ਧਿਆਨ ਦੇ ਨਾਲ ਤੁਹਾਨੂੰ ਪਾਠ ਬੋਧ ਪ੍ਰਾਪਤ ਹੋਵੇਗਾ, ਉਨੀ ਸੌਖੀ ਤੁਹਾਨੂੰ ਸਮਝ ਆਏਗੀ। ਸੋ ਇੱਕ ਸੰਗਤਾਂ ਪੁੱਛਦੀਆਂ ਸੀ ਕਿ ਜਿਹੜਾ ਇਹ ਪਾਠ ਬੋਧ ਸਮਾਗਮ ਹੋ ਰਿਹਾ ਹੈ, ਜੇ ਅਸੀਂ ਬਾਅਦ ਵਿੱਚ ਸੁਣਨਾ ਹੋਵੇ ਤਾਂ ਕੀ ਸਾਡੇ ਵਾਸਤੇ ਅਵੇਲੇਬਲ ਹੋਵੇਗਾ? ਕੈਲਗਰੀ ਸਿੱਖਸ ਇੱਕ ਚੈਨਲ ਹੈ, ਇੱਥੋਂ ਯੂਥ ਵਾਲੇ ਗੁਰਮੁਖ ਪਿਆਰਿਆਂ ਨੇ ਬਣਾਇਆ ਹੋਇਆ। ਸੋ ਉਹਦੇ ਉੱਪਰ ਸਾਰਾ ਸਮਾਗਮ ਰੋਜ਼ ਲਾਈਵ ਟੈਲੀਕਾਸਟ ਹੁੰਦਾ ਹੈ। ਉਸ ਤੋਂ ਬਾਅਦ ਉਹ ਜਿਹੜੀ ਰਿਕਾਰਡਿੰਗ ਹੈ ਉਸੇ ਚੈਨਲ ਦੇ ਉੱਪਰ ਸੇਵ ਹੈ, ਕਿਸੇ ਵੇਲੇ ਵੀ ਤੁਸੀਂ ਜਾ ਕੇ ਉੱਥੋਂ ਉਹ ਰਿਕਾਰਡਿੰਗ ਸੁਣ ਸਕਦੇ ਹੋ। ਕੈਲਗਰੀ ਸਿੱਖਸ ਯੂਟਿਊਬ ਦਾ ਚੈਨਲ ਹੈ, ਉਹਦੇ ਉੱਪਰ ਸਾਰੀ ਰਿਕਾਰਡਿੰਗ ਸੇਵ ਹੈ। ਉਹਦੇ ਉੱਪਰ ਟਰੈਕਾਂ ਦੇ ਉੱਪਰ ਰੋਜ਼ ਅੰਗ ਵੀ ਲਿਖੇ ਹੁੰਦੇ ਨੇ, ਵੀ ਜਿਵੇਂ ਮੰਨ ਲਓ ਕਿ ਕੱਲ੍ਹ ਅੰਗ 82 ਤੋਂ ਲੈ ਕੇ 120 ਤੱਕ ਸੰਥਿਆ ਹੋਈ ਹੈ, ਤਾਂ ਉਹ ਉਸ ਵੀਡੀਓ ਦੇ ਉੱਪਰ ਲਿਖਿਆ ਹੁੰਦਾ ਵੀ ਇਹਦੇ ਵਿੱਚ ਅੰਗ 82 ਤੋਂ ਲੈ ਕੇ 120 ਤੱਕ ਇਹਦੇ ਵਿੱਚ ਸੰਥਿਆ ਹੈ। ਸੋ ਉਹ ਆਪ ਜੀ ਉੱਥੋਂ ਵੀ ਲਾਭ ਪ੍ਰਾਪਤ ਕਰ ਸਕਦੇ ਹੋ। ਉਹ ਰਿਕਾਰਡਿੰਗਾਂ ਸਦਾ ਵਾਸਤੇ ਰਹਿਣਗੀਆਂ, ਉਹ ਡਿਲੀਟ ਨਹੀਂ ਅਸੀਂ ਕਰਨੀਆਂ। ਸੋ ਇਸ ਕਰਕੇ ਬੇਨਤੀ ਹੈ ਵੀ ਜਿਹੜੀਆਂ ਸੰਗਤਾਂ ਨੇ ਅੱਗੇ ਭਾਵੇਂ ਤੁਸੀਂ ਸ਼ੇਅਰ ਕਰਨਾ ਹੋਵੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ, ਤੁਸੀਂ ਉੱਥੋਂ ਕੈਲਗਰੀ ਸਿੱਖਸ ਚੈਨਲ ਦਾ ਲਿੰਕ ਸ਼ੇਅਰ ਕਰ ਸਕਦੇ ਹੋ। ਉੱਥੇ ਉਹ ਜਿਹੜੀਆਂ ਯੂਟਿਊਬ ਦੀਆਂ ਰਿਕਾਰਡਿੰਗਸ ਨੇ ਉਹ ਪੱਕੀਆਂ ਸੇਵ ਨੇ, ਕਿਸੇ ਵੇਲੇ ਵੀ ਤੁਸੀਂ ਉੱਥੋਂ ਇਹ ਪਾਠ ਬੋਧ ਸੰਥਿਆ ਪ੍ਰਾਪਤ ਕਰ ਸਕਦੇ ਹੋ। ਸੋ ਆਪ ਜੀਆਂ ਨੇ ਇਸੇ ਤਰ੍ਹਾਂ ਵੱਧ ਚੜ੍ਹ ਕੇ ਲਾਹੇ ਲੈਣੇ। ਆਓ ਇੱਕ ਦੋ ਵਾਰੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਈਏ, ਸਮਾਂ ਵੀ ਹੋ ਗਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਆਪਣੀ ਜਗ੍ਹਾ ਤੇ ਆਪ ਜੀ ਸਾਜਾ ਹੋ। ਹੁਣ ਅੱਗੇ ਆਪਾਂ ਸੰਥਿਆ ਆਰੰਭ ਕਰੀਏ। ਪੋਥੀ ਸਾਹਿਬ ਸਾਰੇ ਪ੍ਰਕਾਸ਼ ਕਰ ਲਓ, ਪ੍ਰਕਾਸ਼ ਕਰਕੇ ਪੋਥੀ ਸਾਹਿਬ ਤੇ ਫਿਰ ਆਪਾਂ ਅੱਗੇ ਸੰਥਿਆ ਹੁਣ ਪ੍ਰਾਰੰਭ ਕਰਦੇ ਹਾਂ। ਅੰਗ 138, ਸਲੋਕ ਮਹੱਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਈ। ਇੱਥੋਂ ਆਪਾਂ ਹੁਣ ਅੱਗੇ ਸੰਥਿਆ ਪ੍ਰਾਰੰਭ ਕਰਨੀ ਹੈ। ਅੰਗ 138, ਸਲੋਕ ਮਹੱਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਈ। ਇੱਥੋਂ ਆਪ ਜੀ ਹੁਣ ਸੰਥਿਆ ਪ੍ਰਾਰੰਭ ਕਰ ਲਓ ਜੀ। ਹਾਂਜੀ।

0: ਤੁਧਿਆ ਪਹੁ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੈ ਭੁੱਖਾ ਤਿਹਾਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਨ ਸਤਗੁਰ ਮੋਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾਤ ਉਦਭਾਇਆ
1: ਜਿਵੇਂ ਪਾਠ ਹੋਇਆ ਰੱਜਾ ਇਸੇ ਤਰ੍ਹਾਂ ਹੀ ਭਾਰਾ ਕਰਕੇ ਪਾਠ ਕਰਨਾ ਹੈ ਰਜਾ ਨੀ ਕਰਨਾ ਰੱਜਾ ਹਾਂਜੀ
0: ਕੁਲ ਉਧਾਰੇ ਆਪਣਾ ਧਨ ਜਣੇਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ

ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਧ ਭਾਇਆ ਉਹ ਅੰਦਰਹੋ ਬਾਹਰਹੋ ਨਿਰਮਲੇ ਸੱਚੈ ਨਾਏ ਸਮਾਇਆ ਸਰੋਕ ਮਹੱਲਾ ਪਹਿਲਾ ਸੋਨੇ ਕੈ ਪਰਬਤ ਗੁਫਾ ਕਰੀ ਕੈ ਪਾਣੀ ਪਾਏ ਆਲ ਕੈ ਵਿਜ ਧਰਤੀ ਕੈ ਆਕਾਸੀ।

0: ਚਾਰ
1: ਹਾਂਜੀ ਥੋੜਾ ਜਿਹਾ ਸਮਾਂ ਤੇ ਲੱਗਦਾ, ਮੈਂ ਖਿਮਾ ਮੰਗ ਲਵਾਂ, ਪਰ ਕੁਛ ਗੱਲਾਂ ਨੁਕਤੇ ਦੀਆਂ ਜ਼ਰੂਰੀ ਹੁੰਦੀਆਂ ਨੇ ਕਹਿਣ ਵਾਲੀਆਂ। ਸ਼ਬਦ ਆਇਆ ਪੀਲਾ ਕਾਲਾ, ਜਿਸ ਤਰ੍ਹਾਂ ਪਾਠ ਕੀਤਾ ਭਾਈ ਸਾਹਿਬ ਨੇ। ਹੁਣ ਆਪਾਂ ਅੱਜ ਕੱਲ੍ਹ ਬੋਲਦੇ ਹਾਂ ਪੀਲਾ ਕਾਲਾ, ਇਸੇ ਤਰ੍ਹਾਂ ਸੱਸੇ ਦੀ ਬਿੰਦੀ ਦੀ ਗੱਲ ਹੈ। ਆਪਾਂ ਅੱਜ ਕੱਲ੍ਹ ਸੱਸੇ ਦੇ ਪੈਰ 'ਚ ਬਿੰਦੀ ਬੋਲਦੇ ਹਾਂ। ਵਿਦਵਾਨ ਪੁਰਸ਼ ਨੇ ਜਿਹੜੇ, ਉਹਨਾਂ ਦੀ ਖੋਜ ਇਹ ਕਹਿੰਦੀ ਹੈ ਵੀ ਜਿਹੜੀ ਬ੍ਰਿਜ ਭਾਸ਼ਾ ਹੈ ਨਾ, ਜਿਹੜੀ ਗੁਰਬਾਣੀ ਦੀ ਮੂਲ ਭਾਸ਼ਾ ਹੈ, ਜਿਹਦੇ ਆਧਾਰ ਤੇ ਗੁਰਬਾਣੀ ਜ਼ਿਆਦਾ ਉਚਾਰੀ ਹੋਈ ਹੈ, ਉਹਦੇ ਵਿੱਚ ਇਹ ਪੈਰ ਦੀ ਬਿੰਦੀ ਉਚਾਰੀ ਹੋ ਨਹੀਂ ਜਾਂਦੀ, ਅੱਖਰ ਹੀ ਨਹੀਂ ਹੈ ਉਸ ਭਾਸ਼ਾ ਦੇ ਵਿੱਚ। ਡਾਕਟਰ ਅਨੁਰਾਗ ਸਿੰਘ ਉਹਨਾਂ ਨੇ ਵੀ ਇਸ ਗੱਲ ਦਾ ਨਿਰਣਾ ਕੀਤਾ ਹੋਇਆ ਵੀ ਇਸ ਕਰਕੇ ਭਾਸ਼ਾ ਦੇ ਅਨੁਸਾਰ ਆਪਾਂ ਗੁਰਬਾਣੀ ਦੀ ਜਿਹੜੀ ਭਾਸ਼ਾ ਕਹਿ ਲਈਏ ਉਹਦੇ ਅਨੁਸਾਰ ਆਪਾਂ ਪੈਰਾਂ ਦੀ ਬਿੰਦੀ ਲਾ ਨਹੀਂ ਸਕਦੇ, ਤਾਂ ਇਸ ਕਰਕੇ ਲੱਲੇ ਦੇ ਪੈਰ 'ਚ ਬਿੰਦੀ ਨਹੀਂ ਬੋਲ ਸਕਦੇ, ਆਪਾਂ ਪੀਲਾ ਕਾਲਾ ਨਹੀਂ ਕਹਿ ਸਕਦੇ, ਪੀਲਾ ਕਾਲਾ ਸ਼ੁੱਧ ਬੋਲਿਆ। ਧਿਆਨ ਰੱਖਣਾ ਇਹਦੇ ਬਾਰੇ, ਸੱਸੇ ਦੇ ਪੈਰ ਦੀ ਵੀ ਬਿੰਦੀ ਨਹੀਂ ਬੋਲਣੀ, ਇਹ ਵੈਸੇ ਤਾਂ ਜੱਜੇ ਦੀ ਵੀ ਨਹੀਂ ਬੋਲਣੀ, ਕਿਸੇ 'ਤੇ ਵੀ ਨਹੀਂ ਬੋਲਣੀ। ਜੱਜਾ ਦੀ ਪੈਰ ਦੀ ਬਿੰਦੀ ਫਾਰਸੀ ਵਿੱਚ ਹੈ ਪਰ ਸਾਡੀ ਭਾਸ਼ਾ ਵਿੱਚ ਗੁਰਬਾਣੀ ਵਿੱਚ ਨਹੀਂ ਹੈ, ਇਸ ਕਰਕੇ ਕੋਲੋਂ ਆਪਾਂ ਪੈਰਾਂ ਦੀਆਂ ਬਿੰਦੀਆਂ ਨਹੀਂ ਲਾਉਣੀਆਂ ਜੀ।
0: ਮਹੱਲਾ ਪਹਿਲਾ ਵਸਤਰ

ਪਇਆ ਜਮ ਜਾਲੇ ਵਸਤ ਪਰਾਈ ਆਪਣੇ ਘਰ ਜਾਣੈ ਹੋਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹੋਮੈ ਟੁੱਟੈ ਨਾਨਕ ਗੁਰਮੁਖ ਹੋਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੋ ਆਰਾਧੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖ ਉੱਠੇ ਰੋਗ ਪਾਪ ਕਮਾਇਆ ਹਰਖਹੁ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ

ਹਾਂਜੀ, ਜਿਸ ਤਰ੍ਹਾਂ ਪਾਠ ਕੀਤਾ ਮੁਸੱਲਾ, ਇੱਕ ਨੀ ਕਈ ਥਾਵਾਂ ਤੇ ਆਵੇਗਾ ਪਾਠ, ਮੁਸੱਲਾ ਹੀ ਪਾਠ ਕਰਨਾ, ਮੁਸਲਾ ਪਾਠ ਨਹੀਂ ਕਰਨਾ। ਮੁਸੱਲਾ ਜਿਹੜਾ ਉਹ ਮੁਸਲਮਾਨ ਵੀਰ ਨਵਾਜ਼ ਪੜ੍ਹਨ ਵੇਲੇ ਵਿਛਾਉਂਦੇ ਨੇ ਨਾ ਕੱਪੜਾ, ਹੇਠਾਂ ਵਿਛਾਈ ਕਰਦੇ ਨੇ, ਉਹਨੂੰ ਮੁਸੱਲਾ ਕਿਹਾ ਜਾਂਦਾ ਜੀ।

0: ਨਾਨਕ ਗੱਲੀ ਕੂੜਈ
1: ਕੂੜੀ ਬੋਲ ਕੇ ਫੇਰੀ
0: ਨਾਨਕ ਗੱਲੀ ਕੂੜਈ
2: ਕੂੜੀ

0: ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸਾਵੈ ਹੋਏ ਮੁਸਲਮ ਦੀਨ ਮੁਹਾਨ
1: ਮੁਸਲਿਮ ਪਾਠ
0: ਹੋਏ ਮੁਸਲਿਮ ਦੀਨ ਮੁਹਾਨ ਮਰਨ ਜੀਵਨ ਕਾ ਭਰਮ ਚੁਕਾਵੈ ਰੱਬ ਕੀ ਰਜਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਤਾਂ ਨਾਨਕ ਸਰਬ ਜੀਆ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ ਪਰ

ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜੇ ਰਈਅਤ ਸਿਕਦਾਰ ਕੋਇ ਨ ਰਹਸੀਓ ਹਟ ਪਟਣ ਬਾਜਾਰ ਹੁਕਮੀ ਟਹਸੀਓ

0: ਬਾਰ ਹਾਥੀ ਪਾਖਰੇ ਬਾਗ ਮਿਲਖ ਕਰ ਬਾਰ ਕਥਾ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਏ ਚੇ ਲਾਲਤੀ ਨਾਨਕ ਸੱਚ ਦਾਤਾਰ ਸਨਾਖਤ ਕੁਦਰਤੀ।
1: ਇਹ ਪੌੜੀ ਦੀ ਪਹਿਲੀ ਪੰਕਤੀ ਵਿੱਚ ਸ਼ਬਦ ਆਇਆ ਸੀ ਰਾਜੇ ਰਈਅਤ, ਰਈਅਤ ਚਈਏ ਨਾਲੀਆਂ, ਇਹਦਾ ਉਚਾਰਨ ਰਈਅਤ ਕਰਨਾ ਹੈ। ਅਤੇ ਰਈਅਤ ਵੈਸੇ ਉਚਾਰਨ ਤਾਂ ਸਹੀ ਕੀਤਾ ਸੀ, ਪਰ ਸੰਗਤਾਂ ਦੀ ਜਾਣਕਾਰੀ ਹਿੱਤ ਇੱਥੇ ਜਈਆ ਵਿੱਚ ਆਇਆ ਅਤੇ ਇਹਨੂੰ ਰਈਅਤ ਪਾਠ ਉਚਾਰਨ ਕਰਨਾ। ਹਾਂਜੀ,
0: ਸਲੋਕ ਮਹੱਲਾ ਪਹਿਲਾ। ਨਦੀਆ ਹੋਵਹਿ ਧੇਣਵਾ, ਸੁੰਮ ਹੋਵਹਿ ਦੁੱਧ ਘੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੁਪਾ ਹੋਵੇ, ਹੀਰੇ ਲਾਲ ਜੜਾਓ, ਪੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਪਾਰ ਅਠਾਰ ਹੈ ਮੇਵਾ ਹੋਵੇ, ਗਰੁੜਾ ਹੋਏ ਸੁਆਓ, ਚੰਦ ਸੂਰਜ ਦੋਏ ਫਿਰਦੇ ਰੱਖੀਐ, ਨਿਚਲ ਹੋਵੇ ਥਾਓ, ਪੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਜੋ ਦੇਹੈ ਦੁੱਖ ਲਾਈਐ, ਜੇ ਦੇਹੈ ਦੁੱਖ ਲਾਈਐ, ਆਖਣ ਲਹਿ ਨਾ, ਜੇ ਦੇਹੈ ਦੁੱਖ ਲਾਈਐ, ਪਾਪ ਗ੍ਰਹਿ ਦੋਏ ਰਾਹ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ, ਏਵੈ ਜਾਪੈ ਭਾਉ, ਪੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੈ ਦੀਆ ਮੋਹਣੀਆਂ ਇਸਤਰੀਆਂ ਹੋਵਨ, ਨਾਨਕ ਸੱਬੋ ਜਾਓ, ਭੀ ਤੂੰ ਹੈ ਸਾ ਲਾਹਣਾ, ਆਖਣ ਲਹਿ ਨਾ ਚਾਓ। ਪਵੜੀ ਬਦ ਫੈਲੀ ਗੈ ਬਾਨਾ, ਖਸਮ ਨਾ ਜਾਣਈ, ਸੋ ਕਹੀਐ ਦੇਵਾਨਾ, ਆਪ ਨਾ ਪਛਾਣਈ। ਕਲਹਿ ਬੁਰੀ ਸੰਸਾਰ, ਵਾਦੇ ਖਪੀਐ ਵਿਣ ਨਾਵੈ ਵੇਕਾਰ, ਭਰਮੇ ਪਚੀਐ ਰਾਹ ਦੋਵੈ ਇੱਕ ਜਾਣੈ, ਸੂਈ ਸਿਜਸੀ ਕੁਫਰ ਗੋ ਕੁਫਰਾਣਾ, ਪਿਆ ਦਜਸੀ ਸਭ ਦੁਨੀਆ ਸੁਭਹਾਨ, ਸੱਚ ਸਮਾਈਐ ਸਿਜੈ ਦਰ ਦੀਵਾਨ, ਆਪ ਗਵਾਈਐ। ਮਹੱਲਾ ਪਹਿਲਾ। ਸਲੋਕ ਜੋ ਜੀ ਸੋ ਜੀਵਿਆ।
1: ਮਹੱਲਾ ਪਹਿਲਾ ਹੈ, ਇਹ ਵੀ ਫਰਕ ਨੋਟ ਕਰ ਲਿਓ। ਆਮ ਸਲੋਕ ਪਹਿਲਾਂ ਆਉਂਦਾ, ਮਹੱਲਾ ਪਹਿਲਾ ਬਾਅਦ ਵਿੱਚ ਆਉਂਦਾ, ਪਰ ਇੱਥੇ ਗੁਰੂ ਮਹਾਰਾਜ ਦੀ ਆਪਣੀ ਮੌਜ ਹੈ, ਮਹੱਲਾ ਪਹਿਲਾ ਸਲੋਕ ਪਿੱਛੋਂ। ਹਾਂਜੀ,
0: ਮਹੱਲਾ ਪਹਿਲਾ। ਸਲੋਕ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛੁ ਖਾਏ, ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੈ ਪਤ ਗਇਆ ਗਵਾਏ। ਮਹੱਲਾ ਪਹਿਲਾ। ਕਿਆ ਖਾਧੈ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ।
1: ਕਿਆ ਖਾਧੈ ਕਿਆ ਪੈਦਾ ਹੋਏ, ਥੋੜਾ ਜਿਹਾ ਧੱਦੇ ਨੂੰ
2: ਥੋੜਾ ਜਿਹਾ ਨਾ, ਗੁਰਮੁਖਾਂ ਦੀ ਨਾ ਆਵਾਜ਼ ਦੇ ਵਿੱਚ ਅਭਿਆਸ ਦੀ ਘਾਟ ਹੈ, ਪੰਜ ਅੱਖਰਾਂ ਦੀ, ਜਿਹੜੇ ਕੱਲ੍ਹ ਵੀ ਬੇਨਤੀ ਕਰੀ ਸੀ, ਪਰ ਤੁਸੀਂ ਸਾਰਿਆਂ ਨੇ ਨੋਟ ਰੱਖਣਾ, ਇਹ ਭਰਮੀ ਆਵਾਜ਼ ਵਿੱਚ ਹੀ ਲੈਣੇ ਨੇ ਅੱਖਰ। ਜੀ,
0: ਕਿਆ ਖਾਧਾ ਕਿਆ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕਿਜ ਹੈ ਭੋਗ ਬਿਲਾਸ, ਕਿਆ ਲਸਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਣਾਸ। ਪਵੜੀ ਜਾਤੀ ਜਾਤੀ ਦਾ ਕਿਆ ਜਾਤੀ ਦਾ ਕਿਆ ਹੱਥ, ਸੱਚ ਪਰਖੀਐ।
1: ਕਈ ਵਾਰੀ ਊੜੇ ਦੇ ਨਾਲ ਆਇਆ ਪੌੜੀ, ਪਰ ਇੱਥੇ ਵਾਹਵੇ ਨਾਲ, ਪਿੱਛੇ ਵੀ ਵਾਹਵੇ ਨਾਲ ਆਏ ਪਿਛਲੇ ਸਲੋਕ ਦੇ ਵਿੱਚ ਵੀ, ਅਤੇ ਇੱਥੇ ਵੀ ਵਾਹਵੇ ਦੇ ਨਾਲ ਹੀ। ਇਹ ਨਾ ਸਮਝ ਲੈਣਾ ਵੀ ਇਹ ਗਲਤ ਲਿਖਿਆ, ਵੀ ਇਹ ਲਿਖਣ ਦਾ ਢੰਗ ਹੀ ਗੁਰੂ ਮਹਾਰਾਜ ਨੇ ਵਰਤੇ।
0: ਮਹੁਰਾ ਹੋਵੇ ਹੱਥ ਮਰੀਆ ਚੱਖੀਐ, ਸੱਚੇ ਕੀ ਸਿਰਕਾਰ, ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ, ਦਰ ਦੀ ਬਾਣੀਐ ਫੁਰਮਾਨੀ ਹੈ ਕਾਰ, ਖਸਮ ਪਠਾਇਆ ਤਬਲ ਬਾਜ ਵੀ ਚਾਰ, ਸ਼ਬਦ ਸੁਣਾਇਆ ਇੱਕ ਹੋਏ ਅਸਵਾਰ, ਇੱਕ ਨਾ ਸਾਖਤੀ, ਇੱਕ ਨੀ ਬੱਦੇ ਭਾਰ, ਇੱਕ ਨਾ ਤਾਕਤੀ,

0: ਤਨ ਝਾੜ ਦੁਇ ਪੁੜ ਚੱਕੀ ਜੋੜ ਕੈ ਪੀਸਨ ਆਏ ਬਹਿਠ ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡੇਠ ਮਹੱਲਾ ਪਹਿਲਾ
1: ਇਹ ਜਿਹੜਾ ਪਾਠ ਹੈ ਪੀਸਣ ਆਏ ਬਹਿਠ ਬਹਿਠ ਪਾਠ ਉਚਾਰਨ ਕਰਨਾ ਥੋੜਾ ਜਿਹਾ ਆਏ ਤੇ ਜੋੜ
0: ਦੁਇ ਪੁੜ ਚੱਕੀ ਜੋੜ ਕੈ ਪੀਸਨ ਆਏ ਬਹਿਠ ਦੁਇ ਪੁੜ ਚੱਕੀ ਜੋੜ ਕੈ ਪੀਸਨ ਆਏ ਬਹਿਠ
2: ਇਹ ਬਹਿਠ ਪਾਠ ਰੈਮਿੰਗ ਕਰਕੇ ਆ ਅਗਲਾ ਜਿਹੜਾ ਸ਼ਬਦ ਆਉਂਦਾ ਨਾ ਡਿੱਠ ਆਉਂਦਾ ਇਹਨੇ ਉਹ ਰੈਮਿੰਗ ਉਹਦੇ ਨਾਲ ਮਿਲਣੀ ਹੈ ਇਸ ਕਰਕੇ ਇੱਥੇ ਬਹਿਠ ਪਾਠ ਚਾਲ ਮੁਤਾਬਕ ਜ਼ਰੂਰੀ ਹੈ ਜੀ
0: ਜੋ ਦਰ ਰਹੇ ਸੋ ਉਪਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸਜਾਏ ਰਸ ਕਸ ਟੱਟਰ ਪਾਈਐ ਤਪੈ ਤੈ ਬਿਲ ਲਾਏ ਭੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਾ ਲਾਏ ਨਾਨਕ ਮਿੱਠੈ ਪੱਤਰੀਐ ਵੇਖੋ ਲੋਕਾ ਆਏ ਪਵੜੀ ਇਕਣਾ

ਖਾਏ, ਭੁੱਖਿਆ ਗੰਢ ਪਵੈ ਜਾਂ ਖਾਏ, ਕਾਲਾ ਗੰਢ ਨਦੀਆ ਮੀਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਬੇਦਾ ਗੰਢ

ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨਾ ਪਾਈਆ ਹੈ ਖੋਟੇ ਸੱਟੀਆ ਹੈ ਬਾਹਰ ਵਾਰ ਖੋਟੇ ਸੱਚੀ ਦਰਗ ਹੈ ਸੁੱਟੀਆ ਹੈ ਕਿਸ ਆਗੈ ਕਰੇ ਪੁਕਾਰ ਸਤਿਗੁਰ

0: ਆਪ ਜੋ ਖੁਦ ਆਇਆ
1: ਮੇਰ ਵੱਧ, ਇਹ ਵੱਖਰਾ ਕਰਕੇ ਪਾਠ ਨਾ, ਕਈ ਥਾਵਾਂ ਤੇ ਤੁਹਾਨੂੰ ਇਹ ਪਾਠ ਸੰਬੰਧਿਤ ਵੀ ਮਿਲੇਗਾ, ਇਕੱਠਾ ਵੀ ਲਿਖਿਆ ਹੋਇਆ ਮਿਲੇਗਾ ਭਾਵੇਂ ਪਦਸ਼ੇਦ ਸਰੂਪਾਂ ਦੇ ਵਿੱਚ, ਪਰ ਮੇਰ ਵੱਧ ਵਾਵੇ ਦੇ ਉੱਪਰ ਅੱਧਕ ਲਾ ਕੇ ਭਾਰਾ ਕਰਕੇ ਮੇ ਵੱਖਰਾ ਰਵੱਧ ਵੱਖਰਾ ਮੇਰ ਵੱਧ ਬਾਦ ਸਾਹ ਅਫਜੂ ਖੁਦਾਇਆ, ਇਦਾਂ ਪਾਠ ਕਰਨਾ। ਹਾਂਜੀ,
0: ਹਮ ਜੇ ਹਮ ਜੇਰ

ਆਪ ਜੋ ਖੁਦਾਇਆ ਏਕ ਤੂੰ ਹੀ ਏਕ ਤੂੰ ਹੀ ਮਹੱਲਾ ਪਹਿਲਾ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਦਾਦੇ ਦੇਹੰਦ ਆਦਮੀ ਨਾ ਸਪਤ ਜੇਰ ਜਿਮੀ ਅਸਤ ਏਕ ਦਿਗਰ ਕੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪਤ ਦੀਪ ਨਹਿ ਜਲੋ ਅੰਨ ਪੌਣ ਥਿਰ ਨਾ ਕੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾ ਰਿਜਕ ਦਸਤ ਆ ਕਸੇ ਹਮਾ ਅਰਾ ਏਕ ਆਸ ਵਸੇ ਅਸਤ ਏਕ ਦਿਗਰ ਕੁਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਪ੍ਰੰਦਏ ਨਾ ਗ੍ਰਾਹ ਜਰ ਦਰਖਤ ਆਬ ਆਸ ਕਰ ਦੇਹੰਦ ਸੂਈ ਏਕ ਤੁਈ ਏਕ ਤੁਈ ਮਹੱਲਾ ਪਹਿਲਾ ਨਾਨਕ ਲਿਲਾਰ ਲਿਖਿਆ ਸੋਏ ਮੇਟ ਨਾ ਸਾਕੈ ਕੋਏ ਕਲਾ ਧਰੈ ਹਿਰੈ ਸੂਈ ਏਕ ਤੁਈ ਪਾਉੜੀ ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਏ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨਮੁਖ ਸਦਾ ਕੂੜਿਆਰ ਭਰਮ ਭੁਲਾਣਿਆ ਵਿਸ਼ਟਾ ਅੰਦਰ ਵਾਸ ਸਾਧ ਨਾ ਜਾਣਿਆ।

ਸਬਦ ਸਾਲਾਹਿ ਸੱਚ ਸਮਾਈਐ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਾਲਾਹਿ ਪਤ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾਂ ਵਾਵਹਿ ਗਾਵਹਿ ਤੁਧ ਭਾਵੈ ਤੁਧ ਭਾਵੈ

ਇਹ ਵੀ ਸ਼ਬਦ ਇਸ਼ਨਾਨ ਲਈ ਵਾਹ ਚੁਕਾਇਆ ਨਾਵ ਹੈ, ਪਹਿਲਾਂ ਇਹ ਪਾਠ ਨਹੀਂ ਆਇਆ। ਸੋ ਇਸ ਕਰਕੇ ਇੱਥੇ ਧਿਆਨ ਰੱਖਣਾ ਹੈ, ਇਸ਼ਨਾਨ ਦੀ ਵੀ ਗੱਲ ਹੈ, ਜਲ ਦੇ ਨਾਲ ਇਸ਼ਨਾਨ ਦੀ ਤਾਂ ਨਾਵ ਹੈ, ਭਾਰਾ ਕਰਕੇ ਪਾਠ ਕਰ ਲੈਣਾ। ਹਾਂਜੀ।

ਚੰਗਾ ਹੋਈ ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੈ ਨਾਨਕ ਸੱਚਾ ਆਪ ਪਾਉੜੀ ਸਤਿਗੁਰ ਸੇਵ ਨੇ ਸੰਗ ਭਰਮ ਚੁਕਾਈਐ ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ ਸਤਿਗੁਰ ਹੋਏ ਦਇਆਲ ਤਾਂ ਨਾਮ

ਹਨ ਜਿਨੀ ਸਚੋ ਸਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅਨਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕੈ ਜਿਨੀ ਵਿੱਚ ਹੋ ਆਪ ਗਵਾਇਆ ਓਨਾ ਖਸਮੈ ਕੈ ਦਰ ਮੁਖ ਉਜਲੇ ਓਨਾ ਖਸਮੈ ਕੈ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ ਸੇਈ ਪੂਰੇ ਸਾਹ ਵਖਤੇ ਉੱਪਰ ਲੜ ਮੂਏ ਦੂਜੇ ਬਹੁਤੇ ਰਾਹ ਮਨ ਕੀਆ ਮੱਤੀ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਹੇ ਨਾ ਨਿਕਲ ਹੈ ਤੀਜੇ ਮੂਹੀ ਗਿਰਾਹ ਭੁੱਖ ਤਿਖਾ ਦੋਏ ਭੋਕੀਆ ਖਾਧਾ ਹੋਏ ਸੁਆਹ ਭੀ ਖਾਣੇ ਸਿਉਂ

ਸਭੇ ਵੇਲਾ ਵਕਤ ਸਭ ਜੇ ਅੱਠੀ ਭਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾ ਦੂਜਾ ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ਅੱਠੀ ਵੇ ਪ੍ਰਵਾਹ

0: ਪੌੜੀ
1: ਪੋਲੇ ਬੋਲਣਾ ਘਟੈ
0: ਘਟੈ
1: ਨਾ ਹੀ ਤੋਲ
0: ਸਤ ਨਾਨਕ ਪੂਰਾ ਜੇ ਕਰੇ ਘਟੈ ਨਾ ਹੀ ਤੋਲ ਨਾਨਕ ਪੂਰਾ ਜੇ ਕਰੇ ਘਟੈ ਨਾ ਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਐ ਮੁੱਠੀ ਧੰਦੈ ਚੋਰ ਮਹਿਲ ਨਾ ਪਾਈਐ ਇਹਨੈ ਚਿਤ ਕਠੋਰ ਸੇਵ ਗਵਾਈਐ ਜਿਤ ਘੱਟ ਸੱਚ ਨਾ ਪਾਏ ਜਿਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉਂ ਕਰ ਪੂਰੈ ਵੱਟ ਤੋਲ ਤੁਲਾਈਐ ਕੋਈ ਨਾ ਆਖੈ ਘੱਟ ਹੋਮੈ ਜਾਈਐ ਲਈਨ ਖਰੇ ਪਰਖ ਦਰ ਬੀਨਾਈਐ ਸੌਦਾ ਇਕਤ

0: ਸਿਓ ਦੋਸਤੀ ਮਨ ਮੁਖ ਸੱਚਾ ਨਾਓ ਓਥੈ ਅੰਮ੍ਰਿਤ ਵੰਡੀਐ
1: ਮਨ ਮੁਖ ਨੰਨੇ ਨੂੰ ਸਿਹਾਰੀ ਇਹ ਅਲੱਗ ਅਲੱਗ ਹੀ ਉਚਾਰਨ ਕਰਨ
0: ਤਿਨਾ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਓ ਓਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਬੰਨੀ ਚੜੈ ਚੜਾਓ ਜੇ ਹੋਵੈ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ ਸੱਤੀ ਪਹਿਰੀ ਸੱਤ ਭਲਾ ਬਹੀਐ ਪੜਿਆ ਪਾਸ ਓਥੈ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ ਓਥੈ ਖੋਟੇ ਸੱਟੀਐ ਖਰੇ ਕੀਚੈ ਸਾ ਬਾਸ ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ
2: ਮਹੱਲਾ ਦੂਜਾ ਪਾਉਣ ਗੁਰੂ ਪਾਣੀ ਪਿਤਾ

0: ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ।
1: ਇਹ ਸਲੋਕ ਜਪਜੀ ਸਾਹਿਬ ਦੇ ਅੰਤ ਵਿੱਚ ਵੀ ਲਿਖਿਆ ਹੋਇਆ, ਪਰ ਉਹ ਸਲੋਕ ਤੇ ਇਸ ਸਲੋਕ ਦੇ ਵਿੱਚ ਥੋੜੇ ਜਿਹੇ ਅੱਖਰਾਂ ਦਾ ਤੇ ਮਾਤਰਾ ਦਾ ਫਰਕ ਹੈ, ਤੇ ਉਹ ਧਿਆਨ ਰੱਖਣਾ। ਉੱਥੇ ਪਵਨ ਗੁਰੂ, ਇੱਥੇ ਪਾਉਣ ਗੁਰੂ, ਉੱਥੇ ਦਿਵਸ ਰਾਤ, ਇੱਥੇ ਦਿਨ ਸਰਾਤ ਹੈ। ਇਸੇ ਤਰ੍ਹਾਂ ਥੋੜੇ ਥੋੜੇ ਫਰਕ ਨੇ। ਅਖੀਰਲੀ ਪੰਕਤੀ ਵਿੱਚ ਹੋਰ ਸ਼ਬਦ ਇੱਥੇ ਵਾਧੂ ਲਿਖਿਆ ਹੋਇਆ, ਨਾਨਕ ਤੇ ਮੁੱਖ ਉਜਲੇ ਹੋਰ ਕੀਤੀ ਛੁੱਟੀ ਨਾਲ, ਉੱਥੇ ਹੋਰ ਹੈ ਨਹੀਂ। ਇਸ ਲਈ ਇਹ ਨਾ ਸਮਝਣਾ ਵੀ ਇਹਦੇ ਵਿੱਚ ਫਰਕ ਕਿਵੇਂ ਆ ਗਿਆ, ਉਹ ਪਹਿਲੇ ਪਾਤਸ਼ਾਹ ਦਾ ਦੂਜੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਹਾਂਜੀ,
0: ਪੌੜੀ ਸੱਚਾ ਭੋਜਨ ਭਾਉ, ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ, ਸੱਚਾ ਕੋਟ ਗਿਰਾਏ ਨਿਜ ਕਰ ਵਸਿਆ, ਸਤਿਗੁਰ ਤੁਠਾ ਨਾਉ ਪ੍ਰੇਮ ਰਹੱਸਿਆ, ਸੱਚਾ ਦੈ ਦੀ ਬਾਣ ਕੂੜ ਨਾ ਜਾਈਆ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਆ, ਸੱਚਾ ਸ਼ਬਦ ਨੀਸਾਨ ਠਾਕ ਨਾ ਪਾਈਆ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਆ। ਸਲੋਕ ਮਹੱਲਾ ਪਹਿਲਾ, ਪਹਿਰਾ ਅਗਨ ਹਿਵੈ ਕਰ ਬਾਧਾ, ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾ, ਧਰਤੀ ਹਾਕ ਚਲਾਈ ਧਰ ਤਾਰਾ ਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ ਏਵਡ ਵਧਾ ਏਵਡ ਵਧਾ ਮਾਵਾ ਨਾਹੀ,
1: ਟੰਕ ਚੜਾਈ ਚੜਾਈ ਅੜਾੜਾ ਭਾਰਾ ਕਰਕੇ ਬੋਲਣਾ,
0: ਧਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਏਵਡ ਵਧਾ ਮਾਵਾ ਨਾਹੀ, ਸਬਸੈ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ, ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ ਮਹੱਲਾ ਦੂਜਾ, ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ ਗੁਣ ਗਾਹਕ ਇੱਕ ਵਨ, ਭੁੱਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾ ਰੱਜੈ ਜਾ ਗੁਣ ਕਹਿ ਗੁਣੀ ਸਮਾਏ। ਪੌੜੀ ਵਿਣ ਸੱਚੇ ਸਭ ਕੂੜ, ਕੂੜ ਕਮਾਈਆ ਵਿਣ ਸੱਚੇ ਕੂੜਿਆਰ, ਬੰਨ ਚਲਾਈਐ ਵਿਣ ਸੱਚੇ ਤਨ ਛਾਰ ਛਾਰ ਰਲਾਈਐ, ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜਾ ਲਾਲਚ ਲੱਗ ਮਹਿਲ ਖੁਆਈਐ, ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮਹਿ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ। ਸਲੋਕ ਮਹੱਲਾ ਪਹਿਲਾ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪਤ ਕੇ ਸਾਧ ਖਾਦਾ ਲਹਿ ਦਾਨਾ ਕਹਿ ਸਿਰ ਦਾਨ। ਮਹੱਲਾ ਪਹਿਲਾ, ਸੋਇਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲੱਗੈ ਮੁਖ ਭਾਖਿਤ, ਹਿਰਦੈ ਹਿਰਦੈ ਸਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅੱਠਸੱਠ ਤੀਰਥ ਗੁਰ ਕੀ ਚਰਣੀ ਪੂਜਾ ਸਦਾ ਵਿਸੇਖ, ਹੰਸ ਹੇਤ ਲੋਭ ਕੋਪ ਚਾਰੇ ਨਦੀਆ ਅੱਗ, ਪਵਹਿ ਦਜਹਿ ਨਾਨਕਾ ਤਰੀਆ ਕਰਮੀ ਲੱਗ। ਪੌੜੀ ਜੀਵ ਦਿਆ ਮਰ ਮਾਰ ਨਾ ਪਛੋ ਤਾਈਐ, ਝੂਠਾ ਇਹੋ ਸੰਸਾਰ ਕਿਨ ਸਮਝਾਈਐ, ਸੱਚ ਨਾ ਧਰੇ ਪਿਆਰ ਧੰਦੈ ਧਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ, ਹੁਕਮੀ ਸਿਰ ਜੰਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ, ਮੋਹਤ ਨਾ ਚਸਾ ਵਿਲੰਬ ਭਰੀਐ ਪਾਈਐ, ਗੁਰ ਪ੍ਰਸਾਦੀ ਬੁੱਝ ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ, ਤੁਮੀ ਤੁਮਾ ਵਿਸ ਅਕ ਤਤੂਰਾ ਨਿਮ ਫਲ, ਮਨ ਮੁਖ ਵਸਹਿ ਤਿਸ ਜਿਸ ਤੂੰ ਚਿਤ ਨ ਆਵਹੀ, ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ, ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ, ਵੇਦ ਕਹਿ ਵਖਿਆਣ ਅੰਤ ਨਾ ਪਾਵਣਾ, ਪੜਿਆ ਨਾਹੀ ਭੇਦ ਬੁੱਝਿਆ ਪਾਵਣਾ, ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ,
1: ਬੁੱਝਿਆ ਕਸ ਕੇ ਬੋਲਣਾ ਬੁੱਝਿਆ ਪਾਵਣਾ,
0: ਪੜਿਆ ਨਾਹੀ ਭੇਦ ਬੁੱਝਿਆ ਪਾਵਣਾ, ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ, ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ।

ਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ ਆਪਣ ਹੱਥੀ ਆਪਣਾ ਦੇ ਕੂਚਾ ਆਪੇ ਲਾਏ ਹੁਕਮ ਪਿਆ ਤੁਰ ਖਸਮ ਕਾ ਅਤੀਹੂ ਧੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਆਏ ਦੋਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉ ਪਾਏ ਨਾਨਕ ਏਵੈ ਜਾਣੀਐ ਸਭ ਕਿਛ ਤਿਸਹਰ ਜਾਏ ਮਹੱਲਾ ਦੂਜਾ ਨਾਨਕ

0: ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੇ ਸੱਚ ਰਹਿ ਸੋ ਵਿਸ਼ਟ ਪਰਵਾਣ ਸਰ ਸੰਦੇ ਆਗਾਸ ਕਾ ਕਿਉ ਪਹੁੰਚੈ ਬਾਣ ਅੱਗੇ ਉਹ ਅਗਮ ਹੈ ਵਾਹ ਹਿੰਦੜ ਜਾਣ ਪੌੜੀ।
1: ਬੜਾ ਸੋਹਣਾ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ ਵਾਹ ਹਿੰਦੜ, ਇਸੇ ਤਰ੍ਹਾਂ ਹੀ ਬਿੰਦੀ ਲਾ ਕੇ ਉੱਪਰ ਵਾਹ ਹਿੰਦੜ ਇੱਦਾਂ ਹੀ ਪਾਠ ਕਰਨਾ ਹੈ। ਹਾਂਜੀ।
0: ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸੀ ਗਾਰੀਆ ਕਰਨ ਭਗਤ ਦਿਨ ਰਾਤ ਨ ਰਹਿਣੀ ਵਾਰੀਆ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਸੇ ਵੇਚਾਰੀਆ ਸੋਹਨ ਖਸਮੈ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨਹੋ ਪਿਆਰੀਆ ਬਿਨ ਨਾਵੈ ਤ੍ਰਿਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿਸਕ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨਿਹਪੁਲੰਗ ਤਸ ਜਨ ਮਸ ਜਾਵਤ ਬ੍ਰਹਮਣਾ ਬਿੰਦ ਤੇ ਸਾਗਰੰਗ ਸੰਸਾਰ ਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮ ਹੋ ਪੂਰਾ ਪਾਏ ਮਨਹੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਦੌਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਕਹਿ ਰਾਸ ਹਰ ਜਿਉ ਮਿਲੇ ਪਿਆਰਿਆ।
2: ਸਲੋਕ ਮਹੱਲਾ ਪਹਿਲਾ ਖਤਿਹੋ ਜੰਮੇ ਖਤੇ ਕਰ ਨਿਤ ਖਤਿਆਂ ਵਿੱਚ ਪਾਹੇ ਧੋਤੇ ਮੂਲ ਨ ਉਤਰਹਿ ਜੇ ਸੋ ਧੋਵਣ ਪਾਹੇ।
3: ਜਿਵੇਂ ਖਤੇ ਪਾਠ ਭੋਲਾ ਪੁਰਨਾ ਖਤੇ ਉਹ ਜੰਮੇ ਖਤੇ ਕਰ ਖਤੇ ਖਤੇ ਨਹੀਂ ਕਹਿਣਾ ਭੋਲਾ ਜਿਹਾ ਸ਼ਬਦ ਬੋਲਣਾ।
2: ਨਾਨਕ ਬਖਸੇ ਬਖਸੀਆ ਹੈ ਨਾਹੇ ਤਾ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆ ਹੈ ਸੁੱਖ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ ਪਾਇਆ ਰਤਨ ਘਰਾਹ ਦੀਵਾ ਬਾਲਿਆ ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ ਨਿਡਰਿਆ ਡਰ ਲੱਗ ਗਰਭ

0: ਨਾਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਖੋਹਾਏ ਪੀਐ ਸਿਰ ਖੋਹਾਏ ਪੀਐ ਮਲ ਬਾਣੀ ਜੂਠਾ ਮੰਗ ਮੰਗ ਖਾਹੀ ਫੂਲ ਫਦੀਹਤ ਮੋਹੇ ਲੈਣ ਭੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਂਗੀ ਸਿਰ ਖੁਹਾਏ ਨ ਭੇਡਾ ਵਾਂਗੀ ਸਿਰ ਖੁਹਾਏ ਨ ਭਰੀਨ ਹੱਥ ਸੁਆਹੀ ਮਾਊ ਪੀਓ ਕਿਰਤ ਗਵਾਏ ਨ ਟੱਬਰ ਰੋਵਣ ਧਾਹੀ ਉਹ ਨਾ ਪਿੰਡ ਨਾ ਪੱਤਰ ਕਿਰਿਆ ਨਾ ਦੀਵਾ ਮੂਏ ਕੇ ਥਾਹੂ ਪਾਹੀ
1: ਦੀਵਾ ਤੇ ਵਿਸਰਾਮ ਹੋਣਾ ਵੱਡਾ
0: ਉਹ ਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੂਏ ਕੇ ਥਾਊ ਪਾਹੀ ਅੱਠਸਠ ਤੀਰਥ ਦੇਨ ਨਾ ਢੋਈ ਬ੍ਰਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹਾ ਹੈ ਦਿਨ ਰਾਤੀ

0: ਲਾ ਜੀਆ,
1: ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ, ਦਈਏ ਜਦੋਂ ਦੱਦਾ ਯਈਏ ਨੂੰ ਸਿਹਾਰੀ ਆ ਜਾਵੇ, ਫਿਰ ਦੱਦਾ ਈੜੀ ਨੂੰ ਬਿਹਾਰੀ ਤੇ ਫਿਰ ਦੂਸਰੀ ਈੜੀ ਨੂੰ ਸਿਹਾਰੀ ਬੋਲ ਕੇ ਪਾਠ ਹੁੰਦਾ ਹੈ, ਦਈਏ ਇਸੇ ਤਰ੍ਹਾਂ ਪਾਠ ਕਰਨਾ ਹੈ। ਹਾਂਜੀ,
0: ਜੀਆਂ ਮਾਰਜ ਵਾਲੇ ਸੋਏ, ਅਵਰ ਨਾ ਕੋਈ ਰੱਖੈ, ਦਾਨ ਹੋ ਤੈ ਇਸ ਨਾ ਨਹੋ ਬੰਜੇ, ਭਸ ਪਏ ਸਿਰ ਖੁੱਥੈ, ਪਾਣੀ ਵਿੱਚ ਹੋ ਰਤਨ ਉਹ ਪੰਨੇ, ਮੇਰ ਗਿਆ ਮਾਧਾਣੀ, ਆਠਸਰ ਤੀਰਥ ਦੇਵੀ ਥਾਪੇ, ਉਰਬੇ ਲੱਗੈ ਬਾਣੀ, ਨਾਏ ਨਿਵਾਜਾ ਨਾਤੈ ਪੂਜਾ,
2: ਨਾਏ ਕਰਨ ਪਹਿਲਾਂ
0: ਨਾਏ ਨਿਵਾਜਾ ਨਾਤੈ ਪੂਜਾ, ਨਹਾਵਨ ਸਦਾ ਸੁਜਾਣੀ, ਮੋਇਆ ਜੀਵਦਿਆਂ ਗਤ ਹੋਵੈ, ਜਾਂ ਸਿਰ ਪਾਈਐ ਪਾਣੀ, ਨਾਨਕ ਸਿਰ ਨਾਨਕ ਸਿਰ ਖੁੱਥੇ ਸਹਿਤਾਨੀ, ਇਹ ਨਾ ਗੱਲ ਨਾ ਭਾਣੀ, ਉੱਠੈ ਹੋਇਆ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ, ਉੱਠੈ ਅੰਨ ਕਮਾਦਕ ਪਾਹਾ, ਸਭ ਸਹਿ ਪੜਦਾ ਹੋਵੈ, ਉੱਠੈ ਕਾਹੋ ਚਰਹੈ ਨਿਤ ਸੁਰਹੀ, ਸਾ ਧਨ ਦਹੀ ਵਿਲੋਵੈ, ਤਿਤ ਘੇ ਹੋਮ ਜਗ ਸਦ ਪੂਜਾ, ਪਏ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ, ਨਹਾਤੈ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਹਾਵਣ ਨਾਹੀ, ਤਾਂ ਸਤ ਚੱਟੇ ਸਿਰ ਛਾਈ,

ਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ।

ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿੰਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ

0: ਪੌੜੀ ਹਉ ਢਾਡੀ ਬੇਕਾਰ ਕਾਰੈ ਲਾਇਆ ਰਾਤ ਦਹਿ ਕੈ ਵਾਰ ਧੁਰੋ ਫੁਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹਿ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਾ ਲਾਹੇ ਪੂਰਾ ਪਾਇਆ ਸੁਧ ਰਾਗ ਗਾਉੜੀ ਗੁਆਰੇਰੀ
1: ਬਾਈ ਜੀ ਸੁਧ ਤੇ ਵੀ ਬੋਲ ਦੋ।

0: ਭਾਈ ਸਾਹਿਬ ਭਾਈ ਗੁਰਦਾਸ ਜੀ ਲਖਾਰੀ ਸਨ ਅਤੇ ਜਿੰਨੀ ਵੀ ਬਾਣੀ ਗੁਰੂ ਮਹਾਰਾਜ ਉਚਾਰਨ ਕਰਦੇ ਭਾਈ ਗੁਰਦਾਸ ਜੀ ਉਸਨੂੰ ਲਿਖਦੇ, ਖਾਸ ਕਰਕੇ ਜਦੋਂ ਗੁਰੂ ਮਹਾਰਾਜ ਨੇ ਵਾਰਾਂ ਉਚਾਰਨ ਕੀਤੀਆਂ ਅਤੇ ਭਾਈ ਗੁਰਦਾਸ ਜੀ ਤੋਂ ਲਿਖਵਾਈਆਂ, ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਨਿਰਖ ਪਰਖ ਕੇ ਵਿਚਾਰ ਕੇ ਨਿਰਣਾ ਕਰਕੇ ਇਹ ਮੋਹਰ ਲਾਈ ਆ ਵੀ ਸੁੱਧ ਵੀ ਇਹ ਜਿਹੜੀ ਵਾਰ ਹੈ ਜਿੰਨੀ ਵੀ ਬਾਣੀ ਹੈ ਇਹ ਸ਼ੁੱਧ ਹੈ। ਸੁੱਧ ਤੋਂ ਭਾਵ ਹੁੰਦਾ ਵੀ ਐਨ ਬੈਨ ਹੂ ਬਹੂ ਦਰੁਸਤ ਯਥਾਰਥ, ਜਿਹਦੇ ਵਿੱਚ ਕੋਈ ਤੁਰਟੀ ਕੋਈ ਉਕਾਈ ਨਾ ਹੋਵੇ। ਇਸ ਵਾਸਤੇ ਜਿਵੇਂ ਵੀ ਬਾਣੀ ਲਿਖੀ ਹੈ ਮਹੱਲੇ ਸਲੋਕ ਪਵੜੀ ਮਹੱਲਾ ਪਹਿਲਾ ਸਲੋਕ ਇਹ ਸਾਰਾ ਕੁਛ ਸ਼ੁੱਧ ਹੈ ਅਤੇ ਇਹ ਸਮਝਣਾ ਇਹ ਗੁਰੂ ਮਹਾਰਾਜ ਨੇ ਮੋਹਰ ਲਾਈ ਹੈ। ਅਤੇ ਦੂਸਰਾ ਸੁੱਧ ਕੀਚੇ ਵੀ ਪਾਠ ਆਵੇਗਾ ਅਤੇ ਸੁੱਧ ਕੀਚੇ ਤੋਂ ਭਾਵ ਵੀ ਮਹਾਂਪੁਰਖ ਹੀ ਲੈਂਦੇ ਸਨ ਬਈ ਇਸ ਵਾਰ ਨੂੰ ਸੁੱਧ ਕੀਚੇ ਸੁੱਧ ਕੀਤਾ ਗਿਆ ਸੀ, ਪਰ ਜਿਹੜੀ ਵਾਰ ਨਹੀਂ ਸੀ ਪਹਿਲਾਂ ਸ਼ੁੱਧ ਕੀਤੀ ਗਈ ਉਹਦੇ ਪਿੱਛੋਂ ਸੁੱਧ ਕੀਚੇ ਸ਼ਬਦ ਲਿਖਿਆ ਗਿਆ, ਪਰ ਉਹਨੂੰ ਦੁਬਾਰਾ ਫਿਰ ਸ਼ੁੱਧ ਕਰਕੇ ਗੁਰੂ ਮਹਾਰਾਜ ਨੇ ਉਹਦਾ ਨਿਰਣਾ ਉਹਦੀ ਵਿਚਾਰ ਉਹਦੀ ਨਿਰਖ ਪਰਖ ਕਰਕੇ ਫਿਰ ਇਹ ਸ਼ੁੱਧ ਸ਼ਬਦ ਹੀ ਲਿਖਿਆ ਹੈ। ਹਾਂਜੀ,
1: ਰਾਗ ਗਾਉੜੀ ਗੁਆਰੇਰੀ ਮਹੱਲਾ ਪਹਿਲਾ ਚਾਓ ਪਦੇ ਦੋ ਪਦੇ

0: ਸਹਿ ਭੰਗ ਗੁਰ ਪ੍ਰਸਾਦ ਭਉ ਮੁੱਚ ਭਾਰਾ ਵੱਡਾ ਤੋਲ।
1: ਹੁਣੇ ਨੋੜੀ ਰਾਗ ਆਰੰਭ ਹੋ ਰਿਹਾ, ਜਿਹੜਾ ਸਿਰਲੇਖ ਗੁਰੂ ਮਹਾਰਾਜ ਨੇ ਲਿਖਿਆ ਰਾਗ ਗੌੜੀ, ਤੇ ਗੌੜੀ ਦੇ ਨਾਲ ਗੁਆਰੇਰੀ ਸ਼ਬਦ। ਗੁਆਰੇਰੀ ਸ਼ਬਦ ਇਹ ਗੌੜੀ ਰਾਗ ਦੀ ਜਾਤੀ ਹੈ ਗੁਆਰੇਰੀ, ਤੇ ਇਸ ਵਾਸਤੇ ਰਾਗ ਗੌੜੀ ਹੈ। ਗੁਆਰੇਰੀ ਜਾਤੀ ਵਿੱਚ ਇਸ ਗੌੜੀ ਰਾਗ ਨੂੰ ਜਾਂ ਰਾਗਣੀ ਨੂੰ, ਕਿਉਂਕਿ ਸੰਗੀਤ ਅਨੁਸਾਰ ਤਾਂ ਗੌੜੀ ਰਾਗਣੀ ਹੈ, ਪਰ ਗੁਰੂ ਮਹਾਰਾਜ ਨੇ ਰਾਗ ਲਿਖ ਦਿੱਤਾ, ਇਸ ਲਈ ਰਾਗ ਰਾਗਣੀ ਦਾ ਗੁਰੂ ਮਹਾਰਾਜ ਨੇ ਕੋਈ ਭੇਦ ਨਹੀਂ ਰੱਖਿਆ। ਰਾਗ ਗੌੜੀ ਤੇ ਗੁਆਰੇਰੀ ਇਸਦੀ ਜਾਤੀ ਸਮਝਣਾ, ਇਹ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਬਾਣੀ ਆਰੰਭ ਦੇ ਵਿੱਚ ਚੌਪਦੇ ਚਾਰ ਪੌੜੀਆਂ ਵਾਲੇ ਸ਼ਬਦ ਤੇ ਨਾਲ ਦੋ ਪਦੇ ਦੋ ਦੋ ਪੌੜੀਆਂ ਵਾਲੇ ਵੀ ਸ਼ਬਦ ਅੱਗੇ ਆਉਣਗੇ। ਮਿਸ਼ਰਤ ਚੌਪਦੇ ਦੇ ਦੋ ਪਦੇ ਚਾਰ ਪਦਿਆਂ ਵਾਲੇ, ਚਾਰ ਪੌੜੀਆਂ ਤੇ ਦੋ ਪੌੜੀਆਂ ਵਾਲੇ ਸ਼ਬਦ ਆਉਣਗੇ। ਇਹਦਾ ਮਤਲਬ ਇਹ ਹੈ। ਹੁਣ ਅੱਗੇ ਆਪ ਸੰਗਤਾਂ ਪਾਠ ਸਰਵਣ ਕਰੋ।
0: ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਐ ਸਹੀਐ ਭਾਰ, ਨਦਰੀ ਕਰਮੀ ਗੁਰ ਵਿਚਾਰ, ਭੈ ਬਿਨ ਕੋਇ ਨ ਲੰਘਸ ਪਾਰ, ਭੈ ਭਉ ਰਾਖਿਆ ਭਾਏ ਸਵਾਰ ਰਹਾਉ, ਭੈ ਤਨ ਅਗਨ ਭੈ ਤਨ ਅਗਨ ਭਖੈ ਭੈ ਨਾਲ, ਭੈ ਭਉ ਘੜੀਐ ਸ਼ਬਦ ਸਵਾਰ, ਭੈ ਬਿਨ ਘਾਟ ਕਚੁਨ ਕੱਚ, ਅੰਧਾ ਸੱਚਾ ਅੰਧੀ ਸੱਟ, ਬੁੱਧੀ ਬਾਜੀ ਉਪਜੈ ਚਾਓ ਸਹਿ।

0: ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ, ਗਾਉੜੀ ਮਹੱਲਾ ਪਹਿਲਾ ਦੱਖਣੀ, ਸੁਣ ਸੁਣ ਬੂਝੈ ਮਾਨੈ ਨਾਉ।
1: ਜਿਹੜਾ ਦੱਖਣੀ ਸ਼ਬਦ ਆਇਆ, ਇਹ ਵੀ ਗੌੜੀ ਰਾਗ ਦੀ ਜਾਤੀ ਦਾ ਨਾਮ ਹੀ ਹੈ ਦੱਖਣੀ। ਪਹਿਲਾਂ ਗੁਆਰੀ ਆਇਆ ਸੀ, ਅੱਗੇ ਵੀ ਇਸ ਤਰ੍ਹਾਂ ਇਹ ਸ਼ਬਦ ਆਉਣਗੇ।

ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ, ਗੁਰਮੁਖ ਮੁਕਤੋ ਬੰਧ ਨਾ ਪਾਏ, ਸ਼ਬਦ ਵਿਚਾਰ ਛੁੱਟੈ ਹਰ ਨਾਏ, ਤਰਵਰ ਪੰਖੀ ਬਹੁ ਨਿਸਵਾਸ, ਸੁਖ ਦੁਖੀਆ ਮਨ ਮੋਹ ਵਿਨਾਸ, ਸਾਜ ਵਿਹਾਗ ਤਕਹਿ ਆਗਾਸ, ਦਹ ਦਿਸ ਧਾਵਹਿ ਕਰਮ ਲਿਖਿਆਸ, ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ, ਬਿਨ ਵੱਖਰ ਸੁਨੋ ਘਰ ਹਾਟ, ਗੁਰ ਮਿਲ ਖੋਲੇ ਬੱਜਰ ਕਪਾਟ, ਸਾਧ ਮਿਲੈ ਪੂਰਬ ਸੰਜੋਗ, ਸੱਚ ਰਹੱਸੇ ਪੂਰੇ ਹਰ ਲੋਕ, ਮਨ ਤਨ ਦੇ ਲੈ ਸਹਿ ਸੁਭਾਏ,

ਜੇਬਾ ਇੰਦਰੀ ਏਕ ਸੁਆਉ ਦਿਸ਼ਟ ਵਿਕਾਰੀ ਨਾਹੀ ਭਉ ਭਾਉ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪ੍ਰਪੰਚ ਵਿਆਪ ਰਹਿਆ ਮਨ ਦੋਏ ਫਿਰ ਨਾਰਾਇਣ ਕਰੇ ਸੋ ਹੋਏ ਬੋਹਿਤ ਚੜਾਉ ਜਾਂ ਆਵੈ ਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਾਲਾਹੀ

ਨਜ਼ਰ ਭਈ ਘਰ ਧਰ ਤੇ ਜਾਣਿਆ ਜਤ ਜਤ ਸਤ ਤੀਰਥ ਮੱਜਨ ਨਾਮ ਅਧਿਕ ਬਿਥਾਰ ਕਰਾਓ ਕਿਸ ਕਾਮ ਨਾਰ ਨਾਰਾ

0: ਨਾਨਕ ਗੁਰਮਤ ਸਹਿਜ ਸਮਾਉ।
1: ਇਹ ਜਿਹੜਾ ਆਨ ਮੰਨੋ, ਥੋੜਾ ਜਿਹਾ ਮੰਮੀ ਤੇ ਜ਼ੋਰ ਦੇ ਕੇ ਬੋਲਣ,
0: ਆਨ ਮੰਨੋ ਤਉ ਪਾਰ ਕਰ ਜਾਉ, ਕਿਸ ਜਾਚੋ ਨਾਹੀ ਕੋ ਥਾਉ, ਨਾਨਕ ਗੁਰਮਤ ਸਹਿਜ ਸਮਾਉ। ਗਾਉੜੀ ਮਹੱਲਾ ਪਹਿਲਾ, ਸਤਿਗੁਰ ਮਿਲੈ ਸੁਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਭਾਏ। ਸਤਿਗੁਰ ਮਿਲੈ ਸੁਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਭਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਸਤਿਗੁਰ ਮਿਲੈ ਤਾਂ ਦੁਬਿਧਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੈ। ਸਤਿਗੁਰ ਮਿਲਿਆ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੈ ਜਮ ਕਾ ਭਉ ਮੂਚਾ, ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਘਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ।
2: ਇੱਥੋਂ ਤੱਕ ਪਾਜ ਸੰਥਿਆ ਮਹਾਰਾਜ ਜੀ ਦੀ ਕਿਰਪਾ ਨਾਲ ਕਰ ਲਈਏ। ਸਤਿਗੁਰੂ ਜੀ ਦੇ ਤਰਸ ਨਾਲ ਅੱਜ ਵਿਚਾਰਾਂ ਵੀ ਕਾਫੀ ਹੋਈਆਂ ਨੇ, ਕਾਫੀ ਗੂੜ ਗਿਆਨ ਆਪ ਜੀ ਨੂੰ ਪ੍ਰਾਪਤ ਹੋਇਆ ਹੋਵੇਗਾ।
3: ਤੇਤੀ ਅੰਗ ਹੋ ਗਏ।
2: ਹਾਂਜੀ ਹਾਂਜੀ, ਆਓ ਅੰਤਰੀਆਂ ਦੋ ਪੰਕਤੀਆਂ ਦਾ ਜਾਪ ਕਰਕੇ ਸਮਾਪਤੀ ਕਰੀਏ ਜੀ। ਗੁਰ ਕਿਰਪਾ

0: ਥੋੜੀ ਜਿਹੀ ਦਾਸ ਬੇਨਤੀ ਕਰ ਦੇਵੇ। ਇਸੇ ਸ਼ਬਦ ਦੀ ਪਹਿਲੀ ਪੰਕਤੀ ਆਈ ਸੀ, ਸਤਿਗੁਰ ਮਿਲੈ ਸੋ ਮਰਨ ਦਿਖਾਏ। ਇਹ ਸੁਮਰਨ ਪਾਠ ਨਹੀਂ ਕਰਨਾ, ਸੁਮਰਨ ਪਾਠ ਹੀ ਕਰਨਾ। ਇਹਦਾ ਅਰਥ ਹੈ ਸੁਮਰਨ ਸੋਹਣਾ ਮਰਨਾ, ਭਾਵ ਜੀਵਤ ਭਾਵ ਤੋਂ ਮਰਨਾ। ਉਹ ਗੁਰੂ ਮਹਾਰਾਜ ਸਾਨੂੰ ਸਿਖਾਉਂਦੇ ਨੇ ਸੁਮਰਨ ਪਾਠ ਕਰਨਾ ਹੈ, ਯਾਦ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੜੀਵਾਰ ਪੋਥੀ ਸਾਹਿਬ ਵਾਲੀ ਲਾਈਨ, ਉਹਨਾਂ ਨੂੰ ਬੇਨਤੀ ਹੈ ਕਿ ਪੋਥੀ ਸਾਹਿਬ ਲੈ ਕੇ ਆ ਜਾਓ ਜੀ।

ਹਰ ਰੋਜ਼ ਦੀ ਤਰ੍ਹਾਂ ਆਪ ਜੀ ਨੇ ਕਿਰਪਾ ਕਰਨੀ ਹੈ, 6:15 ਵਜਦੇ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ, ਜਿਵੇਂ ਆਪ ਜੀ ਕੱਲ ਵੀ ਅੱਜ ਵੀ ਆਏ ਹੋ, ਇਸੇ ਤਰ੍ਹਾਂ ਹੀ ਆਪ ਜੀ ਨੇ ਅਗਲੇ ਦਿਨਾਂ ਵਿੱਚ ਵੀ 6:15 ਵਜਦੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ, ਤਾਂ ਕਿ ਸੰਥਿਆ ਸਮੇਂ ਦੇ ਨਾਲ ਪ੍ਰਾਰੰਭ ਹੋ ਸਕੇ। ਬਹੁਤ ਕੁਝ ਸਿੱਖਣ ਨੂੰ, ਜਾਣਨ ਨੂੰ ਇਹਨਾਂ ਪਾਠ ਬੋਧ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਪ੍ਰਾਪਤ ਹੋਵੇਗਾ, ਜੋ ਕਦੇ ਪਹਿਲਾਂ ਸੁਣਨ ਵਿੱਚ ਨਹੀਂ ਸਾਡੇ ਆਉਂਦਾ, ਜਾਂ ਕਦੇ ਖਿਆਲ ਵੀ ਨਹੀਂ ਹੁੰਦਾ ਵੀ ਇਹ ਚੀਜ਼ ਕਿਸ ਤਰ੍ਹਾਂ ਹੋਵੇਗੀ। ਇਉਂ ਜਾਣੋ ਕਿ ਬੜੇ ਧਿਆਨ ਦੇ ਨਾਲ, ਬੜੀ ਸਮਝ ਦੇ ਨਾਲ ਆਪ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਖਰ ਅੱਖਰ ਨੂੰ ਜਾਣਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੋ ਆਪ ਜੀ ਨੇ ਇਸੇ ਤਰ੍ਹਾਂ ਲਾਹੇ ਲੈਣੇ ਨੇ। ਸਤਿ ਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ ਸਤਿ

ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ,

ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ।

ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੀ ਨਾ ਨਿਰਮਲ ਕਰਨੀ।

मनमुख भरम भुलाया, हर जी एह तेरी वड़ियाई।

ईव सहजे साच समाई बिन सतगुर सेवे जन्म न छोड़े जे अनेक।

ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੂਟ ਹੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸੱਚੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ, ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨ ਹੈ, ਭਗਤ ਵਛਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤੇ, ਘੋਰ ਦੁਖਿਅੰਗ ਅਣਕ ਹੱਤਿਅੰਗ, ਜਨਮ ਦਾਰਿਦਰੰਗ ਮਹਾਂ ਬਿਖਿਆਦੰਗ, ਮਿਟੰਤ ਸਗਲ ਸਿਮਰੰਤ, ਹਰ ਨਾਮ ਜੈਸੇ ਪਾਵਕ ਕਾਸ਼ਟ ਭਸਮ ਕਰੋਤ, ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਿਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ, ਨਾਨਕ ਪ੍ਰਭ ਅਬਨਾਸੀ, ਤਾਕੀ ਸੇਵਨਾ ਬਿਰਤੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ।

ਤੂੰ ਨਹਿ ਛੁਟੇ ਨਿਗਟ ਨਾ ਜਾਹੀਓ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵੋ ਚਿਤਵਣੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ।

ਜਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜਿਉ ਜਿਉ ਚਲੈ ਚੁਭੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਗਰੀਬ ਨਿਵਾਜ ਦਾਤਾਰ ਪਾਤਸ਼ਾਹ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ਼੍ਰੀ ਮੁੱਖ ਵਾਕ ਬਖਸ਼ਿਸ਼।

ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Johnson kaca cepare.
1: Jukal kamnya lo jawab tata si gue cinta malu pare.
2: ਕੁਛ ਯਾ ਬੈਠ ਕਰੇ ਵੀ ਜਾ ਬੈਣੀ ਹਲੋ ਯਾ ਬੈ ਕਿੱਤੀ ਗੜੀ ਦੇ ਚਾਲੀ ਸਿੰਘਾ ਦੇ ਮਾਂ ਨੂੰ ਪਾਵੇ ਬਾਤ
1: ਚੜਿਆ ਕਾਜ ਕਿਜ ਕਰ ਬਲਾ ਮੈਨੇ ਹਲ ਹੋ ਜਾ ਤਨ ਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਂ ਨੂੰ ਪਾਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਨੂੰ ਪਾਵੇ ਕੱਟ ਕੇ ਕਰਨ ਵਾਲੋ ਜਾਵੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਨੂੰ ਪਾਵੇ ਖੁਸ਼ੀਆਂ ਦੇ ਅੱਜ ਕਰੇ ਕੀ ਜਾਵੇ ਨਾਲੋ ਜਾਵੇ ਤਾਂ ਤਾਂ ਬਾਬਾ ਦੀਪ ਸਿੰਘ ਤੇ ਮਾਨੂੰ ਪਾਵੇ ਸੁਣ ਕੇ ਨਾਲੋ ਜਾਵੇ
3: ਦੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋਨਿਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾਹਨ।

ਹੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਾਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ।

ਸਾਰ ਧਾਓਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਵਾਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ

ਛੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ

ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ

ਤੇ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਪੁਰਖ ਖਾਹੀ ਖਾਹੇ ਕੇਤਿਆ ਦੁਖ ਭੁਖ ਸਾਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ।

ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰ ਹੈ ਵਖਿਆਣ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀ ਅਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ

ਹੋਸੀ ਜਾਇ ਨਾ ਜਾਸੀ। ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ। ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ। ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ।

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ।

ਯੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ

ਆਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀਬਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇ

ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ਼

ਬਾਅਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ।

ਸੁਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰੇਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨ ਹੈ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ

ਗਤ ਅਖੰਡ ਆਲਿਸਯ ਕਰਮ ਅਦ੍ਰਿਸਯ ਧਰਮ ਸਰਬਾ ਭਾਰ ਨਾਢੈ ਅਨ ਡੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ ਭੁਜੰਗ ਪਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸੱਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਿਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆ ਸੋਕ ਬਰਨੈ ਕਿ ਸਰਬਾ ਅਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਉ ਅਨੁਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰ ਬਿਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸਾਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੈ ਕਿ ਸਰਬੱਤਰ ਭਾਉਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸਾਜੈ ਕਿ ਸਰਬੱਤਰ ਦੀਨੈ ਕਿ ਸਰਬੱਤਰ ਲੀਨੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਕਾਲੈ ਕਿ ਸਰਬੱਤਰ ਪਾਲੈ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜੈ ਕਿ ਸਰਬੱਤਰ ਰਾਜੈ ਕਿ ਸਰਬੱਤਰ ਸੋਖੈ ਕਿ ਸਰਬੱਤਰ ਪੋਖੈ ਕਿ ਸਰਬੱਤਰ ਤਰਾਣੈ ਕਿ ਸਰਬੱਤਰ ਪ੍ਰਾਣੈ ਕਿ ਸਰਬੱਤਰ ਦੇਸੈ ਕਿ ਸਰਬੱਤਰ ਭੇਸੈ ਕਿ ਸਰਬੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬੱਤਰ ਜਾਪਿਆ ਕਿ ਸਰਬੱਤਰ ਥਾਪਿਆ ਕਿ ਸਰਬੱਤਰ ਭਾਨੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਇੰਦ੍ਰੈ ਕਿ ਸਰਬੱਤਰ ਚੰਦ੍ਰੈ ਕਿ ਸਰਬੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰਜੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪ੍ਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗ ਆਦਿ ਰੂਪੈ ਓਅੰਗ ਆਦਿ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪਰਨਾਸ ਹੈ ਪ੍ਰਿਥੀਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ
अपर्म है, अकर्म है, अनाद है, जुगाद है, अजय है, अभय है, अभूत है, अदूत है, अनास है, उदास है, अतंत है, अबंध है, अभगत है, विरक्त है, अनास है, प्रकाश है, निचिंत है, सुनिंत है, अलेख है, अदेख है, अलेख है, अपेख है, अटाह है, अगाह है, असंभ है, अगम्भ है, अनिल है, अनाद है, अनित है, सुनित है, अजात

ਤਤੰਗ ਸਰੂਪੇ ਨਮੋ, ਜੋਗ ਜੋਗੇ ਨਮੋ, ਗਿਆਨ ਗਿਆਨੇ ਨਮੋ, ਮੰਤਰ ਮੰਤਰੇ ਨਮੋ, ਧਿਆਨ ਧਿਆਨੇ ਨਮੋ, ਜੁੱਧ ਜੁੱਧੇ ਨਮੋ, ਗਿਆਨ ਗਿਆਨੇ ਨਮੋ, ਭੋਜ ਭੋਜੇ ਨਮੋ, ਪਾਨ ਪਾਨੇ ਨਮੋ, ਕਲਹਿ ਕਰਤਾ ਨਮੋ, ਸਾਂਤ ਰੂਪੇ ਨਮੋ, ਇੰਦਰ ਇੰਦਰੇ ਅਨਾਦੰਗ ਬੇਭੂਤੇ, ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ, ਆਸ ਆਸੇ ਨਮੋ, ਬਾਂਕ ਬੰਕੇ ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਗਾ ਅਨਾਸ ਅਕਾਸ ਅਗੰਜ ਅਭੰਜ ਅਲੱਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਨਾਸੇ ਸੁਧਰਮੰ ਬਿਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚੱਤਰ ਚੱਕਰਵਰਤੀ ਚੱਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ

ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਿਨ ਕਾ ਮੋਹ ਤੁਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹੈ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਾਣ ਪਾਵੈ ਪਾਵੈ ਤਾਂ ਸੋ ਜਾਣ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੈ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਾਣ ਪਾਵੈ ਆਵਹੁ ਸੰਤ ਪਿਆਰਿਹੁ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕਿਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੁ ਗੁਰੂ ਕੇ ਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਨਹੁ ਸੰਤਹੁ ਕਥਿਹੁ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਆਪਣਾ ਆਪ ਤੂੰ ਜਾਣ ਹੈ। ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ। ਜਿਨ ਜਗਤ ਉਪਾਇਆ ਕਹਿ ਨਾਨਕ, ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ, ਹਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੁਨਿੱਕੀ,

ਮਹ ਨਾਹਿ ਫਿਰ ਹੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ ਜੀ ਆਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀ ਆਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਆਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਨਹੁ ਸੰਤਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖਹੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰਿਹੋ ਗਾਵਹੋ ਸੱਚੀ ਬਾਣੀ ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਝਹੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਓਲੇ ਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਗੁਰੂ ਬਾਝਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੈ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੋ ਕਿਉ ਵਿਸਾਰੀਐ ਏਵਡ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨਉ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵਡ ਦਾਤਾ ਸੋ ਕਿਉ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇਹੀ ਕਰਤੈ ਖੇਲ ਰਚਾਇਆ
ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ।

ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖੱਟਿਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ

ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦ

सकी, गृह मंदिर बनया, हर गाओ मंगल नित सखिए, सोग दुख ना व्यापय।

ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ।

ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ, ਹਰ

ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੂਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ
ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

Mm.

Hmm.

Ooh, ah, ooh, ah.

ਅੰਤਰਗਤ ਹੋ ਕੇ ਸਤਸੰਗ ਜੀ ਆਪਣੇ ਦੋ ਤਿੰਨ ਮਿੰਟ ਵਾਸਤੇ ਨਾਮ ਨੂੰ ਸੁਣਨਾ ਕਰਨਾ ਜੀ ਉਹ ਨਾਮ ਚੱਕਰ ਤੇ ਸੁਣ ਸਕਦੇ ਹੋ। ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਉੱਥੇ ਸੁਣ ਸਕਦੇ ਹੋ। ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ। ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਹੈ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਦੇਣਾ। ਜਿਨ੍ਹਾਂ ਗੁਰਮੁਖਾਂ ਨੂੰ ਅਜੇ ਨਾਮ ਚੱਕਰ ਤੇ ਨਹੀਂ ਸੁਣਦਾ ਸਵਾਸ ਅੰਦਰ ਨੂੰ ਜਾਂਦਾ ਵਾਹੇ ਫੀਲ ਕਰਨਾ ਸਵਾਸ ਬਾਹਰ ਨੂੰ ਜਾਂਦਾ ਗੁਰੂ ਫੀਲ ਕਰਨਾ। ਇਸ ਤਰ੍ਹਾਂ ਸਵਾਸ ਗਰਾਸ ਸਿਮਰਨ ਆਪਾਂ ਨੇ ਕਰਨਾ ਜੀਓ। ਜਿਨ੍ਹਾਂ ਗੁਰਮੁਖਾਂ ਨੂੰ ਧਿਆਨ ਲਾਉਣ ਵਿੱਚ ਅਜੇ ਔਕੜ ਹੁੰਦੀ ਹੈ ਕਿਸੇ ਵੀ ਪ੍ਰਾਣੀ ਨੇ ਮਸਤਕ ਤੇ ਜ਼ੋਰ ਦੇ ਕੇ ਧਿਆਨ ਨਹੀਂ ਲਾਉਣਾ ਜੀਓ ਨੇਤਰ

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਕਬੀਰ ਜੀ ਦੀ ਰਚਨਾ ਤੋਂ ਬਖਸ਼ਿਸ਼ ਹੋਈ ਆ ਕਿ ਇਹ ਜੋ ਸਰੀਰ ਆ ਇਸ ਨੇ ਇਸ ਦੁਨੀਆਂ ਤੋਂ ਇੱਕ ਦਿਨ ਕੂਚ ਕਰ ਜਾਣਾ। ਉਹ ਕਹਿੰਦੇ ਇਸ ਤੋਂ ਕੀ ਕੰਮ ਲਿਆ ਜਾਵੇ, ਕੀ ਲਾਹਾ ਲਿਆ ਜਾਵੇ। ਸਭ ਤੋਂ ਉੱਤਮ ਕੰਮ ਕਹਿੰਦੇ ਸਤਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਗੁਣ ਗਾਏ ਜਾਣ। ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਆਉਣਾ ਜਾਣਾ ਜੀਵਨ ਦੇ ਵਿੱਚ ਜੋ ਆਉਂਦੇ ਹਾਂ ਮਰਦੇ ਹਾਂ ਫਿਰ ਜਨਮ ਮਿਲਦਾ, ਇਸ ਤੋਂ ਮੁਕਤ ਹੋ ਕੇ ਜਿਸ ਪਰਮਾਤਮਾ ਤੋਂ ਵਿਛੜੇ ਹਾਂ ਉਸ ਨਾਲ ਮਿਲਾਪ ਹੋ ਜਾਏਗਾ। ਨਵੇਂ ਪਾਤਸ਼ਾਹ ਦੱਸਦੇ ਆ ਕਿ ਜਿਹਬਾਂ ਨਾਲ ਜਪਣਾ ਆਪਣੇ ਸਰਵਾਂ ਨੂੰ, ਉਸ ਆਵਾਜ਼ ਨੂੰ ਆਪਣੇ ਸਰਵਾਂ ਨਾਲ ਸੁਣਨਾ। ਜਿਹਬਾ ਗੁਣ ਗੋਬਿੰਦ ਭਜੋ ਕਾਰਨ ਸੁਣੋ ਹਰ ਨਾਮ। ਕਹਿੰਦੇ ਫਿਰ ਕੀ ਹੋਏਗਾ, ਜਮਾਂ ਦੇ ਧਾਮ ਤੋਂ ਬਚ ਜਾਏਗਾ। ਲਿਵਦਾ ਰਸਤਾ ਜੋ ਪਰਮਾਤਮਾ ਦੀ ਬੰਦਗੀ ਦਾ ਰਸਤਾ ਹੈ ਉਸ 'ਤੇ ਚੱਲ ਕੇ ਆਪਣੇ ਨਿੱਜ ਘਰ ਵਿੱਚ ਵਾਸਾ ਪਾ ਲਏਗਾ। ਧੁਨਵੇਂ ਧਿਆਨ ਧਿਆਨਵੇਂ ਜਾਂਦੇ ਹਾਂ, ਜਦੋਂ ਆਪਾਂ ਸਾਰੇ ਇਕੱਤਰ ਹੋ ਕੇ ਸਿਮਰਨ ਕਰਦੇ ਹਾਂ ਇੱਕ ਧੁਨ ਉਤਪੰਨ ਹੁੰਦੀ ਹੈ, ਉਸ ਵਿੱਚੋਂ ਸਿਰਫ ਆਪਾਂ ਨੇ ਆਪਣੀ ਆਵਾਜ਼ ਸੁਣਨੀ ਹੁੰਦੀ ਹੈ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ। ਉਹ ਵਾਹਿਗੁਰੂ ਸ਼ਬਦ ਨੂੰ ਸੁਣ ਸੁਣ ਕੇ ਆਪਾਂ ਵਾਰ ਵਾਰ ਸੁਣ ਕੇ ਉਸ ਵਿੱਚ ਆਪਣਾ ਮਨ ਲੀਨ ਹੋਏਗਾ, ਮਨ ਆਪਣੇ ਘਰ ਜਾਣ ਦਾ ਰਸਤਾ ਲੱਭ ਲਏਗਾ। ਸਰੀਰ ਨੇ ਇੱਥੇ ਰਹਿ ਜਾਣਾ ਪਰ ਮਨ ਨੇ ਆਪਣੇ ਘਰ ਵਾਸਾ ਪਾਉਣਾ ਹੈ। ਪਰ ਆਪਾਂ ਸਿਮਰਨ ਕਰਾਂਗੇ ਇਹ ਤਾਂ ਹੀ ਹੋ ਸਕੇਗਾ। ਬੜੀ ਕਿਰਪਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ, ਹਰ ਰੋਜ਼ ਸੰਗਤ ਬਖਸ਼ ਕੇ ਆਪਾਂ ਨੂੰ ਨਾਮ ਜਪਾਉਂਦੇ ਆ। ਵੱਡੇ ਭਾਗਾਂ ਕਰਕੇ ਨਾਮ ਜਪਿਆ ਜਾ ਸਕਦਾ, ਆਪਣੇ ਆਪ ਨਹੀਂ। ਜੇ ਸਤਿਗੁਰੂ ਜੀ ਦੀ ਪਾਰ ਬਖਸ਼ਿਸ਼ ਹੋਵੇ ਤਾਂ ਹੀ ਆਪਾਂ ਜਪ ਸਕਦੇ ਹਾਂ। ਇਸੇ ਤਰ੍ਹਾਂ ਆਪਾਂ ਨੇ ਹਰ ਰੋਜ਼ ਉਦਮ ਵੀ ਕਰਨਾ, ਉਦਮ ਕਰਕੇ ਸੰਗਤ ਵਿੱਚ ਆ ਕੇ ਨਾਮ ਜਪ ਕੇ ਜੋ ਸਭ ਤੋਂ ਉੱਤਮ ਇਹ ਕੰਮ ਹੈ ਪਰਮਾਤਮਾ ਦਾ ਨਾਮ ਜਪ ਕੇ ਉਸ ਪਰਮਾਤਮਾ ਤੋਂ ਜਿਸ ਤੋਂ ਵਿਛੜੇ ਹਾਂ ਉਸ ਨਾਲ ਮਿਲਾਪ ਕਰਨਾ। ਆਪਾਂ ਨੇ ਹੁਣ ਸਾਰਿਆਂ ਨੇ ਰਲ ਕੇ ਸਿਮਰਨ ਕਰਨਾ, ਆਪਣੀ ਆਵਾਜ਼ ਨੂੰ ਸੁਣਨਾ। ਰਸਨਾ ਨਾਲ ਹਰ ਇੱਕ ਨੇ ਜਪਣਾ ਅਤੇ ਆਪਣੀ ਆਵਾਜ਼ ਨੂੰ ਸੁਣਨਾ, ਨੇਤਰ ਬੰਦ ਰੱਖਣੇ ਆ। ਵੱਧ ਤੋਂ ਵੱਧ ਆਪਾਂ ਨੇ ਮਨ ਜੇ ਭੱਜਦਾ ਤਾਂ ਉਸਨੂੰ ਫਿਰ ਮੋੜ ਕੇ ਲਿਆਉਣਾ, ਉਸਨੂੰ ਪਰਮਾਤਮਾ ਦਾ ਜੋ ਨਾਮ ਆਪਾਂ ਜਪਦੇ ਹਾਂ ਉਸ ਨੂੰ ਸੁਣਨ ਵਿੱਚ ਲਾਉਣਾ। ਜਦੋਂ ਤੁਹਾਨੂੰ ਸੁਣਨ ਵਿੱਚ ਲੱਗ ਜਾਏਗਾ, ਇਸ ਤਰ੍ਹਾਂ ਕਰਨ ਦੇ ਨਾਲ ਉਹ ਇਸ ਸ਼ਬਦ ਵਿੱਚ ਭੇਦ ਹੋ ਜਾਏਗਾ। ਕਿਉਂਕਿ ਆਪਾਂ ਵਾਰ ਵਾਰ ਕੋਸ਼ਿਸ਼ ਕਰਦੇ ਹਾਂ, ਕੋਈ ਵੀ ਕੰਮ ਕਰਦੇ ਹਾਂ ਆਪਾਂ ਨੂੰ ਪਹਿਲਾਂ ਔਕੜ ਆਉਂਦੀ ਹੈ। ਇਸੇ ਤਰ੍ਹਾਂ ਨਾਮ ਜਪਣ ਵਾਸਤੇ ਵੀ ਆਪਾਂ ਨੂੰ ਥੋੜ੍ਹੀ ਜਿਹੀ ਔਖਿਆਈ ਆਉਂਦੀ ਹੈ ਕਿ ਆਪਣਾ ਮਨ ਟਿਕਦਾ ਨਹੀਂ, ਪਰ ਸਹਿਜੇ ਸਹਿਜੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਜਿਵੇਂ ਆਪਾਂ ਨਾਮ ਜਪਦੇ ਹਾਂ ਵਾਰ ਵਾਰ ਤਾਂ ਆਪਣਾ ਮਨ ਸਹਿਜੇ ਸਹਿਜੇ ਉਸ ਵਿੱਚ ਲੀਨ ਹੁੰਦਾ, ਸ਼ਬਦ ਨਾਲ ਮਿਲ ਕੇ ਉਸਨੂੰ ਆਨੰਦ ਆਉਂਦਾ ਅਤੇ ਉਹ ਆਪਣੇ ਘਰ ਬੈਠਣ ਲੱਗ ਜਾਂਦਾ। ਕਿਰਪਾ ਕਰਨੀ ਸਾਰਿਆਂ ਨੇ ਆਪਣੇ ਮਨ ਨੂੰ ਰੋਕ ਕੇ ਰੱਖਣਾ, ਇਸ ਸਰੀਰ ਤੋਂ ਬਾਹਰ ਨਹੀਂ ਭੱਜਣ ਦੇਣਾ। ਨਾਮ ਜਪਾ ਕੇ ਆਪਾਂ ਨੇ ਇਸ ਮਨ ਨੂੰ ਉਸ ਹਰੀ ਦੇ ਦਰ 'ਤੇ ਲੈ ਕੇ ਜਾਣਾ। ਕਰੋ ਜੀ ਕਿਰਪਾ। ਵਾਹ

Hülya, Hülya.

Right.

Right.

ਪੌੜੀ ਨਾਨ ਜੀ ਉਪਾਇ ਕਿ ਲਿਖਣਾ ਮੈਂ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜਿਆ ਚੁਨਵਾ ਕਿਟੇ ਜਜਮਾ ਲਿਆ ਥਾਉ ਨਾ ਪਾਇਨ ਕੁੜਿਆਰ ਮੋਹ ਕਲੇ ਦੁਜੁਕ ਚਲਿਆ ਤੇਰੇ ਨਾਇਰ ਤੇ ਸਿਜਨ ਗਏ ਹਾਰ ਗਏ ਸੀ।

0: ਆਦਰ ਕਰੇ ਜੇ ਆਪਣੀ ਤਨ ਦਰੀ ਸਤਿਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ ਜਿਨੀ ਸੱਚੋ ਸੱਚ ਬੁਝਾਇਆ
1: ਅਸਾ

ਜੜ ਧੋਤੇ ਕੱਖ ਆਏ ਹੱਥ ਛੁਰੀ ਜਗਤ ਕਸਾਏ ਨੀਲ ਵਸਤਰ ਪੈਰੋ ਹੈ ਪ੍ਰਵਾਨ ਲੈ ਸਥਾਨ ਲੈ ਪੂਜੇ ਪ੍ਰਾਣ ਆਪਾਂ ਖਿਆਲ

ਹਲ ਚਤੁਰਬ ਕੀਤਾ ਅੰਦੁਲੇ ਤ੍ਰੇ ਭਵਨ ਸੂਚਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਪਹੇ ਚੀਤਾ

ਸਾਸੁ ਧਨ ਸਾਚਾ ਤੇ ਊ ਸੱਚ ਸਾਹਾ ਹਰਿ ਹਰਿ ਪੂੰਜੀ ਨਾਮ ਬਿਸਾਹਾ ਧੀਰਜ ਜਸ ਸੋਭਾ ਤੇਹੈ ਬਨਿਆ ਹਰਿ ਹਰਿ ਨਾਮ ਸ੍ਰਵਨ ਜਿਹੈ ਸੁਨਿਆ ਗੁਰਮੁਖ ਜਿਹੇ ਘਟ ਰਹੇ ਸਮਾਈ ਨਾਨਕ ਤਿਹ ਜਨ ਮਿਲੀ ਬਡਾਈ ਗੁਰਮੁਖ ਜਿਹ ਘਟ ਰਹੇ ਸਮਾਈ ਨਾਨਕ ਤਿਹ ਜਨ ਮਿਲੀ ਬਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਹੀ ਸ਼ਹਿਨਸ਼ਾਹ ਭਗਤ ਵਤਸਲ ਕਰੁਣਾ ਨਿਦਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਲੋਕ ਪਰਲੋਕ ਦੇ ਰੱਖਿਅਕ ਬਾਲੀਏ ਕੁੱਲ ਆਲਮ ਭਗਤ ਵਤਸਲ ਕਰੁਣਾ ਨਿਦਾਨ ਸ਼ਬਦ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਨਿੱਘੀ ਗੋਦ ਅੰਮ੍ਰਿਤ ਵੇਲੇ ਦਾ ਲਾਹਾ ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਵਡਿਆਈ ਸਤਿਗੁਰਾਂ ਨੇ ਕਹੀ ਹੈ। ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਗੁਰਮੁਖਾਂ ਦਾ ਜ਼ਿਕਰ ਕਰਦੇ ਨੇ ਜਿਹੜੇ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਪਾਤਸ਼ਾਹ ਕਹਿੰਦੇ ਚੌਥਾ ਪਹਿਰ ਸੁਬਹ ਹੱਕ ਹੈ, ਰਾਤ ਦਾ ਚੌਥਾ ਪਹਿਰ ਜਿਹਨੂੰ ਆਪਾਂ ਅੱਗੇ ਸਵੇਰ ਵੀ ਕਹਿੰਦੇ ਹਾਂ, ਚੌਥਾ ਪਹਿਰ ਸੁਬਹ ਕਹਿ ਸੁਰਤਿਆਂ ਉਪਜੈ ਚਾਓ। ਸੁਰਤਿਆਂ ਨੂੰ ਇੱਕ ਚਾਓ ਪੈਦਾ ਹੁੰਦਾ। ਸੁਰਤੇ ਕੌਣ ਹੁੰਦੇ ਨੇ? ਜਿਹੜਾ ਸੁਰਤ ਸਿਰ ਹੋਵੇ, ਜਿਹਦੀ ਸੁਰਤ ਜਾਗ ਚੁੱਕੀ ਹੋਵੇ, ਅਗਿਆਨਤਾ ਵਿੱਚੋਂ ਨਿਕਲ ਚੁੱਕਿਆ ਹੋਵੇ। ਜਾਗਣ ਦਾ ਅਰਥ ਉਹਨੂੰ ਸਮਝ ਆ ਗਈ, ਗਿਆਨ ਹੋ ਗਿਆ ਵੀ ਮਨੁੱਖਾ ਜ਼ਿੰਦਗੀ ਦਾ ਕੀ ਮਨੋਰਥ ਹੈ। ਸਮਝ ਆ ਗਈ ਵੀ ਇਸ ਦੁਨੀਆਂ ਵਿੱਚ ਕਿਸ ਵਾਸਤੇ ਆਏ ਹਾਂ। ਇਹ ਹੈ ਜਾਗਣਾ। ਜਿਹੜਾ ਜਾਗ ਪਿਆ ਉਹਨੂੰ ਜਗਿਆਸੂ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਸੁਰਤ ਸਿਰ ਨੇ, ਸੁਰਤੇ ਨੇ, ਸੁਰਤਵਾਨ ਨੇ, ਉਪਜੈ ਚਾਓ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਬੜਾ ਚਾਅ ਚੜ੍ਹ ਜਾਂਦਾ ਅੰਮ੍ਰਿਤ ਵੇਲੇ। ਦੁਨੀਆਂ ਦੇ ਅੰਦਰ ਬਹੁਤ ਸਾਰੇ ਜੀਵ ਜੰਤੂ ਐਸੇ ਨੇ, ਮੇਰੇ ਵਾਹਿਗੁਰੂ ਨੇ ਕਈਏ ਵੀ ਜੀਵਾਂ ਦੇ ਅਲੱਗ ਅਲੱਗ ਸੁਭਾਅ ਬਣਾਏ ਨੇ। ਬਹੁਤ ਸਾਰੇ ਜੀਵ ਐਸੇ ਮਿਲਦੇ ਨੇ ਜਿਨ੍ਹਾਂ ਨੂੰ ਸ਼ਾਮ ਦੇ ਵਕਤ ਚਾਅ ਚੜ੍ਹਦਾ। ਆਹ ਮੱਛਰ ਅੱਜ ਕੱਲ੍ਹ ਬਹੁਤ ਹੈ ਨਾ ਇੱਥੇ ਕਹਿਲਗਰੀ ਵਿੱਚ, ਸ਼ਾਮ ਨੂੰ ਰੌਣਕਾਂ ਲਾ ਦਿੰਦਾ। ਸ਼ਾਮ ਨੂੰ ਤੁਸੀਂ 5 ਮਿੰਟ ਵੀ ਬਾਹਰ ਨਹੀਂ ਨਿਕਲ ਸਕਦੇ। ਮੱਛਰ ਦੀ ਜਿਹੜੀ ਰੋਜ਼ਮਰ੍ਹਾ ਦੀ ਜ਼ਿੰਦਗੀ ਹੈ ਉਹ ਸ਼ਾਮ ਨੂੰ ਸ਼ੁਰੂ ਹੁੰਦੀ ਹੈ, ਰਾਤ ਦੇ ਪਹਿਲੇ ਪਹਿਰ ਤੋਂ ਸ਼ੁਰੂ ਹੁੰਦੀ ਹੈ। ਚਾਹ ਚੜ੍ਹ ਜਾਂਦਾ ਮੱਛਰ ਨੂੰ। ਬੜੇ ਜੀਵ ਜੰਤੂ ਨੇ, ਸੱਪ ਵੀ ਖੁੱਡਾਂ ਵਿੱਚੋਂ ਅਕਸਰ ਜ਼ਿਆਦਾਤਰ ਰਾਤ ਨੂੰ ਹੀ ਬਾਹਰ ਨਿਕਲਦੇ ਨੇ। ਇਹ ਭੈੜੀਆਂ ਬਿਰਤੀਆਂ ਵਾਲੇ ਜਿਹੜੇ ਜੀਵ ਨੇ, ਮੱਛਰ ਵੀ ਦੁਖਦਾਈ ਹੈ, ਦੁਰਜਨ ਬਿਰਤੀ ਰੱਖਦਾ,
ਸੱਪ ਨੂੰ ਤੇ ਕਿਹਾ ਹੀ ਕਾਲ ਦਾ ਰੂਪ ਜਾਂਦਾ ਹੈ। ਇਹਨਾਂ ਦੀ ਜ਼ਿੰਦਗੀ ਸ਼ਾਮ ਨੂੰ ਬੜੀ ਰੌਣਕਾਂ ਭਰੀ ਹੁੰਦੀ ਹੈ, ਚਾਹ ਭਰੀ ਹੁੰਦੀ ਹੈ। ਇਸ ਦੇ ਉਲਟ ਕਾਫੀ ਸਾਰੇ ਜੀਵ ਐਸੇ ਵੀ ਹਨ ਜਿਨ੍ਹਾਂ ਦੀ ਜ਼ਿੰਦਗੀ ਸਵੇਰ ਵੇਲੇ ਖੇੜੇ ਦੇ ਵਿੱਚ ਹੈ, ਚਾਹ ਦੇ ਵਿੱਚ ਹੈ। ਉਦਾਹਰਣ ਦੇ ਤੌਰ 'ਤੇ ਮੇਰੇ ਪਾਤਸ਼ਾਹ ਨੇ ਕੁਛ ਜੀਵਾਂ ਦਾ ਜ਼ਿਕਰ ਕੀਤਾ, ਚਿੜੀ ਦਾ ਜ਼ਿਕਰ ਕੀਤਾ ਪਹਿਲਾਂ। ਕਹਿੰਦੇ ਜਦੋਂ ਪਹੁ ਫਟਦੀ ਹੈ, ਭਾਵ ਸੂਰਜ ਦੀ ਥੋੜ੍ਹੀ ਜਿਹੀ ਰੋਸ਼ਨੀ ਉੱਪਰ ਉੱਠਦੀ ਹੈ, ਆਕਾਸ਼ ਵੱਲ ਅਜੇ ਸੂਰਜ ਦਿਖਣ ਵੀ ਨਹੀਂ ਲੱਗਿਆ, ਚਿੜੀ ਜੋ ਕਿ ਪਹੁ ਫੁੱਟੀ ਵਗਨ ਬਹੁਤ ਤਰੰਗ, ਤਰੰਗਾਂ ਉੱਠਦੀਆਂ, ਖੇੜਾ ਉੱਠਦਾ ਚਿੜੀਆਂ ਵਰਗੇ ਪੰਛੀਆਂ ਦੇ ਜੀਵਨ ਵਿੱਚ। ਇੱਕ ਹੋਰ ਪੰਛੀ ਦਾ ਜ਼ਿਕਰ ਸਤਿਗੁਰੂ ਕਰਦੇ ਨੇ, ਉਹ ਹੈ ਬਬੀਹਾ। ਬਬੀਹਾ ਵੀ ਕਹਿ ਦਿੰਦੇ ਹਾਂ, ਬਬੀਹਾ ਵੀ ਕਹਿ ਦਿੰਦੇ ਹਾਂ। ਉਹਦੇ ਬਾਰੇ ਸਤਿਗੁਰੂ ਕਹਿੰਦੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਅੰਮ੍ਰਿਤ ਵੇਲੇ ਬੋਲਦੇ ਨੇ ਬਬੀਹੇ। ਫਿਰ ਕਹਿੰਦੇ ਹਾਂ, ਬਹੁਤ ਜੀਵ ਐਸੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਸ਼ਾਮ ਨੂੰ ਚਾਹ ਚੜ੍ਹਦੇ ਨੇ, ਰੌਣਕਾਂ ਹੁੰਦੀਆਂ ਨੇ, ਖੇੜਾ ਹੁੰਦਾ ਹੈ। ਬਹੁਤ ਸਾਰੇ ਜੀਵ ਐਸੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਅੰਮ੍ਰਿਤ ਵੇਲੇ ਖੇੜਾ ਹੁੰਦਾ, ਚਾਹ ਵਿੱਚ ਹੁੰਦੀ ਹੈ ਜ਼ਿੰਦਗੀ। ਚਲੋ ਜੀਵਾਂ ਵਿੱਚ ਤਾਂ ਹੈ ਹੀ ਹੈ, ਰੁੱਖਾਂ ਵਿੱਚ ਵੀ ਐਸਾ ਵੇਖਣ ਨੂੰ ਮਿਲਦਾ, ਬਨਸਪਤੀ ਵਿੱਚ ਵੀ ਐਸਾ ਮਿਲਦਾ ਹੈ। ਕੁਛ ਪੌਦੇ ਐਸੇ ਮਿਲਣਗੇ ਜਿਹੜੇ ਸ਼ਾਮ ਦੇ ਵਕਤ ਰੌਣਕ ਵੰਡਦੇ ਨੇ। ਤੁਸੀਂ ਸ਼ਾਇਦ ਇੰਡੀਆ ਵਿੱਚ ਤਾਂ ਇਹ ਪੌਦਾ ਆਮ ਮਿਲਦਾ, ਇੱਥੋਂ ਦਾ ਮੈਨੂੰ ਪਤਾ ਨਹੀਂ, ਜਿਹਨੂੰ ਰਾਤ ਦੀ ਰਾਣੀ ਵੀ ਕਿਹਾ ਜਾਂਦਾ ਹੈ, ਨਾਈਟ ਕੁਈਨ। ਉਹ ਜਦੋਂ ਹਨੇਰਾ ਹੋਣਾ ਸ਼ੁਰੂ ਹੁੰਦਾ ਸ਼ਾਮ ਦੇ ਵਕਤ, ਉਸ ਵੇਲੇ ਉਹ ਸੁਗੰਧੀ ਵੰਡਣੀ ਸ਼ੁਰੂ ਕਰਦੀ ਹੈ, ਪਤਾ ਹੋਣਾ ਕਈਆਂ ਨੂੰ ਤਾਂ। ਉਹਦੀ ਜ਼ਿੰਦਗੀ ਸ਼ਾਮ ਦੀ ਹੈ, ਹਨੇਰੇ ਦੀ ਹੈ, ਖੇੜਾ ਹੈ। ਇਹਦੇ ਉਲਟ ਬਹੁਤ ਸਾਰੇ ਪੌਦੇ ਐਸੇ, ਜਿਵੇਂ ਕਿ ਫੁੱਲ ਕਹਿ ਲਈਏ, ਜਿਉਂ ਜਿਉਂ ਸੂਰਜ ਆਪਣੀ ਰੋਸ਼ਨੀ ਵੰਡਦਾ, ਤਿਉਂ ਤਿਉਂ ਫੁੱਲਾਂ 'ਤੇ ਖੇੜਾ ਆ ਰਿਹਾ ਹੈ। ਕਹਿਣ ਦਾ ਭਾਵ, ਜੀਵ ਜੰਤੂਆਂ ਦੇ ਵੀ ਦੋ ਵਰਗ ਨੇ, ਇੱਕ ਸ਼ਾਮ ਦੇ ਵਕਤ ਖੇੜੇ ਵਿੱਚ ਨੇ, ਇੱਕ ਸਵੇਰ ਦੇ ਵਕਤ ਖੇੜੇ ਵਿੱਚ ਨੇ। ਬਨਸਪਤੀ ਦੇ ਵੀ ਦੋ ਵਰਗ ਨੇ, ਕੁਝ ਸ਼ਾਮ ਦੇ ਵਕਤ ਖੇੜੇ ਵਿੱਚ ਨੇ, ਕੁਝ ਸਵੇਰੇ ਖੇੜੇ ਦੇ ਵਿੱਚ ਨੇ। ਮਨੁੱਖ ਦੇ ਇਕੱਲੇ ਦੇ ਅੰਦਰ ਦੋਏ ਬਿਰਤੀਆਂ ਨੇ। ਮਨੁੱਖ ਦੋ ਤਰ੍ਹਾਂ ਦੇ ਪਾਏ ਜਾਂਦੇ ਨੇ, ਇੱਦਾਂ ਕਹਿ ਲਈਏ। ਬਹੁਤ ਸਾਰੇ ਮਨੁੱਖ ਐਸੇ ਨੇ ਜਿਨ੍ਹਾਂ ਦੀ ਜ਼ਿੰਦਗੀ ਸ਼ਾਮ ਨੂੰ ਖਿੜਦੀ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਉਂ ਜਿਉਂ ਸੂਰਜ ਡੁੱਬਦਾ, ਦਿਸ਼ਾ ਧਿਆਨ ਲਿਕੁਇਡ ਸਟੋਰ ਵੱਲ ਜਾ ਰਿਹਾ ਹੈ, ਕਿਸੇ ਦਾ ਪੱਬ ਕਲੱਬ ਵੱਲ ਜਾ ਰਿਹਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਮ ਨੂੰ ਖੇੜਾ ਹੈ। ਤੇ ਇਹਦੇ ਉਲਟ ਜਿੰਨੇ ਵੀ ਧਾਰਮਿਕ ਲੋਕ ਨੇ, ਉਹਨਾਂ ਦੀ ਜ਼ਿੰਦਗੀ ਦਾ ਖੇੜਾ ਸਵੇਰ ਵੇਲੇ ਜ਼ਿਆਦਾ ਹੈ। ਧਾਰਮਿਕ ਅਸਥਾਨਾਂ ਦੀ ਰੌਣਕ ਕਦੇ ਵੇਖੋ, ਭਾਵੇਂ ਕੋਈ ਮੰਦਿਰ ਹੋਵੇ, ਭਾਵੇਂ ਕੋਈ ਗੁਰਦੁਆਰਾ ਹੋਵੇ, ਸਵੇਰ ਵੇਲੇ ਜ਼ਿਆਦਾ ਰੌਣਕ, ਚੜ੍ਹਦੀ ਕਲਾ, ਕਿਉਂਕਿ ਉਹਨਾਂ ਦੇ ਅੰਦਰ ਅੰਮ੍ਰਿਤ ਵੇਲੇ ਦਾ ਚਾਅ ਹੈ। ਇਹ ਵੀ ਧਿਆਨ ਰੱਖਣਾ, ਸੱਪ ਅਤੇ ਮੱਛਰ ਵਰਗੇ ਜੀਵ ਨੇ ਨਾ, ਜਿਹੜੇ ਭੈੜੀ ਬਿਰਤੀ ਰੱਖਦੇ ਨੇ, ਸ਼ਾਮ ਨੂੰ ਖਿੜਦੇ ਨੇ, ਦੁੱਖ ਹੀ ਦਿੰਦੇ ਨੇ ਦੂਜਿਆਂ ਨੂੰ। ਸ਼ਾਮ ਨੂੰ ਜਿਹਦੀ ਬਿਰਤੀ ਖਿੜਦੀ ਹੈ, ਦੁਨੀਆਂ ਵਾਸਤੇ ਦੁਖਦਾਈ ਸਾਬਤ ਹੁੰਦੀ ਹੈ। ਅਨੇਕਾਂ ਐਕਸੀਡੈਂਟ ਇਸ ਕਰਕੇ ਹੋ ਰਹੇ ਨੇ ਵੀ ਅਲਕੋਹਲ ਯੂਜ ਕੀਤਾ ਹੋਇਆ ਸੀ, ਦੁੱਖ ਦਿੱਤਾ ਨਾ ਸੰਸਾਰ ਨੂੰ, ਹੋਰ ਬਹੁਤ ਕੁਝ। ਸਤਿਗੁਰੂ ਰਾਮਦਾਸ ਸਾਹਿਬ ਕਹਿੰਦੇ, ਅੰਮ੍ਰਿਤ ਵੇਲਾ ਗੁਰਮੁਖਾਂ ਵਾਸਤੇ ਬੜਾ ਚਾਹ ਭਰਿਆ ਹੁੰਦਾ ਹੈ। ਮੈਂ ਫਿਰ ਪੜ੍ਹਦੇ ਹਾਂ, ਚੌਥਾ ਪਹਿਰ ਸੁਬਹਾ ਕਹਿ ਸੁਰਤਿਆਂ ਉਪਜੈ ਚਾਉ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ।
ਗੁਰਮੁਖਾਂ ਦੀ ਦੋਸਤੀ ਦਰਿਆਵਾਂ ਨਾਲ ਹੈ। ਇੱਥੇ ਦਰਿਆਵਾਂ ਦਾ ਹੁਣ ਭਾਵ ਅਰਥ ਲੈਣਾ ਪਾਣੀ ਨਾਲ। ਕੋਈ ਸਮਾਂ ਸੀ ਦਰਿਆਵਾਂ 'ਤੇ ਇਸ਼ਨਾਨ ਕਰਦੇ ਸੀ, ਖੂਹਾਂ 'ਤੇ ਕਰ ਲੈਂਦੇ ਸੀ, ਤਲਾਵਾਂ 'ਤੇ ਕਰਦੇ ਸੀ। ਅੱਜ ਸਾਡਾ ਲਾਈਫ ਸਟਾਈਲ ਚੇਂਜ ਹੋ ਗਿਆ। ਗੱਲ ਪਾਣੀ ਦੀ ਅਸਲ ਵਿੱਚ ਕਹਿੰਦੇ ਤਿੰਨਾਂ ਦਰਿਆਵਾਂ ਸਿਓ ਦੋਸਤੀ। ਗੁਰਮੁਖਾਂ ਦੀ ਦੋਸਤੀ ਪਹਿਲਾਂ ਪਾਣੀ ਨਾਲ ਹੈ, ਇਸ਼ਨਾਨ ਜ਼ਰੂਰ ਕਰਨਾ ਹੈ, ਸੁਭਾਅ ਬਣ ਗਿਆ। ਹੁਣ ਰਹਿ ਹੀ ਨਹੀਂ ਹੁੰਦਾ ਅੰਮ੍ਰਿਤ ਵੇਲੇ ਦੇ ਇਸ਼ਨਾਨ ਬਿਨਾਂ। ਕਿਤੇ ਕੋਈ ਕਾਰਨ ਬਣ ਗਿਆ, ਨਾ ਕਰ ਹੋਇਆ ਜਾਂ ਲੇਟ ਹੋ ਗਏ, ਐਂ ਲੱਗਦਾ ਵੀ ਜਿਵੇਂ ਸਰੀਰ ਰੋਗੀ ਜਿਹਾ ਹੁੰਦਾ ਹੈ। ਪਹਿਲਾਂ ਪਾਣੀ ਨਾਲ ਦੋਸਤੀ, ਫਿਰ ਮਨ ਅਤੇ ਮੁੱਖ। ਹਿਰਦੇ ਦੇ ਅੰਦਰ ਵੀ ਪਰਮੇਸ਼ਰ ਦਾ ਸਿਮਰਨ, ਪਰਮੇਸ਼ਰ ਵਾਹਿਗੁਰੂ ਦੀ ਯਾਦ, ਅਤੇ ਜ਼ਬਾਨ ਦੇ ਉੱਤੇ ਵੀ ਰੱਬ ਦਾ ਨਾਮ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਬਾਨ ਦੇ ਉੱਤੇ ਗੁਰਮੁਖਾਂ ਦੇ ਜਪ ਜੀ ਸਾਹਿਬ, ਜਾਪ ਸਾਹਿਬ, ਨਿਤਨੇਮ ਦੀਆਂ ਬਾਣੀਆਂ। ਇਸ ਲਈ ਅੰਮ੍ਰਿਤ ਵੇਲੇ ਦਾ ਦੀਵਾਨ ਹੈ ਵਡਭਾਗੀ ਜਨੋ, ਬਹੁਤ ਵੱਡੇ ਭਾਗ ਨੇ ਆਪ ਜੀ ਦੇ। ਧੰਨ ਹੋ ਜਿਹੜੇ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚਦੇ ਹੋ। ਜਿੱਥੇ ਆਸਾ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ, ਇਹਨਾਂ ਕੰਨਾਂ ਰੂਪੀ ਡੂਨਿਆਂ ਨੂੰ ਸਫਲੇ ਕੀਤਾ। ਆਓ ਗੁਰਸ਼ਬਦ ਦੀ ਵਿਚਾਰ ਨਾਲ ਜੁੜੀਏ, ਗੁਰਬਾਣੀ ਨਾਲ ਸਿੱਧੀ ਸਾਂਝ ਪਾਈਏ। ਕੀਰਤਨ ਵੀ ਗੁਰਬਾਣੀ ਹੈ, ਕੋਈ ਸ਼ੱਕ ਨਹੀਂ। ਕੀਰਤਨ 'ਤੇ ਬਹੁਤ ਹੀ ਵਧੀਆ ਦਾਤ ਹੈ, ਸਤਿਗੁਰਾਂ ਦੀ ਬਖਸ਼ੀ ਹੋਈ, ਸੰਗੀਤ ਵਿੱਚ ਗੁਰਬਾਣੀ ਮਿਲਾਈ ਹੈ। ਪਰ ਜਿਹੜੀ ਕਥਾ ਹੈ, ਕਥਾ ਸਹਿਜ ਅਵਸਥਾ ਨੂੰ ਪ੍ਰਗਟ ਕਰਦੀ ਹੈ। ਅਸਲ ਕਥਾ ਹੀ ਸਹਿਜ ਹੁੰਦੀ ਹੈ। ਅੱਜ ਕੱਲ੍ਹ ਕਥਾ ਦਾ ਰੂਪ ਕਾਫੀ ਬਦਲ ਚੁੱਕਿਆ ਹੈ। ਜ਼ਿਆਦਾਤਰ ਕਥਾ ਤੁਹਾਨੂੰ ਵੀਰ ਰਸੀ ਸੁਣਨ ਨੂੰ ਮਿਲੇਗੀ, ਜੋਸ਼ੀਲਾ ਭਾਵ ਕਥਾ ਵਿੱਚੋਂ ਮਿਲੇਗਾ। ਬਹੁਤ ਸਾਰੇ ਪ੍ਰਚਾਰਕ ਜੋਸ਼ੀਲੀ ਕਥਾ ਕਰਕੇ ਸੰਗਤ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਲੈਂਦੇ ਨੇ। ਪਰ ਸਭ ਤੋਂ ਜਿਹੜਾ ਸੋਹਣਾ ਰੂਪ ਹੈ ਕਥਾ ਦਾ, ਉਹ ਹੈ ਸਹਿਜ ਕਥਾ, ਸਹਿਜ ਅਵਸਥਾ ਦੀ ਕਥਾ, ਟਕਾ ਵਾਲੀ ਕਥਾ। ਪੰਚਮ ਪਾਤਸ਼ਾਹ ਦੇ ਵਚਨ ਨੇ ਬੜੇ ਸੋਹਣੇ, ਕਹਿੰਦੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ। ਜਿਹੜੀ ਸਹਿਜ ਕਥਾ ਹੈ ਪਰਮੇਸ਼ਰ ਦੇ ਨਾਮ ਦੀ, ਬੜੇ ਟਕਾ ਵਾਲੀ। ਇਹਦਾ ਟਕਾ ਤੋਂ ਭਾਵ ਹੈ ਵੀ ਕਥਾ ਕਰਦਿਆਂ ਸੁਣਦਿਆਂ ਹਿਰਦੇ ਵਿੱਚ ਟਕਾ ਪੈਦਾ ਹੋ ਜਾਵੇ, ਭਟਕਣਾ ਖਤਮ ਹੋ ਜਾਵੇ। ਉਹ ਕਥਾ ਨਹੀਂ ਜਿਹੜੀ ਉਲਟੀ ਭਟਕਣਾ ਪੈਦਾ ਕਰ ਦੇਵੇ, ਉਹ ਕਥਾ ਨਹੀਂ ਜਿਹੜੀ ਸੰਗਤ ਨੂੰ ਦੁਬਧਾ ਵਿੱਚ ਪਾ ਦੇਵੇ, ਉਹ ਕਥਾ ਨਹੀਂ ਜਿਸ ਕਥਾ ਨੂੰ ਸੁਣ ਕੇ ਸੰਗਤ ਦੁਫਾੜ ਹੋ ਜਾਵੇ ਅਤੇ ਆਪਸ ਵਿੱਚ ਹੀ ਝਗੜ ਪਵੇ। ਹੋ ਜਾਂਦਾ ਕਈ ਵਾਰੀ ਐਸੇ ਕਲੇਸ਼। ਪਾਤਸ਼ਾਹ ਕਹਿੰਦੇ ਸਹਿਜ ਕਥਾ, ਸਹਿਜ ਅਵਸਥਾ ਜਿਹੜੀ ਬਖਸ਼ੇ, ਹਿਰਦੇ ਨੂੰ ਟਕਾ ਜਿਹੜੀ ਬਖਸ਼ੇ, ਉਹ ਕਥਾ ਬੜੀ ਮਿੱਠੀ ਹੁੰਦੀ ਹੈ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਬਹੁਤ ਮਿੱਠੀ, ਮਿੱਠੀ ਤੋਂ ਮਿੱਠੀ। ਪਰ ਨਾਲ ਹੀ ਇੱਕ ਗੱਲ ਹੋਰ ਵੀ ਕਹੀ ਹੈ, ਵਿਰਲੇ ਕਾਹੂ ਨੇਤਰ ਹੋ ਡੀਠੀ। ਵਿਰਲੇ ਵਿਰਲੇ ਗੁਰਮੁਖ ਜਨ ਹਨ ਜਿਹੜੇ ਇਸ ਸਹਿਜ ਅਵਸਥਾ ਨੂੰ ਮਾਣਦੇ ਨੇ, ਟਕਾ ਵਾਲੀ ਅਵਸਥਾ, ਭਟਕਣਾ ਤੋਂ ਰਹਿਤ ਅਵਸਥਾ। ਜੇ ਆਪਾਂ ਬਾਹਰਲੀ ਦੁਨੀਆ ਵਿੱਚ ਆਈਏ ਨਾ, ਫਿਜ਼ੀਕਲ ਲਾਈਫ ਹੈ ਜਿਹੜੀ ਸਾਡੀ, ਜਿੰਨਾ ਸਰੀਰ ਭੱਜ ਦੌੜ ਦੇ ਵਿੱਚ ਉਨਾ ਹੀ ਅਸ਼ਾਂਤ। ਕਹਿ ਦਿੰਦੇ ਹਾਂ ਜੀ ਅੱਜ ਸਕੈਜੂਅਲ ਬੜਾ ਟਾਈਟ ਸੀ, ਅੱਜ ਬਹੁਤ ਟਾਇਰਡ ਹੋ ਗਏ, ਥੱਕ ਗਏ ਬਹੁਤ। ਸਰੀਰ ਭੱਜ ਦੌੜ ਵਿੱਚ ਹੈ, ਭਟਕਣਾ ਦੇ ਵਿੱਚ ਹੈ, ਸਰੀਰ ਅਸ਼ਾਂਤ ਹੈ। ਤੇ ਗੁਰਮੁਖ ਪਿਆਰਿਓ, ਸਰੀਰ ਸਹਿਜ ਵਿੱਚ ਹੈ, ਸਰੀਰ ਵੀ ਸ਼ਾਂਤ ਹੈ। ਸਹਿਜ ਤੋਂ ਭਾਵ ਮੈਂ ਉਦਾਹਰਣ ਇਸ ਢੰਗ ਨਾਲ ਦਿੰਦਾ ਹੁੰਦਾ ਵੀ ਮੰਨ ਲਓ ਇੱਕ ਬੰਦਾ ਦੌੜਿਆ ਜਾਂਦਾ, ਬਹੁਤ ਜ਼ਿਆਦਾ ਐਕਟੀਵਿਟੀ ਹੋ ਗਈ ਸਰੀਰ ਦੀ ਦੌੜਨ ਨਾਲ, ਤੇ ਦੌੜਦੇ ਨੂੰ ਥਕਾਵਟ ਬਹੁਤ ਹੁੰਦੀ ਹੈ, ਕਿੰਨਾ ਕੁ ਚਿਰ ਦੌੜੀ ਜਾਏਗਾ। ਉਹ ਦੌੜਦਿਆਂ ਦੌੜਦਿਆਂ ਤੁਰਨਾ ਸ਼ੁਰੂ ਕਰ ਦੇਵੇ, ਥੋੜ੍ਹੀ ਜਿਹੀ ਸਪੀਡ ਘੱਟ ਕਰ ਲਵੇ ਸਰੀਰ ਦੀ, ਉਸੇ ਵੇਲੇ ਉਹਨੂੰ ਰਾਹਤ ਜੀ ਮਹਿਸੂਸ ਹੁੰਦੀ ਹੈ ਥਕਾਵਟ ਤੋਂ, ਫਰਕ ਪੈ ਜਾਂਦਾ।
ਤੁਰਨ ਦੀ ਬਜਾਏ ਖੜ ਜਾਵੇ ਕਿਤੇ, ਖੜੇ ਨੂੰ ਹੋਰ ਸੁੱਖ ਜਿਹਾ ਮਹਿਸੂਸ ਹੁੰਦਾ, ਇਹ ਸਰੀਰ ਦੇ ਸੁੱਖ ਦੀ ਗੱਲ ਕਰਦੇ ਆ, ਤੇ ਕਿਤੇ ਬੈਠਣ ਨੂੰ ਬੈਂਚ ਮਿਲ ਗਿਆ ਕਿਸੇ ਪਾਰਕ ਵਿੱਚ ਸੈਰ ਕਰਦਿਆਂ, ਥੋੜਾ ਜਿਹਾ ਹੋਰ ਆਨੰਦ ਜਿਹਾ ਬਣ ਗਿਆ ਵੀ 10 ਕੁ ਮਿੰਟ ਰੈਸਟ ਕਰ ਲਈਏ ਫੇਰ ਘਰ ਚੱਲਦੇ ਆ। ਕਿਤੇ ਪੈਣ ਵਾਸਤੇ, ਲੰਮੇ ਪੈਣ ਵਾਸਤੇ ਕੋਈ ਮੌਕਾ ਬਣ ਗਿਆ, ਸਰੀਰ ਹੋਰ ਜ਼ਿਆਦਾ ਸੁਖੀ। ਕਿਤੇ ਨੀਂਦ ਆ ਜਾਵੇ, ਅੱਖ ਲੱਗ ਜਾਵੇ, ਸਰੀਰ ਦੇ ਸੁੱਖ ਦਾ ਸਿਖਰ ਹੈ ਨੀਂਦ। ਨੀਂਦ ਦੇ ਸਾਹਮਣੇ ਬੰਦਾ ਭੋਗ ਪਦਾਰਥ ਵੀ ਛੱਡ ਦਿੰਦਾ, ਕੋਈ ਨੀ ਫੇਰ ਛਕ ਲਾਂਗੇ ਪ੍ਰਸ਼ਾਦਾ, ਪਹਿਲਾਂ ਸੌਂ ਲਈਏ। ਸਰੀਰ ਜਿੰਨਾ ਗਤੀ ਵਿੱਚ ਸੀ, ਭਟਕਣਾ ਵਿੱਚ ਸੀ, ਉਹਨਾਂ ਸਰੀਰ ਦੁਖੀ ਸੀ, ਪਰੇਸ਼ਾਨ ਸੀ। ਜਿਉਂ ਜਿਉਂ ਇਹਦੀ ਗਤੀ ਘਟਦੀ ਗਈ, ਤੁਰਨਾ, ਖੜਨਾ, ਬੈਠਣਾ, ਪੈਣਾ, ਆਖਰ ਨੂੰ ਸੌਣਾ, ਸਭ ਤੋਂ ਜ਼ਿਆਦਾ ਜਦੋਂ ਸਰੀਰ ਬਿਲਕੁਲ ਟਕਾਅ ਵਿੱਚ ਆ ਗਿਆ, ਨੀਂਦ ਆ ਗਈ ਨਾ, ਸਰੀਰ ਨੇ ਸਭ ਤੋਂ ਜ਼ਿਆਦਾ ਸੁੱਖ ਮਹਿਸੂਸ ਕੀਤਾ, ਐਨਰਜੀ ਗੇਨ ਕਰ ਲਈ ਬ੍ਰੇਨ ਨੇ। ਬਿਲਕੁਲ ਇਸੇ ਤਰ੍ਹਾਂ ਗੁਰਮੁਖ, ਹੁਣ ਇਸ ਗੱਲ ਨੂੰ ਲਾਗੂ ਕਰੀਏ ਆਪਣੇ ਮਨ ਦੇ ਉੱਤੇ। ਅੱਜ ਦੇ ਸ਼ਬਦ ਵਿੱਚ ਇਹ ਜ਼ਿਕਰ ਆ ਰਹੇ ਨੇ ਵੀ ਮਨ ਜਿੰਨਾ ਜ਼ਿਆਦਾ ਭਟਕਣਾ ਦੇ ਵਿੱਚ ਹੈ ਨਾ, ਉਨਾ ਹੀ ਅਸ਼ਾਂਤ ਹੈ, ਉਨਾ ਹੀ ਇਹ ਅਸਹਿਜ ਮਹਿਸੂਸ ਕਰਦਾ ਹੈ। ਜਿਵੇਂ ਕਹਿ ਲਈਏ ਥੱਕ ਜਾਂਦਾ ਮਨ ਭਟਕਿਆ ਹੋਇਆ। ਜਿਹੜੇ ਬੰਦੇ ਕੁਛ ਦਿਮਾਗੀ ਜੌਬ ਕਰਦੇ ਨੇ, ਅਫੀਸ਼ੀਅਲ ਜੌਬ ਕਰਦੇ ਹੁੰਦੇ ਨੇ ਨਾ, ਜਾਂ ਕੋਈ ਟੀਚਰ ਕਹਿ ਲਓ, ਉਹਨਾਂ ਦੇ ਮਨ ਤੇ ਦਿਮਾਗ ਤੇ ਜ਼ਿਆਦਾ ਲੋਡ ਪੈਂਦਾ ਤੇ ਉਹ ਕਹਿੰਦੇ ਸਿਰ ਦੁਖਦਾ, ਸਿਰ ਭਾਰੀ ਭਾਰੀ ਹੋ ਗਿਆ, ਸਿਰ ਦੇ ਉੱਤੇ ਪੰਡ ਥੋੜੋ ਰੱਖੀ ਹੈ, ਕੋਈ ਨਾ ਕੋਈ ਭਾਰ ਦਿਮਾਗ ਤੇ ਪਿਆ ਹੋਇਆ ਹੈ। ਸੋ ਕਹਿਣ ਦਾ ਭਾਵ, ਮਨ ਜਿੰਨਾ ਦੌੜਦਾ ਉਨਾ ਇਹ ਅਸ਼ਾਂਤ ਹੈ, ਮਨ ਜਿਉਂ ਜਿਉਂ ਟਿਕਣਾ ਸ਼ੁਰੂ ਹੋ ਜਾਵੇ ਤਿਉਂ ਤਿਉਂ ਇਹ ਸ਼ਾਂਤ ਹੁੰਦਾ ਜਾਂਦਾ ਹੈ, ਸਹਿਜ ਵਿੱਚ ਆਵੇਗਾ। ਹੁਣ ਮਨ ਦੀ ਦੌੜ ਕਿਸ ਤਰ੍ਹਾਂ ਦੀ ਹੈ? ਮੈਕੀ ਦੌੜ ਹੈ ਸਭ ਤੋਂ ਵੱਡੀ, ਜੌਬਾਂ ਕਰਨੀਆਂ, ਕਾਰੋਬਾਰ ਕਰਨੇ, ਸਾਰੀ ਮੈਕੀ ਦੌੜ ਹੀ ਹੈ ਨਾ, ਲੋੜ ਹੈ ਸਾਡੀ ਮਾਇਆ, ਭੱਜੇ ਫਿਰਦੇ ਹਾਂ। ਅਤੇ ਜਿਉਂ ਜਿਉਂ ਇਹ ਮਨ ਥੋੜ੍ਹਾ ਜਿਹਾ ਦੌੜ ਤੋਂ ਘਟੇਗਾ, ਸ਼ਾਂਤੀ ਵੱਲ ਆਏਗਾ, ਟਿਕਾਅ ਵੱਲ ਆਏਗਾ, ਇਹ ਬੜਾ ਸੁੱਖ ਮਹਿਸੂਸ ਕਰੇਗਾ। ਚੱਲਦਿਆਂ ਚੱਲਦਿਆਂ ਇੱਕ ਅਵਸਥਾ ਸਾਡੀ ਇਹੋ ਜਿਹੀ ਬਣੇਗੀ, ਕੁਛ ਗੁਰਮੁਖਾਂ ਦੀ ਬਣੀ ਹੁੰਦੀ ਹੈ, ਉਹਨਾਂ ਨੂੰ ਪਤਾ ਵੀ ਹੁਣ ਮਨ ਵਿੱਚ ਇੱਕੋ ਹੀ ਇੱਛਾ ਰਹਿ ਗਈ, ਇੱਕੋ ਹੀ ਫੁਰਨਾ ਰਹਿ ਗਿਆ, ਬਾਕੀ ਸਾਰੇ ਫੁਰਨੇ ਖਤਮ ਹੋ ਗਏ ਨੇ, ਦੁਨੀਆਦਾਰੀ ਦੇ ਫੁਰਨੇ ਖਤਮ, ਹੁਣ ਤੇ ਇੱਕੋ ਫੁਰਨਾ ਹੈ।

ਵਾਹਿਗੁਰੂ ਜੀ ਉਹ ਘੜੀ ਕਦੋਂ ਆਵੇ ਤੁਸੀਂ ਮੈਨੂੰ ਗਲਵੱਕੜੀ ਵਿੱਚ ਲੈ ਲਵੋਗੇ। ਜਦ ਫੁਰਨਾ ਹੀ ਇੰਨਾ ਕਰਿਆ ਗਿਆ ਨਾ, ਮਨ ਸ਼ਾਂਤ ਹੈ, ਸਹਿਜ ਹੈ। ਇਹ ਅਵਸਥਾ ਹੈ ਸਹਿਜ ਦੀ। ਕਥਾ ਦੀ ਗੱਲ ਚੱਲ ਰਹੀ ਹੈ, ਇਹ ਕਥਾ ਕੇਵਲ ਬੋਲਣ ਦੀ ਨਹੀਂ, ਉਹ ਜੀਵਨੀ ਕਥਾ ਨੇ। ਫਿਰ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਸਹਿਜ ਜਿਹੜੇ ਜਿਹਦੇ ਜੀਵਨ ਵਿੱਚ ਆ ਗਿਆ ਉਹਦੀ ਕਥਾ ਦੇ ਸ਼ਬਦਾਂ ਵਿੱਚ ਵੀ ਮਿਠਾਸ ਆ ਜਾਣੀ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਾਹੂ ਵਿਰਲੈ ਨੇਤਰ ਹੁੰਡੀਠੀ। ਅੰਤਰੀਬ ਦੀਦਾਰ ਕੋਈ ਵਿਰਲਾ ਗੁਰਮੁਖ ਇਸ ਅਵਸਥਾ ਵਿੱਚ ਪਹੁੰਚ ਕੇ ਵਾਹਿਗੁਰੂ ਦੇ ਕਰਦਾ ਹੈ। ਸੋ ਆਓ, ਅੱਜ ਦਾ ਅੱਖਰ ਹੈ ਧੱਦਾ। ਧੱਦੇ ਅੱਖਰ ਨੂੰ ਆਧਾਰ ਬਣਾ ਕੇ ਸਤਿਗੁਰੂ ਉਪਦੇਸ਼ ਦੇ ਰਹੇ ਨੇ, ਸਲੋਕ ਦੇ ਰਾਹੀਂ ਆਖਦੇ ਨੇ। ਸਲੋਕ ਧਰ ਜੀ ਅਰੇ ਇੱਕ ਟੇਕ ਤੂੰ ਐ ਜੀ ਅੜਿਆ, ਆਪਣੇ ਮਨ ਨੂੰ ਸੰਬੋਧਨ ਹੈ। ਕਈ ਵਾਰੀ ਤੁਸੀਂ ਵਿਦਵਾਨਾਂ ਦੇ ਕੋਲੋਂ ਸੁਣਿਆ ਹੋਣਾ ਵੀ ਤਿੰਨ ਪ੍ਰਕਾਰ ਦੇ ਬਖਤੇ ਹੁੰਦੇ ਨੇ, ਬੁਲਾਰੇ ਕਹਿ ਲਵੋ ਸਮਝਣ ਵਾਸਤੇ। ਬਖਤਾ ਬੁਲਾਰੇ ਨੂੰ ਕਹੀਦਾ, ਉਪਦੇਸ਼ਕ ਨੂੰ ਕਹੀਦਾ। ਇੱਕ ਬਖਤੇ ਉਹ ਨੇ ਵੀ ਉਪਦੇਸ਼ ਕੀਤਾ, ਕੋਈ ਮੰਨੇ ਜਾਂ ਨਾ ਮੰਨੇ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ, ਆਪਣੀ ਡਿਊਟੀ ਕਰ ਦਿੱਤੀ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਇੱਕ ਥਾਂ ਆਖਿਆ, ਕਹਿੰਦੇ ਕਹੋ ਕਬੀਰ ਅਬ ਜਾਣਿਆ, ਕਹਿੰਦੇ ਮੈਨੂੰ ਵਾਹਿਗੁਰੂ ਦਾ ਭੇਦ ਸਮਝ ਆਇਆ, ਥੋੜਾ ਬਹੁਤਾ ਪਤਾ ਲੱਗ ਗਿਆ। ਜਬ ਜਾਣਿਆ ਤੋ ਮਨ ਮੰਨਿਆ, ਹੁਣ ਮੇਰਾ ਮਨ ਤੇ ਮੰਨ ਗਿਆ, ਭਤੀਜ ਗਿਆ, ਭਰੋਸਾ ਬਣ ਗਿਆ। ਪਰ ਦੂਜਿਆਂ ਨੂੰ ਜਦੋਂ ਮੈਂ ਦੱਸਦਾ ਨਾ ਕੋਈ ਰੱਬੀ ਗੱਲ, ਮੇਰੀ ਗੱਲ ਤੇ ਕੋਈ ਵਿਸ਼ਵਾਸ ਕਰਨ ਨੂੰ ਤਿਆਰ ਨਹੀਂ ਹੈ ਤੇ ਮੂਰਖ ਹੋ ਗਿਆ, ਬੋਰਾ ਹੋ ਗਿਆ। ਕਿੱਥੇ ਹੈ ਰੱਬ, ਕਿਹਨੇ ਵੇਖਿਆ ਰੱਬ, ਕਹਿ ਦਿੰਦੀ ਹੈ ਨਾ ਦੁਨੀਆ, ਨਾਸਤਿਕ ਬਿਰਤੀ ਵੀ ਬਹੁਤ ਹੈ। ਕਹਿੰਦੇ ਜਬ ਜਾਣਿਆ ਤੋ ਮਨ ਮੰਨਿਆ, ਮਨ ਮਾਨੇ ਲੋਕ ਨਾ ਭਤੀਜਾ, ਮੇਰਾ ਮਨ ਮੰਨ ਗਿਆ ਪਰ ਲੋਕ ਵਿਸ਼ਵਾਸ ਨਹੀਂ ਕਰ ਰਹੇ। ਆਖਰ ਨੂੰ ਕਹਿੰਦੇ ਨਾ ਭਤੀਜਾ ਤੋ ਕਿਆ ਕੀਜਾ, ਨਹੀਂ ਮੰਨਦੇ ਹੁਣ ਮੈਂ ਕੀ ਕਰਾਂ, ਮੈਂ ਤੇ ਕਹਿ ਹੀ ਸਕਦਾ ਨਾ, ਦੱਸ ਹੀ ਸਕਦਾ। ਇੱਕ ਬਖਤੇ ਉਹ ਵੀ ਨੇ ਕਨਿਸ਼ਟ ਵਰਤੇ, ਨੀਚ ਬਖਤੇ, ਜਿਹੜੇ ਉਪਦੇਸ਼ ਨੂੰ ਡੰਡੇ ਨਾਲ ਲਾਗੂ ਕਰਦੇ ਨੇ। ਰਾਜੇ ਮਹਾਰਾਜੇ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ, ਜੋ ਵੀ ਉਹਨਾਂ ਨੇ ਸਰਕੂਲਰ ਜਾਰੀ ਕਰ ਦਿੱਤਾ, ਕੋਈ ਕਾਨੂੰਨ ਬਣਾ ਦਿੱਤਾ, ਕੋਈ ਫੈਸਲਾ ਲੈ ਲਿਆ, ਵਿਦ ਫੋਰਸ ਪੁਲਿਸ ਡਿਪਾਰਟਮੈਂਟ ਰੱਖਿਆ ਲਾਗੂ ਕਰਨ ਵਾਸਤੇ, ਡੰਡੇ ਨਾਲ ਲਾਗੂ ਕਰਨਾ। ਇੱਕ ਇਹ ਵੀ ਬਖਤੇ ਹੁੰਦੇ ਨੇ। ਇੱਕ ਸਭ ਤੋਂ ਉੱਤਮ ਬਖਤੇ ਨੇ, ਉਹ ਦੁਨੀਆਂ ਨੂੰ ਉਪਦੇਸ਼ ਨਹੀਂ ਦੇ ਰਹੇ, ਉਹ ਉਪਦੇਸ਼ ਆਪਣੇ ਮਨ ਨੂੰ ਦਿੰਦੇ ਨੇ ਹਮੇਸ਼ਾ, ਵੀ ਇਹ ਮਨਾ, ਪਾਪਾਂ ਤੋਂ ਬਚ, ਬੁਰੇ ਕੰਮਾਂ ਤੋਂ ਬਚ, ਇਹ ਮਨਾ ਕੁਝ ਚੰਗਾ ਕਮਾ ਲੈ, ਚੰਗਾ ਕਰ ਲੈ, ਇਹ ਮਨ ਨੂੰ ਉਪਦੇਸ਼ ਹੈ। ਉਹੀ ਉਪਦੇਸ਼ ਕਿਸੇ ਹੋਰ ਦੇ ਕੰਨਾਂ ਤੱਕ ਪਹੁੰਚ ਗਿਆ, ਕਿਸੇ ਨੇ ਸੁਣ ਲਿਆ, ਕਿਸੇ ਵੀ ਰੂਪ ਵਿੱਚ ਪਹੁੰਚ ਗਿਆ, ਉਹ ਉਹਨੂੰ ਮੰਨ ਲਵੇ ਤੇ ਉਹਦਾ ਵੀ ਭਲਾ ਹੋ ਜਾਂਦਾ। ਉਪਦੇਸ਼ ਮਨ ਨੂੰ ਦਿੱਤਾ ਸੀ ਪਰ ਭਲਾ ਦੂਜਿਆਂ ਦਾ ਵੀ ਨਾਲ ਹੋ ਗਿਆ। ਅੱਜ ਇਹ ਮਨ ਨੂੰ ਸੰਬੋਧਕ ਉਪਦੇਸ਼ ਹੈ। ਜੀ ਅੜਿਆ, ਐ ਮੇਰੇ ਜੀ ਅੜਿਆ, ਕਹਿੰਦੇ ਧਰ ਜੀ ਅਰੇ ਇੱਕ ਟੇਕ ਤੂੰ, ਐ ਮਨ ਇੱਕ ਟੇਕ ਲੈ ਲੈ, ਇੱਕ ਆਸਰਾ ਲੈ ਲੈ। ਦੁਨੀਆਦਾਰੀ ਦੇ ਅੰਦਰ ਅਨੇਕਾਂ ਤਰ੍ਹਾਂ ਦੀ ਟੇਕ ਮਨੁੱਖ ਭਾਲਦਾ ਹੈ, ਜ਼ਿਆਦਾਤਰ ਮਨੁੱਖਾਂ ਦੀ ਟੇਕ ਲੈਂਦਾ ਜੀਵ, ਪਰ ਸਤਿਗੁਰੂ ਕਹਿੰਦੇ ਮਾਨੁੱਖ ਕੀ ਟੇਕ ਬ੍ਰਿਤੀ ਸਭ ਜਾਨ, ਮਨੁੱਖ ਦੀ ਟੇਕ ਵਿਅਰਥ ਹੈ। ਹਾਂ, ਕਿਸੇ ਸਮੇਂ ਥੋੜ੍ਹੀ ਬਹੁਤੀ ਮਦਦ ਕਰ ਵੀ ਦੇਵੇ, ਸਦਾ ਵਾਸਤੇ ਥੋੜ੍ਹਾ ਕੋਈ ਕਰੀ ਜਾਂਦਾ ਹੈ। ਕਈ ਵਾਰੀ ਕਰਨ ਵਾਲੇ ਦਾ ਹੀ ਬਲ ਹਾਰ ਜਾਂਦਾ, ਉਹਦੀ ਪਹੁੰਚ ਹੀ ਖਤਮ ਹੋ ਜਾਂਦੀ ਹੈ, ਉਹਦੀ ਮਾਇਆ ਘੱਟ ਗਈ ਜਾਂ ਉਹਦੀ ਪਾਵਰ ਘੱਟ ਗਈ ਕਿਸੇ ਤਰ੍ਹਾਂ ਦੀ, ਕਿੰਨਾ ਕੁ ਚਿਰ ਕੋਈ ਆਸਰਾ ਦੇ ਸਕਦਾ ਹੈ। ਇਸ ਲਈ ਲਾਹੇ ਬਡਾਨੀ ਆਸ, ਅੱਜ ਇਹੀ ਗੱਲ ਕਹੀ ਹੈ, ਕਹਿੰਦੇ ਲਾਹੇ ਬਡਾਨੀ ਆਸ, ਬਗਾਨੀ ਦੂਜਿਆਂ ਦੀ ਆਸ ਨੂੰ ਮਨ ਵਿੱਚੋਂ ਬਿਲਕੁਲ ਲਾਹ ਕੇ ਪਾਸੇ ਰੱਖ ਦੇ। ਇੱਕ ਵਾਹਿਗੁਰੂ ਦੀ ਟੇਕ ਤੱਕ ਲੈ, ਇੱਕ ਉਹਦਾ ਆਸਰਾ ਟੱਕ
ਤੱਕ ਲੈ। ਨਾਲ ਹੀ ਆਖਿਆ ਕਹਿੰਦੇ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਕਾਰਜਾਂ ਦੀ ਪੂਰਤੀ ਵਾਸਤੇ ਮਨੁੱਖਾਂ ਦੇ ਪਿੱਛੇ ਦੌੜਦਾ ਫਿਰਦਾ ਹੈ, ਕਿਤੇ ਨਾਮ ਦਾ ਆਸਰਾ ਤੱਕ ਲਵੇ, ਨਾਮ ਜਪ ਲਵੇ ਵਾਹਿਗੁਰੂ ਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦਾ ਆਸਰਾ ਤੱਕ ਲੈ ਤੇ ਉਹਦਾ ਆਸਰਾ ਤੱਕ ਲਵੇ, ਫਿਰ ਤੈਨੂੰ ਮਨੁੱਖਾਂ ਵੱਲ ਵੇਖਣਾ ਤੱਕ ਨਹੀਂ ਪੈਣਾ, ਦੂਜਿਆਂ ਵੱਲ ਵੇਖਣਾ ਤੱਕ ਨਹੀਂ ਪੈਣਾ। ਤੇਰੇ ਕਾਰਜ ਏਦਾਂ ਹੀ ਰਾਸ ਆਉਣਗੇ, ਸੁਭਾਵਕ ਰਾਸ ਆਉਣਗੇ। ਪੌੜੀ ਤੱਦਾ ਧਾਵਤ ਤੋ ਮਿਟੈ ਸੰਤ ਸੰਗ ਹੋਏ ਬਾਸ। ਪੌੜੀ ਦੇ ਰਾਹੀਂ ਆਖਦੇ ਨੇ, ਕਹਿੰਦੇ ਜਿਹੜੀ ਮਨ ਦੀ ਧਾਵਤ ਹੈ ਨਾ, ਧਾਵਤ ਕੀ ਹੁੰਦਾ? ਧੌਣਾ, ਦੌੜਨਾ। ਧਾਇਓ ਰੇ ਮਨ ਦਹਿ ਦਸਤਾਇਓ, ਜੋ ਜੋ ਕਰਮ ਕੀਏ ਲਾਲਚ ਲੱਗ ਤਿਹ ਤਿਹ ਆਪ ਬੰਧਾਇਓ। ਇਹ ਹੈ ਮਨ ਦਾ ਧੌਣਾ, ਇਹ ਦੂਰ ਤੱਕ ਦੌੜਦਾ ਮਨ। ਆਪਾਂ ਪੜ੍ਹਦੇ ਹੀ ਰਹਿੰਦੇ ਹਾਂ ਪੰਗਤੀਆਂ, ਸਹਿਸ ਖੱਟੇ ਲੱਖ ਕੋ ਉਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਚੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਾ ਤ੍ਰਿਪਤਾਵੈ, ਖਪ ਖਪ ਮਰੈ। ਖਪਦੈ ਕਰੀਜਦੈ ਦੁਖੀ ਹੁੰਦਾ, ਦੌੜੀ ਜਾਂਦਾ, ਕਈ ਵਾਰੀ ਹੱਥ ਪੈ ਗਿਆ ਤੇ ਕਈ ਵਾਰੀ ਰਹਿ ਗਿਆ। ਜੇ ਚਾਰ ਦਮੜੇ ਹੱਥ ਲੱਗ ਗਏ ਜਾਂ ਥੋੜੀ ਜਿਹੀ ਪ੍ਰਾਪਤੀ ਹੋ ਗਈ ਫਿਰ ਬਹੁਤ ਖੁਸ਼ੀ, ਤੇ ਜੇ ਨਾ ਕੁਛ ਬਣਿਆ ਫਿਰ ਰੱਬ ਨੂੰ ਵੀ ਗਾਲਾਂ, ਰੱਬ ਨੂੰ ਉਲਾਂਭੇ। ਇਹ ਮਨ ਦੀ ਦੌੜ ਹੈ। ਕਹਿੰਦੇ ਦੂਰ ਤੱਕ ਦੌੜਦਾ ਮਨ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ, ਖਪ ਖਪ ਮਰੈ। ਇਲਾਜ ਵੀ ਨਾਲ ਹੀ ਦੱਸਿਆ ਹੈ ਇਸ ਦੌੜ ਨੂੰ ਖਤਮ ਕਰਨ ਦਾ। ਸਤਿਗੁਰੂ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜਾ। ਸੰਤੋਖ ਇੱਕ ਐਸੀ ਦਸ਼ਾ ਹੈ, ਬਖਸ਼ਿਸ਼ ਹੈ ਵਾਹਿਗੁਰੂ ਦੀ, ਜਿਹਨੂੰ ਸੰਤੋਖ ਮਿਲ ਗਿਆ ਨਾ ਫਿਰ ਜਥਾ ਲਾਭ ਤਥਾ ਸੰਤੁਸ਼ਟ। ਜੋ ਅੱਜ ਹੈ ਉਹਦੇ ਦੀ ਸੰਤੁਸ਼ਟੀ ਹੈ, ਇਹ ਨਹੀਂ ਵੀ ਕੱਲ ਨੂੰ ਬਹੁਤ ਕਮਾ ਲਾਂਗੇ ਇਕੱਠਾ ਕਰ ਲਾਂਗੇ ਫਿਰ ਸੰਤੁਸ਼ਟ ਹੋਵਾਂਗੇ। ਬੜੇ ਬੰਦੇ ਕਹਿੰਦੇ ਸੁਣੇ ਜਾਂਦੇ ਨੇ ਜੀ, ਦੋ ਚਾਰ ਸਾਲ ਦੱਬ ਕੇ ਟਰੱਕ ਚਲਾ ਲਈਏ ਜਾਂ ਆਹ ਕੰਮ ਕਰ ਲਈਏ, ਬਾਅਦ ਵਿੱਚ ਬਸ ਆਰਾਮ ਹੀ ਕਰਨਾ, ਬਾਅਦ ਵਿੱਚ ਇੰਡੀਆ ਹੀ ਮੁੜ ਜਾਣਾ ਆਪਾਂ ਤਾਂ। ਕਿੰਨੇ ਕੁ ਮੁੜਦੇ ਨੇ ਤੁਹਾਨੂੰ ਪਤਾ ਹੀ ਹੈ, ਕਿਉਂਕਿ ਛੁੱਟਦਾ ਹੀ ਨਹੀਂ, ਖਹਿੜਾ ਹੀ ਨਹੀਂ ਛੁੱਟਦਾ ਹੈ ਇਹ ਸਿਸਟਮ ਤੋਂ। ਇੱਕ ਸੰਤੋਖ ਹੈ ਜਿਹੜਾ ਬੰਦੇ ਨੂੰ ਸ਼ਾਂਤੀ ਪ੍ਰਦਾਨ ਕਰ ਸਕਦਾ। ਸੰਤੋਖ ਜਿੰਨਾ ਕੁ ਹੈ, ਜੋ ਅੱਜ ਹੈ ਜੋ ਹੁਣ ਹੈ ਬਸ ਇਹਦੇ ਉੱਤੇ ਸੰਤੁਸ਼ਟੀ ਹੈ, ਇਹ ਹੈ ਸੰਤੋਖ। ਸਤਿਗੁਰੂ ਕਹਿੰਦੇ ਇਹ ਜਿਹੜੀ ਮਨ ਦੀ ਦੌੜ ਹੈ ਇਹ ਤਾਂ ਛੁੱਟੇਗੀ ਜੇ ਤੂੰ ਸੰਤ ਸੰਗ ਹੋਏ ਬਾਸ। ਹੁਣ ਆਹ ਵਿਚਾਰਾਂ ਬਾਹਰ ਥੋੜ੍ਹੋ ਮਿਲਦੀਆਂ ਨੇ ਸੰਸਾਰ ਵਿੱਚੋਂ, ਮੌਲ ਸਟੋਰ ਵਿੱਚ ਘੁੰਮਦੇ ਹੋ, ਜੌਬ ਕਰਦੇ ਹੋ, ਉੱਥੇ ਥੋੜ੍ਹੋ ਇਹ ਚੀਜ਼ਾਂ ਮਿਲਣੀਆਂ ਨੇ। ਇਹ ਤੇ ਗੁਰੂ ਪਿਆਰਿਓ, ਗੁਰੂ ਕੀ ਗੋਦ ਵਿੱਚ ਸੰਗਤ ਵਿੱਚ ਆ ਕੇ ਦਾਤ ਮਿਲਣੀ ਹੈ, ਸਮਝ ਪੈਣੀ ਹੈ। ਸੰਗਤ ਦੇ ਗੁਣ ਤੇ ਬਹੁਤ ਨੇ ਪਰ ਸੰਗਤ ਵਿੱਚੋਂ ਗਿਆਨ ਮਿਲਣਾ ਵੱਡਾ ਗੁਣ ਹੈ। ਭਗਤ ਕਬੀਰ ਜੀ ਕਹਿੰਦੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਵੇਕੋ। ਕਹਿੰਦੇ ਗਿਆਨ ਰੂਪੀ ਗੁਰੂ ਮੈਂ ਪ੍ਰਾਪਤ ਕੀਤਾ ਹੈ। ਗਿਆਨ ਦੁਨੀਆਂ ਦਾ ਤਾਂ ਕੋਈ ਵੀ ਇਕੱਠਾ ਕਰ ਸਕਦਾ, ਬਹੁਤ ਵੱਡੇ ਸਕਾਲਰ, ਵੱਡੀਆਂ ਡਿਗਰੀਆਂ ਵਾਲੇ ਲੋਕ ਸੰਸਾਰ ਵਿੱਚ ਵਿਚਰਦੇ ਨੇ, ਇੱਕ ਨੀ ਅਨੇਕਾਂ ਡਿਗਰੀਆਂ ਇਕੱਠੀਆਂ ਕਰ ਲਈਆਂ ਪੜ੍ਹ ਪੜ੍ਹ ਕੇ। ਉਹ ਪੜ੍ਹਾਈ, ਉਹ ਨੌਲੇਜ ਅਲੱਗ ਹੈ, ਉਹ ਸੰਸਾਰ ਵਾਸਤੇ ਚੰਗੀ ਹੈ, ਸੰਸਾਰ ਵਿੱਚ ਕੰਮ ਵੀ ਆਉਂਦੀ ਹੈ। ਪਰ ਜਿਹੜਾ ਆਤਮ ਗਿਆਨ ਹੈ, ਆਪਣੇ ਆਪ ਦਾ ਗਿਆਨ, ਬ੍ਰਹਮ ਗਿਆਨ, ਵਾਹਿਗੁਰੂ ਦਾ ਗਿਆਨ, ਇਹ ਗਿਆਨ ਹੀ ਮਹਾਨ ਹੈ ਜੋ ਜੀਵਨ ਦੀ ਕਹੀਏ ਸਫਲਤਾ ਵਾਸਤੇ ਜਾਂ ਕਲਿਆਣ ਵਾਸਤੇ ਜ਼ਰੂਰੀ ਹੈ। ਫਿਰ ਕਹਿੰਦੇ ਹਾਂ ਆਪਣੇ ਆਪ ਦੀ ਪਹਿਚਾਣ ਆਉਣੀ ਕਿ ਮੈਂ ਕੀ ਹਾਂ ਅਤੇ ਆਇਆ ਕੀ ਕਰਨ ਹਾਂ। ਧਿਆਨ ਦੇਣਾ, ਸ਼ਬਦ ਥੋੜ੍ਹੇ ਨੇ, ਗੱਲ ਵੱਡੀ ਹੈ। ਪਹਿਲਾਂ ਆਪਣੇ ਆਪ ਨੂੰ ਪਹਿਚਾਨਣਾ, ਅਜੇ ਤੇ ਸਰੀਰ ਮੰਨ ਕੇ ਜਿਉਂਦੇ ਹਾਂ ਨਾ, ਸਰੀਰ ਵਾਸਤੇ ਹੀ ਲੱਗੇ ਹੋਏ ਹਾਂ ਸਾਰੇ ਯਤਨਾਂ ਵਿੱਚ। ਜਿਸ ਦਿਨ ਸਮਝ ਆ ਗਈ, ਆਪਣੇ ਆਪ ਨੂੰ ਪਛਾਣ ਲਿਆ ਵੀ ਮੈਂ ਸਰੀਰ ਨਹੀਂ, ਕੁਝ ਹੋਰ ਹਾਂ, ਮੈਂ ਰੂਹ ਹਾਂ, ਆਤਮਾ ਹਾਂ, ਤੇ ਉਸ ਦਿਨ ਜਾ ਕੇ ਆਪੇ ਦੀ ਪਛਾਣ ਹੁੰਦੀ ਹੈ। ਤੇ ਸਤਿਗੁਰੂ ਸਮਝਾਉਂਦੇ ਨੇ ਮਨ
ਤੂੰ ਜੋਤ ਸਰੂਪ ਹੈ, ਭੁਲੇਖਾ ਕੱਢ ਦੇ ਵੀ ਤੂੰ ਸਰੀਰ ਹੈ, ਇਹ ਭੁਲੇਖੇ ਵਿੱਚ ਨਾ ਰਹੀਂ, ਤੂੰ ਜੋਤ ਸਰੂਪ ਹੈ, ਤੂੰ ਪ੍ਰਕਾਸ਼ ਹੈ, ਨੂਰ ਹੈ ਮੇਰੇ ਵਾਹਿਗੁਰੂ ਜੀ ਦਾ, ਉਹਦੀ ਅੰਸ਼ ਹੈ। ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਹਿਚਾਣ ਤਾਂ ਕਰ ਵੀ ਇਹ ਆਤਮਾ ਪ੍ਰਗਟ ਕਿੱਥੋਂ ਆਈ ਹੈ, ਇਹ ਵਾਹਿਗੁਰੂ ਦੀ ਅੰਸ਼ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ, ਐਸਾ ਰਿਸ਼ਤਾ ਹੈ ਤੇਰਾ ਵਾਹਿਗੁਰੂ ਨਾਲ, ਜਿਵੇਂ ਕਾਗਜ਼ ਦੇ ਉੱਤੇ ਸਿਆਹੀ ਨਾਲ ਕੁਝ ਲਿਖ ਦਿੱਤਾ ਫਿਰ ਵੱਖ ਨਹੀਂ ਕੀਤਾ ਜਾ ਸਕਦਾ। ਏਦਾਂ ਅਨਿੱਖੜਵਾਂ ਅੰਗ ਹੈ ਤੂੰ ਵਾਹਿਗੁਰੂ ਦਾ, ਬਸ ਪਛਾਣ ਲੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਅਪਣਾ ਤੇ ਸਹੀ, ਦੇਖੀ ਜ਼ਿੰਦਗੀ ਨੂੰ ਰੰਗ ਚੜ੍ਹਦਾ, ਪ੍ਰੇਮ ਚੜ੍ਹਦਾ, ਆਨੰਦ ਵਰਤਦਾ। ਤੇ ਨਾਲ ਹੀ ਆਖਦੇ ਨੇ, ਕਹਿੰਦੇ ਸਤਸੰਗਤ ਵਿੱਚ ਇਹ ਪ੍ਰਾਪਤੀਆਂ ਨੇ। ਧੁਰ ਤੇ ਕਿਰਪਾ ਕਰੋ ਆਪ ਮੇਰੇ ਵਾਹਿਗੁਰੂ ਜੀ, ਪਰ ਜਿਹੜੇ ਜੀਵਾਂ ਦੇ ਉੱਤੇ ਧੁਰ ਦਰਗਾਹੋਂ ਤੁਸੀਂ ਕਿਰਪਾ ਕਰਦੇ ਹੋ, ਮਿਹਰ ਦੀ ਨਜ਼ਰ ਨਾਲ ਤੱਕ ਲੈਂਦੇ ਹੋ, ਤੇ ਫਿਰ ਤਉ ਹੋਏ ਮਨਹ ਪ੍ਰਗਾਸ, ਉਹਨਾਂ ਦੇ ਹਿਰਦੇ ਵਿੱਚ ਇਹ ਗਿਆਨ ਪ੍ਰਕਾਸ਼ ਹੁੰਦਾ, ਇਹ ਗਿਆਨ ਪ੍ਰਗਟ ਹੁੰਦਾ ਵੀ ਮੈਂ ਸਰੀਰ ਨਹੀਂ, ਮੈਂ ਜੋਤ ਹਾਂ। ਆਪਾਂ ਸੋਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੇ ਚਾਨਣ ਸਭ ਮਹਿ ਚਾਨਣ ਹੋਏ। ਇੱਥੇ ਤੱਕ ਜਰਨਲ ਨੌਲੇਜ ਦਿੱਤੀ ਹੈ ਆਤਮਕ ਜ਼ਿੰਦਗੀ ਦੀ। ਅੱਗੇ ਤਕਨੀਕ ਜਾਂ ਢੰਗ ਦੱਸਿਆ ਹੈ ਵੀ ਇਹ ਜੋਤ ਪ੍ਰਗਟ ਕਿਵੇਂ ਹੋਣੀ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ, ਸਾਖੀ ਕੀ ਹੁੰਦਾ ਹੈ? ਸੰਗੀ ਸਾਥੀ ਜਿਹਨੂੰ ਕਹਿੰਦੇ ਹਾਂ, ਸੰਗੀ ਸਾਖੀ ਸਗਲ ਤਰਾਈ, ਗੁਰੂ ਦਾ ਸੰਗ, ਗੁਰੂ ਨਾਲ ਸਾਥ ਬਣ ਗਿਆ, ਪ੍ਰੇਮ ਬਣ ਗਿਆ, ਸਹਾਇਕ ਹੋ ਕੇ ਸਤਿਗੁਰੂ ਜ਼ਿੰਦਗੀ ਦੇ ਵਿੱਚ। ਤੇ ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਈ, ਗੁਰੂ ਨੇ ਕਿਰਪਾ ਕੀਤੀ, ਅੰਦਰੋਂ ਗਿਆਨ ਪ੍ਰਕਾਸ਼ ਹੋ ਜਾਣਾ, ਪ੍ਰਗਟ ਹੋ ਜਾਣਾ ਗਿਆਨ ਨੇ, ਇਸ ਗਿਆਨ ਨੇ। ਤੇ ਇੱਥੇ ਪਾਤਸ਼ਾਹ ਸਮਝਾ ਰਹੇ ਨੇ, ਕਹਿੰਦੇ ਤੁਰਤੇ ਕਿਰਪਾ ਕਰੋ ਆਪ ਤਾਂ ਹੋਏ ਮਨ ਹੈ ਪ੍ਰਗਾਸ, ਧਨ ਸੱਚਾ ਤੇਉ ਸੱਚ ਸਾਹਾ। ਸੱਚ ਕੀ ਹੈ? ਇੱਥੇ ਬੜੀ ਵਾਰੀ ਸੱਚ ਦੀ ਵਿਚਾਰ ਕਰਦੇ ਹਾਂ ਆਪਾਂ, ਮੈਂ ਯਾਦ ਕਰਵਾ ਦਿਆਂ, ਝੂਠ ਦੇ ਵਿੱਚ ਬਦਲਾ ਹੈ, ਝੂਠ ਬਦਲ ਜਾਂਦਾ, ਸੱਚ ਬਦਲਦਾ ਨਹੀਂ। ਉਹ ਵਾਹਿਗੁਰੂ ਆਪ ਸੱਚ ਹੈ, ਧਨ ਹੈ ਮੇਰਾ ਵਾਹਿਗੁਰੂ, ਤੇਉ ਸੱਚ ਸਾਹਾ, ਉਹ ਸੱਚਾ ਮਾਲਕ ਹੈ। ਸੱਚੇ ਮਾਲਕ ਦਾ ਭਾਵ ਹੈ ਵੀ ਤੇਰੀ ਰਖਵਾਲੀ ਕਰਨ ਵਾਸਤੇ ਇਸ ਤੋਂ ਵਧੀਆ ਮਾਲਕ ਹੋਰ ਕੌਣ ਮਿਲ ਸਕਦਾ, ਜਿਹਦਾ ਮਾਲਕ ਵਾਹਿਗੁਰੂ ਬਣ ਗਿਆ, ਜਿਹਨੂੰ ਵਾਹਿਗੁਰੂ ਨੇ ਅਪਣਾ ਲਿਆ, ਆਪਣਾ ਬਣਾ ਲਿਆ ਨਾ, ਇਹਦੇ ਵਰਗੀ ਹੋਰ ਪ੍ਰਾਪਤੀ ਕੀ ਹੈ? ਹਰ ਹਰ ਪੂੰਜੀ ਨਾਮ ਵਿਸਾਹਾ, ਹਰ ਹਰ ਰਿਪੀਟ ਕੀਤਾ ਦੋ ਵਾਰੀ, ਇਹਦਾ ਭਾਵ ਹੈ ਸਿਮਰਨ। ਇੱਕ ਵਾਰੀ ਹੋਵੇ ਤੇ ਉਚਾਰਨ ਕਹਿ ਸਕਦੇ ਹਾਂ, ਜਪ ਕਹਿ ਸਕਦੇ ਹਾਂ, ਜਦੋਂ ਰਿਪੀਟੇਸ਼ਨ ਆਉਂਦੀ ਹੈ ਨਾ ਕਿਸੇ ਸ਼ਬਦ ਦੀ, ਮੰਤਰ ਦੀ, ਉਹ ਆਪਣੇ ਆਪ ਸਿਮਰਨ ਵੱਲ ਗੱਲ ਚਲੇ ਜਾਂਦੀ ਹੈ। ਇਹ ਜਿਹੜੀ ਨਾਮ ਸਿਮਰਨ ਰੂਪੀ ਪੂੰਜੀ ਹੈ, ਕਹਿੰਦੇ ਇਹਦਾ ਹੀ ਸਭ ਤੋਂ ਵੱਡਾ ਭਰੋਸਾ ਕੀਤਾ ਜਾ ਸਕਦਾ, ਬਾਕੀ ਭਰੋਸਾ ਹੀ ਕੋਈ ਨਹੀਂ ਕਦੋਂ ਸਾਥ ਛੱਡ ਜਾਣਗੇ। ਧੀਰਜ ਜਸ ਸੋਭਾ ਤੇਹੇ ਬਣਿਆ, ਕਿਸ ਦੀ ਗੱਲ ਹੈ? ਤਿਹ ਬਣਿਆ, ਤਿਸ ਦਾ ਬਣ ਗਿਆ, ਕੀ ਬਣ ਗਿਆ ਜੀ? ਅੱਗੇ ਹਰ ਹਰ ਨਾਮ ਸਰਵਨ ਜਿਹ ਸੁਣਿਆ, ਗੁਰੂ ਤੋਂ ਗੁਰਮੰਤਰ ਲਿਆ ਕੰਨਾਂ ਦੇ ਰਾਹੀਂ, ਜਦੋਂ ਸੁਣਿਆ, ਜਿਵੇਂ ਪੰਜਾਂ ਪਿਆਰਿਆਂ ਤੋਂ ਗੁਰਮੰਤਰ, ਮੂਲ ਮੰਤਰ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਸਾਧ ਸੰਗਤ ਦੇ ਰਾਹੀਂ ਹਰ ਰੋਜ਼ ਹੀ ਲਗਾਤਾਰ ਸਰਵਣ ਕਰਨਾ, ਇਹ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਸੁਣਿਆ ਹੈ। ਇੱਕ ਤੇ ਬਾਹਰਲੇ ਕੰਨਾਂ ਨਾਲ ਸੁਣਨਾ, ਇੱਕ ਅੰਤਰੀ ਵੀ ਖੇਡਾਂ ਹੁੰਦੀਆਂ ਨੇ, ਚਲੋ ਅੱਜ ਸਮਾਂ ਨਹੀਂ ਰਿਹਾ। ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਸਿਮਰਨ ਸੁਣ ਲਿਆ, ਧੀਰਜ, ਕੁਝ ਪ੍ਰਾਪਤੀਆਂ ਉਹਨਾਂ ਨੂੰ ਹੋਈਆਂ ਨੇ। ਇੱਕ ਤੇ ਧੀਰਜ ਬਣ ਗਿਆ, ਅਡੋਲ ਹਿਰਦਾ ਹੋ ਗਿਆ। ਧੀਰਜ ਕੀ ਹੁੰਦਾ? ਭਾਵੇਂ ਵੱਡਾ ਦੁੱਖ ਵੀ ਆ ਗਿਆ, ਹਿਰਦਾ ਡੋਲਦਾ ਨਹੀਂ। ਤੇ ਜਿਸ ਤਰ੍ਹਾਂ ਪੰਚਮ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਵੀ ਕਿਹਾ ਨਾ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸਦਾ ਕਉ ਖੋਦੈ ਕਉ ਚੰਦਨ ਲੇਪ। ਕਹਿੰਦੇ ਧਰਤੀ ਵਰਗਾ ਧੀਰਜ ਬ੍ਰਹਮ ਗਿਆਨੀਆਂ ਦਾ ਹੁੰਦਾ,
ਧਰਤੀ ਨੂੰ ਕੋਈ ਪੁੱਟ ਦੇਵੇ ਤਾਂ ਵੀ ਗਿਲਾ ਨਹੀਂ ਕਰਦੀ, ਘਬਰਾਉਂਦੀ ਨਹੀਂ। ਕਿਸਾਨ ਹਰ ਸਮਾਹੀ ਹੀ ਪੁੱਟ ਪੁੱਟ ਸੁੱਟ ਦਿੰਦਾ, ਡੂੰਘੇ ਡੂੰਘੇ ਟਿੱਲਰ ਚਲਾ ਦਿੰਦਾ, ਕਲਟੀਵੇਟਰ ਚਲਾ ਦਿੰਦਾ, ਕੋਈ ਗਿਲਾ ਨਹੀਂ ਕਰਦੀ, ਉਲਟਾ ਫਸਲ ਦਿੰਦੀ ਹੈ, ਅਨਾਜ ਦਿੰਦੀ ਹੈ। ਸੋ ਧਰਤੀ ਦਾ ਧੀਰਜ ਬੜਾ ਮਹਾਨ ਹੈ। ਜਿਉਂ ਵਸਦਾ ਕੋਊ ਖੋਦਾ ਹੈ, ਕੋਊ ਚੰਦਨ ਲੇਪ, ਇਸੇ ਧਰਤੀ ਦੇ ਉੱਤੇ ਕੋਈ ਸੁਗੰਧੀਦਾਇਕ ਪਦਾਰਥ ਲਿਪ ਦੇਵੇ ਤੇ ਧਰਤੀ ਉਹਦੇ ਵੀ ਮੋਹ ਵਿੱਚ ਨਹੀਂ ਪੈਂਦੀ ਵੀ ਤੇਰਾ ਬੜਾ ਧੰਨਵਾਦ, ਤੂੰ ਮੇਰੇ ਤੇ ਚੰਦਨ ਲਿਪਿਆ। ਇਹ ਧੀਰਜ ਅਡੋਲ ਅਵਸਥਾ ਹੈ। ਕਹਿੰਦੇ ਉਹਨਾਂ ਗੁਰਮੁਖਾਂ ਨੂੰ ਧੀਰਜ ਪ੍ਰਾਪਤ ਹੁੰਦਾ, ਧੀਰਜ, ਦੂਜਾ ਜਸ, ਮਹਿਮਾ, ਸੋਭਾ। ਉਹਨਾਂ ਦਾ ਸੰਸਾਰ ਵਿੱਚ ਜਸ ਫੈਲ ਜਾਂਦਾ ਹੈ, ਸੋਭਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਸੰਤ ਗੁਰਮੁਖ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਧੀਰਜ ਜਸ ਸੋਭਾ ਤਿਹੇ ਬਣਿਆ, ਬਣ ਜਾਂਦਾ ਉਹਨਾਂ ਦਾ ਐਸਾ ਸਿਲਸਿਲਾ, ਦੁਨੀਆ ਵੀ ਫਿਰ ਸਤਿਕਾਰ ਕਰਨਾ ਸ਼ੁਰੂ ਕਰ ਦਿੰਦੀ ਹੈ। ਸਮਾਂ ਲੱਗ ਜਾਵੇ ਗੱਲ ਵੱਖਰੀ ਹੈ, ਪਰ ਇਸ ਲੋਕ ਵਿੱਚ ਵੀ ਵਡਿਆਈਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਅੱਗੇ ਕੀ ਆਖਦੇ ਨੇ, ਗੁਰਮੁਖ ਜਿਹੇ ਘੱਟ ਰਹੇ ਸਮਾਈ। ਗੁਰਮੁਖ, ਗੁਰਮੁਖ ਦੇ ਅਰਥ ਗੁਰਬਾਣੀ ਵਿੱਚ ਬਹੁਤ ਆਏ ਨੇ। ਪਹਿਲਾ ਗੁਰਮੁਖ ਦਾ ਅਰਥ ਵਾਹਿਗੁਰੂ ਹੈ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਵਾਹਿਗੁਰੂ ਨੂੰ ਵੀ ਗੁਰਮੁਖ ਕਿਹਾ ਹੈ। ਫਿਰ ਗੁਰਮੁਖ ਪਿਆਰਿਓ, ਅਵਸਥਾ ਵਾਲੇ ਜਿਹੜੇ ਸਿੱਖ ਨੇ, ਕਮਾਈ ਵਾਲੇ ਭਗਤ ਜਨ ਹਨ, ਉਹਨਾਂ ਨੂੰ ਵੀ ਗੁਰਮੁਖ ਕਿਹਾ ਹੈ। ਰਾਮਕਲੀ ਰਾਗ ਵਿੱਚ ਓਅੰਕਾਰ ਬਾਣੀ ਵਿੱਚ ਗੁਰਮੁਖ ਦੀ ਅਵਸਥਾ ਬਿਆਨ ਕੀਤੀ ਹੈ, ਜਿਹਦੇ ਵਿੱਚ ਇਹ ਵੀ ਆਖ ਦਿੱਤਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਇਹ ਵੀ ਗੁਰਮੁਖ ਦੇ ਅਰਥ ਨੇ। ਸੋ ਇਸੇ ਤਰ੍ਹਾਂ ਗੁਰਮੁਖ ਗੁਰੂ ਦਾ ਮੁਖ, ਇੱਥੇ ਕੱਖੇ ਨੂੰ ਸਿਹਾਰੀ ਵੀ ਲੱਗੀ ਹੈ, ਇਹਦਾ ਅਰਥ ਹੈ ਗੁਰੂ ਦੇ ਮੁਖ ਰਾਹੀਂ, ਭਾਵ ਜਿਹੜੇ ਗੁਰੂ ਦੇ ਮੁਖ ਤੋਂ ਪ੍ਰਗਟ ਹੋਏ ਉਪਦੇਸ਼ ਨੇ, ਸ਼ਬਦ ਨੇ, ਗੁਰਬਾਣੀ ਕਹਿ ਲਓ ਸਿੱਧਾ। ਗੁਰਮੁਖ ਜਿਹੇ ਘੱਟ ਰਹੇ ਸਮਾਈ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਜਿਹਦੇ ਘੱਟ ਵਿੱਚ, ਜਿਹਦੇ ਹਿਰਦੇ ਵਿੱਚ ਸਮਾ ਜਾਵੇ, ਅੰਦਰ ਵਾਹਿਗੁਰੂ ਦਾ ਪਿਆਰ ਵਸ ਗਿਆ, ਗੁਰਬਾਣੀ ਵਸ ਗਈ ਹੈ, ਹੁਣ ਸੰਸਾਰ ਵਿੱਚ ਵਿਚਰਦਾ, ਕਿਸੇ ਵਸਤੂ ਵੱਲ ਵੇਖਦਾ, ਗੁਰਬਾਣੀ ਯਾਦ ਆ ਜਾਂਦੀ ਹੈ, ਕੋਈ ਨਾ ਕੋਈ ਪੰਗਤੀ ਧਿਆਨ ਵਿੱਚ ਆ ਜਾਂਦੀ ਹੈ, ਕਿਸੇ ਜੀਵ ਜੰਤੂ ਵੱਲ ਵੇਖਦਾ, ਪੰਗਤੀ ਚੇਤੇ ਆ ਜਾਂਦੀ ਹੈ, ਕਿਸੇ ਮਨੁੱਖ ਵੱਲ ਵੀ ਵੇਖਦਾ, ਕੋਈ ਨਾ ਕੋਈ ਗੁਰਬਾਣੀ ਦੀ ਪੰਗਤੀ ਚੇਤੇ ਆਉਂਦੀ ਹੈ। ਇਹ ਬਸੀ ਹੋਈ ਗੁਰਬਾਣੀ ਦੀਆਂ ਕੁਝ ਨਿਸ਼ਾਨੀਆਂ ਨੇ ਇਸ ਤਰ੍ਹਾਂ ਦੀਆਂ। ਇਹ ਹੈ ਤੇ ਅੱਗੇ ਤੋਂ ਅੱਗੇ ਬਹੁਤ ਡੂੰਘੀ ਗੱਲ ਹੈ, ਪਰ ਸੌਖਾ ਸਮਝਣ ਵਾਸਤੇ ਮੈਂ ਇਹੀ ਬੇਨਤੀ ਕਰਾਂ। ਗੁਰਮੁਖ ਜਿਹੇ ਘੱਟ ਰਹੇ ਸਮਾਈ, ਨਾਨਕ ਤਿਹ ਜਨ ਮਿਲੀ ਵਡਾਈ। ਉਹਨਾਂ ਗੁਰਮੁਖਾਂ ਨੂੰ ਲੋਕ ਪਰਲੋਕ ਵਿੱਚ ਫਿਰ ਵਡਿਆਈਆਂ ਮਿਲ ਜਾਂਦੀਆਂ ਨੇ, ਸਤਿਕਾਰ ਮਿਲ ਜਾਂਦਾ। ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਆਪ ਸਰਵ ਸੰਗਤਾਂ ਦਾ। ਸਤਿਗੁਰੂ ਕਿਰਪਾ ਕਰਨ, ਸਾਰਿਆਂ 'ਤੇ ਰਹਿਮਤ ਕਰਨ, ਹਿਰਦੇ ਦੇ ਅੰਦਰ ਨਾਮ ਦਾ ਨਿਵਾਸ ਹੋ ਜਾਵੇ, ਕਿਤੇ ਉੱਚੀ ਅਵਸਥਾ ਨੂੰ ਮਾਣੀਏ। ਥੋੜ੍ਹੀ ਜਿਹੀ ਵੀ ਅਵਸਥਾ ਚੇਂਜ ਹੁੰਦੀ ਹੈ ਨਾ, ਜਦੋਂ ਤਰੱਕੀ ਹੁੰਦੀ ਹੈ ਅੰਦਰੋਂ, ਉਹਨਾਂ ਗੁਰਮੁਖਾਂ ਨੂੰ ਪਤਾ ਵੀ ਹਿਰਦਾ ਕਿਵੇਂ ਆਨੰਦ ਨਾਲ ਭਰਦਾ, ਰਸ ਨਾਲ ਭਰਦਾ। ਸੋ ਸਾਰਿਆਂ 'ਤੇ ਸਤਿਗੁਰੂ ਕਿਰਪਾ ਕਰਨ, ਝੋਲੀਆਂ ਭਰਨ। ਆਓ ਗੁਰਮੁਖ ਪਿਆਰਿਓ, ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਹਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ, ਸਭ ਦੋ ਤਾਂ ਗਾਵੋ ਹਰੀ ਕੇਰਾ, ਕਹਿ ਨਾਨਕ ਆਨੰਦ ਹੁਆ, ਏ ਮਨ ਮੇਰਿਆ ਹਰ ਨਾਲ ਰਹ ਤੂੰ ਮਨ ਮੇਰੇ।
कर ओ करे तेरा।

ਹਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣ ਹੋ ਸੰਤ ਹੋ ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਕਾਰ ਸਭਾਗੇ ਸਬਦ ਵਾਜੇ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਏ ਵਾਰ, ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਲੜੀਵਾਰ ਸ਼ਬਦ ਦੀ ਵਿਚਾਰ, 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਦਾ ਫਲਾਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋ ਘਰੋ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ,
ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਡਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸਕੇ।

चक्कर चिन्ह अरबरन जात अरपात नहन जे

že tre pavana mihipa sur nar asura

तू अंतर जामी पुरख भगवान, दासन दास कह जन नानक।

चौगुनी चढ़त पौन गौन धूर धूर होए चमकत है। जैसे तो सुमेर ऊच अचल अगम अत पावक पवन जल व्याप न सकत है। पावक प्रगास तास बानी चौगुनी चढ़त पौन गौन धूर दूर होए चमकत है। संगम सलल मल धोए निर्मल करे हरे दुख दोख सुन सोजस्त बकत है। तैसे गुर सिख जोगी त्रिगुण अतीत चीत श्री गुर शब्द रस अमृत शकत है। संगम सलल मल धोए निर्मल करे हरे दुख देख सुन सुजस बकत है। तैसे गुर सिख जोगी त्रिगुण अतीत चीत श्री गुर शब्द रस अमृत शकत है। वाहिगुरु जी का खालसा वाहिगुरु जी की फतेह। राजन राज पानन पान देवान देव उपमा महान चवर शतर तखत दे मालिक गुरता गद्दी ते विराजमान शांति दे पुंज सतगुरु तन तन तन श्री गुरु ग्रंथ साहिब जी महाराज सच्चे पातशाह जी दी पावन पवित्र प्यारी गोद अंदर रोजेमिया परी मनुखा जिंदगी दे विचों कुछ पल घड़िया सतगुरां दे प्यार विच सफले करते हुया गुरु पातशाह दे चरणा ते नतमस्तक होए हो सतगुरां ने महान बख्शिश कीती है। तुरकी बाणी दे कीर्तन सरवण कीते ने कीर्तन निर्मोलक हीरा आनंद गुणी गहीरा। सतगुरु कहिंदे रब्बी कीर्तन जिहड़ा है गुरबाणी दा कीर्तन ए ऐसा हीरा है जिहदा कोई मुल नहीं पा सकदा दुनिया दे किसे पदार्थ नाल धन दौलत दे नाल इहदी कीमत नापी तोली नहीं जा सकती। इहदा विशेष लक्षण की है सिमटम की है कहिंदे आनंद गुणी गहीरा। गहीरा हुंदा भंडारा जां खजाना कह लवो। गुरबाणी दा कीर्तन गुणा अते आनंद दा खजाना है। सो आओ अगले समय वास्ते एकाग्र होइए चलदी होई लड़ीवार विचार कबित सवैये भाई गुरदास जी अज 360वां सवैया आपां विचारन जा रहे हैं। 675 कबित भाई गुरदास जी ने लिखे ने कोई छोटी रचना नहीं। इस तों अलावा 40-12 बहुत वड्डा खजाना भाई गुरदास जी ने संगतां दी सेवा विच हाजर कीता है। एक होर वड्डी गल है दुनिया दे जिहड़े कवि ने ना एक कविता दा निजमी कह लो रवायत कह लो कवि अपनी कविता दे अखीर विच जां किते ना किते अपना नां दर्ज करदा है भी लिखण वाला कौन है। सुनेहा जावे स्रोतियां तक पता लगे भी ये कविता किने लिखी है।
ਗੁਰੂ ਸਾਹਿਬ ਨੇ ਵੀ ਇਸ ਗੱਲ ਨੂੰ ਵਰਤਿਆ ਕਿਉਂਕਿ ਗੁਰਬਾਣੀ ਨੂੰ ਰਲਗੜ ਹੋਣ ਤੋਂ ਬਚਾ ਕੇ ਰੱਖਣਾ ਸੀ ਅਤੇ ਗੁਰੂ ਸਾਹਿਬ ਨੇ ਵੀ ਸਾਰੇ ਸਰੂਪਾਂ ਵਿੱਚ ਨਾਨਕ ਨਾਮ ਜਾਣੀ ਕਿ ਨਾਨਕ ਪਦ ਵਰਤਿਆ। ਪਰ ਭਾਈ ਗੁਰਦਾਸ ਜੀ ਐਸੇ ਨਿਮਰਤਾ ਦੇ ਪੁੰਜ ਨੇ, 40-12 ਦੀ ਕਿਸੇ ਇੱਕ ਵੀ ਪੌੜੀ ਦੇ ਵਿੱਚ ਆਪਣਾ ਨਾਂ ਨਹੀਂ ਵਰਤਿਆ। 675 ਕਵਿਤ ਲਿਖਦੇ ਨੇ, ਇੱਕ ਵੀ ਕਵਿਤ ਵਿੱਚ ਆਪਣਾ ਜ਼ਿਕਰ ਨਹੀਂ ਕੀਤਾ ਵੀ ਗੁਰਦਾਸ ਵੀ ਕੋਈ ਹੈ ਜਾਂ ਇਹ ਕਿਹਨੇ ਲਿਖੀ ਹੈ ਕਵਿਤਾ। ਐਸੀ ਨਿਮਰਤਾ ਹੈ ਭਾਈ ਗੁਰਦਾਸ ਜੀ ਵਿੱਚ। ਅੱਜ ਦੇ ਕਵਿਤ ਰਾਹੀਂ ਗੁਰਸਿੱਖਾਂ ਦੀ ਨਿਰਲੇਪਤਾ ਦਾ ਜ਼ਿਕਰ ਕਰਦੇ ਨੇ ਵੀ ਗੁਰਸਿੱਖ ਕਿਹੜੇ ਆਨੰਦ ਦੇ ਵਿੱਚ ਹੁੰਦੇ ਨੇ। ਜੋਗੀ ਸ਼ਬਦ ਸਿੱਖਾਂ ਲਈ ਵਰਤਿਆ ਭਾਈ ਸਾਹਿਬ ਨੇ। ਕਈ ਵਾਰੀ ਯੋਗ ਜਾਂ ਜੋਗੀ ਸ਼ਬਦ ਸੁਣ ਕੇ ਸਾਡਾ ਧਿਆਨ ਯੋਗ ਮਤ ਵੱਲ ਜਾਂਦਾ ਹੈ। ਠੀਕ ਹੈ, ਉਹਨਾਂ ਦੇ ਮਤ ਦਾ ਨਾਮ ਯੋਗ ਹੈ, ਪਰ ਯੋਗ ਸ਼ਬਦ ਦੇ ਅਰਥ ਕੁਝ ਹੋਰ ਨੇ। ਪੂਰਾ ਸ਼ਬਦ ਹੈ ਸੰਯੋਗ, ਵਿਰੋਧੀ ਸ਼ਬਦ ਹੈ ਵਿਯੋਗ। ਇਹ ਦੋ ਸ਼ਬਦਾਂ ਦਾ ਕੌਮਨ ਸ਼ਬਦ ਹੈ ਯੋਗ। ਤੇ ਜੇ ਇਕੱਲਾ ਯੋਗ ਸ਼ਬਦ ਆਵੇ ਤਾਂ ਇਹਦਾ ਅਰਥ ਸੰਯੋਗ ਲਈਦਾ ਹੈ, ਵਿਯੋਗ ਨਹੀਂ ਲੈਣਾ, ਸੰਯੋਗ ਲੈਣਾ ਹੈ। ਤੇ ਪਾਤਸ਼ਾਹ ਇੱਕ ਥਾਂ ਗੁਰਬਾਣੀ ਵਿੱਚ ਕਹਿੰਦੇ ਨੇ, ਅਰ ਕੀਰਤਨ ਦੀ ਵਡਿਆਈ ਕਰਦੇ ਨੇ, ਕਹਿੰਦੇ ਯੋਗ ਬਣਿਆ ਤੇਰਾ ਕੀਰਤਨ ਗਾਈ। ਵਾਹਿਗੁਰੂ ਜੀ, ਤੁਹਾਡਾ ਕੀਰਤਨ ਕਰਦਿਆਂ ਕਰਦਿਆਂ, ਸਿਫਤੋ ਸਲਾਹ ਕਰਦਿਆਂ ਕਰਦਿਆਂ ਵਾਹਿਗੁਰੂ ਨਾਲ ਸੰਯੋਗ ਬਣ ਗਿਆ, ਸੰਬੰਧ ਬਣ ਗਿਆ। ਤੇ ਯੋਗ ਸ਼ਬਦ ਸੰਯੋਗ ਦਾ ਪ੍ਰਤੀਕ ਹੁੰਦਾ ਹੈ, ਤੇ ਯੋਗੀ ਸ਼ਬਦ ਉਹਨਾਂ ਵਾਸਤੇ ਢੁਕਵਾਂ ਹੈ ਜਿਹੜੇ ਵਾਹਿਗੁਰੂ ਨਾਲ ਮਿਲ ਰਹੇ ਨੇ, ਇੱਕ ਮਿਕ ਹੋ ਰਹੇ ਨੇ, ਸੁਰਤ ਜਿਨ੍ਹਾਂ ਦੀ ਉਹਦੇ ਵਿੱਚ ਖੁੱਭੀ ਹੋਈ ਹੈ। ਸਿੱਖਾਂ ਵਾਸਤੇ ਯੋਗੀ ਸ਼ਬਦ ਭਾਈ ਸਾਹਿਬ ਵਰਤਦੇ ਨੇ, ਤੈਸੇ ਗੁਰਸਿੱਖ ਜੋਗੀ ਤ੍ਰਿਗੁਣ ਅਤੀਤ ਚੀਤ। ਵੀ ਜਿਹੜਾ ਗੁਰਸਿੱਖ ਹੈ ਇਹ ਤਿੰਨਾਂ ਗੁਣਾਂ ਤੋਂ ਅਤੀਤ ਹੈ, ਨਿਰਲੇਪ ਹੈ, ਖੁੱਭਦਾ ਨਹੀਂ, ਰਸਦਾ ਨਹੀਂ। ਤਿੰਨ ਗੁਣ ਕੀ ਨੇ? ਤਿੰਨ ਗੁਣ ਸੰਸਾਰ ਦਾ ਸੁਭਾਅ ਨੇ, ਜਾਂ ਕਹਿ ਲਈਏ ਵੀ ਸੁਭਾਅ ਵਿੱਚ ਇਹ ਤਿੰਨ ਲੱਛਣ ਪਾਏ ਜਾਂਦੇ ਨੇ। ਤੇ ਜਿੰਨਾ ਵੀ ਸੰਸਾਰ ਹੈ, ਸੰਸਾਰ ਦੇ ਜੀਵ ਨੇ, ਇਹ ਤਿੰਨ ਦੇ ਤਿੰਨ ਹਰ ਇੱਕ ਦੇ ਵਿੱਚ ਮੌਜੂਦ ਹੁੰਦੇ ਨੇ ਲਗਭਗ। ਇਹ ਕੀ ਨੇ? ਇੱਕ ਰਜੋ ਗੁਣ ਹੈ, ਦੂਸਰਾ ਤਮੋ ਗੁਣ ਹੈ, ਤੀਸਰਾ ਸਤੋ ਗੁਣ ਹੈ। ਬਹੁਤ ਸਾਰੇ ਜੀਵ ਜੰਤੂ ਤਮੋ ਗੁਣੀ ਪ੍ਰਧਾਨ ਨੇ, ਜਾਣੀ ਕਿ ਉਹਨਾਂ ਦੀ ਬਿਰਤੀ ਵਿੱਚ ਤਮੋ ਗੁਣ ਜ਼ਿਆਦਾ ਹੁੰਦਾ। ਤਮੋ ਹੁੰਦਾ ਗੁਸੈਲਾ ਸੁਭਾਅ, ਤਾਮਸੀ ਸੁਭਾਅ, ਵਿਸ਼ਈ ਸੁਭਾਅ। ਸੱਪ ਤਮੋ ਗੁਣੀ ਬਿਰਤੀ ਰੱਖਦਾ, ਬੜਾ ਗੁਸੈਲਾ ਹੈ, ਦੇਰ ਨਹੀਂ ਲਾਉਂਦਾ ਕਿਸੇ ਦੇ ਡੰਗ ਮਾਰਨ ਲੱਗਿਆ। ਸੋ ਜੀਵ ਜੰਤੂਆਂ ਵਿੱਚ ਇਹ ਗੁਣ ਪਾਏ ਜਾਂਦੇ ਨੇ। ਹਾਂ, ਇੱਕ ਗੱਲ ਫਿਰ ਧਿਆਨ ਦੇਣਾ, ਹੁੰਦੇ ਸਾਰਿਆਂ ਵਿੱਚ ਤਿੰਨ ਨੇ, ਪਰ ਤਿੰਨਾਂ ਵਿੱਚੋਂ ਇੱਕ ਕਿਸੇ ਨਾ ਕਿਸੇ ਵਿੱਚ ਭਾਰੂ ਹੁੰਦਾ, ਵੱਧ ਹੁੰਦਾ। ਕਿਸੇ ਵਿੱਚ ਤਮੋ ਗੁਣ ਜ਼ਿਆਦਾ, ਕਿਸੇ ਵਿੱਚ ਸਤੋ ਗੁਣ ਜ਼ਿਆਦਾ, ਕਿਸੇ ਵਿੱਚ ਰਜੋ ਗੁਣ ਜ਼ਿਆਦਾ। ਤਮੋ ਗੁਣ ਹੈ ਤਾਮਸੀ ਬਿਰਤੀ ਗੁਸੈਲਾ ਸੁਭਾਅ, ਤੇ ਗੁਰਮੁਖ ਪਿਆਰਿਓ ਰਜੋ ਗੁਣ ਹੈ ਭੋਗੀ ਬਿਰਤੀ, ਸੁਖਦਾਇਕ ਜ਼ਿੰਦਗੀ ਜਿਉਣ ਦਾ ਖਿਆਲ ਆਰਾਮ ਪ੍ਰਸਤੀ ਜੀ ਦੇ ਵਿੱਚ ਹੈ। ਪਦਾਰਥ ਭੋਗਣ ਨੂੰ ਹੋਣ, ਬਹੁਤੀ ਭੱਜ ਦੌੜ ਨਾ ਹੋਵੇ ਜ਼ਿੰਦਗੀ ਵਿੱਚ, ਇਹ ਰਜੋ ਗੁਣੀ ਬਿਰਤੀ ਹੈ, ਰਾਜਿਆਂ ਵਰਗੀ ਬਿਰਤੀ ਹੈ ਇਹ। ਤੇ ਤੀਸਰਾ ਹੈ ਸਤੋ ਗੁਣੀ, ਇਹਨਾਂ ਦੋਨਾਂ ਦੇ ਮੁਕਾਬਲੇ ਸਤੋ ਗੁਣੀ ਬਹੁਤ ਚੰਗਾ ਹੈ। ਸਤੋ ਗੁਣੀ ਦੇ ਵਿੱਚ ਕੀ ਹੁੰਦਾ? ਵੀ ਦਾਨ ਪੁੰਨ ਕਰਨ ਦਾ ਸੁਭਾਅ ਏ, ਦੂਜਿਆਂ ਦੀ ਮਦਦ ਕਰਨ ਦਾ ਸੁਭਾਅ ਏ, ਸੇਵਾ ਦਾ ਸੁਭਾਅ ਏ, ਇਹ ਬਹੁਤ ਹੀ ਚੰਗਾ ਗੁਣ ਹੈ। ਪਰ ਇਹਦੇ ਵਿੱਚ ਪਿੱਛੇ ਇੱਕ ਔਗਣ ਨਾਲ ਹੈ। ਔਗਣ ਕੀ ਹੈ? ਸੇਵਾ ਤੇ ਕਰਾਂ,
दान पुन ते करा पर मेरा जस भी होवे मेरी वडियाई भी होवे। दुनिया नू पता लगे भी फलाना बंदा बड़ा दानी है बड़ा परोपकारी है। लोकां विच जस होना चाहिए जानी के पिछे एक कामना है एक इच्छा है सेवा दा फल मिले दान पुन दा फल भी मिले और इस रूप विच मिले कि दुनिया वडियाई करे। एक गुण हुंदिया हुया भी किते ना किते औगण ही हो निबड़दा है क्योंकि पिछले पासे औगण छुपया होया है। सो सुभा मैं सेवा कीती बड़ी ते किते ना किते मेरा नाम लिखिया होवे। धार्मिक स्थाना ते भी यह लक्षण वेखण नूं मिलदे ने। मंदरां गुरद्वारियां विच भी अजकल ते हुण अपने गुरद्वारियां विच तां यह गल खत्म कर दित्ती गई पर पहलां ऐसा वेखण नूं मिलदा सी। लिखिया जांदा सी भी इस कमरे की सेवा फलाने बंदे ने फलाने शहर के वासी ने कर

0: ਮੇਰ ਪਰਬਤ ਦੇ ਪਹਿਲਾਂ ਗੁਣ ਵੇਖੋ ਗੁਣ ਕੀ ਨੇ ਕਹਿੰਦੇ ਉਹ ਅਚਲ ਹੈ ਪਰਬਤ ਅਚਲ ਹੀ ਹੁੰਦੇ ਨੇ ਦੁਨੀਆਂ ਦੀਆਂ ਵਸਤੂਆਂ ਨੂੰ ਆਪਾਂ ਢੋਆ ਢੁਆਈ ਕਰਕੇ ਇੱਧਰ ਉੱਧਰ ਕਰ ਲੈਂਦੇ ਹਾਂ ਅੱਜ ਕੱਲ੍ਹ ਦੇ ਸਮੇਂ ਟਰਾਂਸਪੋਰਟੇਸ਼ਨ ਇੰਨੀ ਮਜ਼ਬੂਤ ਹੈ ਟ੍ਰੇਨਾਂ ਦੇ ਰਾਹੀਂ ਟਰੱਕਾਂ ਦੇ ਰਾਹੀਂ ਬਹੁਤ ਕੁਝ ਢੋ ਲਿਆ ਜਾਂਦਾ ਹੈ ਬਣੇ ਬਣਾਏ ਘਰ ਮੂਵ ਕਰ ਦਿੱਤੇ ਜਾਂਦੇ ਨੇ ਵੱਡੇ ਵੱਡੇ ਹੁਣ ਤੇ ਰੁੱਖ ਵੀ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਤੇ ਹੂ ਬਹੂ ਲਾ ਦਿੱਤੇ ਜਾਂਦੇ ਨੇ ਬਹੁਤ ਕੁਝ ਹੈ ਸੰਸਾਰ ਵਿੱਚ ਭਾਰੀ ਤੋਂ ਭਾਰੀ ਚੀਜ਼ਾਂ ਵੱਡੇ ਆਕਾਰ ਦੇ ਪੱਥਰ ਵੀ ਇੱਧਰ ਉੱਧਰ ਢੋ ਲਏ ਜਾਂਦੇ ਨੇ ਪਰ ਪਹਾੜ ਨਹੀਂ ਅਜੇ ਤੱਕ ਆਪਾਂ ਚੁੱਕ ਕੇ ਉੱਧਰ ਲਿਜਾ ਸਕਦੇ ਪਹਾੜ ਨੂੰ ਬਣੇ ਤਣੇ ਨੂੰ ਹਿਲਾ ਦੇਣਾ ਆਪਣੀ ਥਾਂ ਤੋਂ ਅਜੇ ਤੱਕ ਕੋਈ ਤਕਨੀਕ ਸਾਡੇ ਸਾਹਮਣੇ ਨਹੀਂ ਉਮੀਦ ਨਹੀਂ ਕਰ ਸਕਦੇ ਵੀ ਸ਼ਾਇਦ ਆਵੇ ਜਾਂ ਨਾ ਆਵੇ ਭਾਈ ਸਾਹਿਬ ਨੇ ਪਹਿਲੀ ਗੱਲ ਕੀਤੀ ਹੈ ਕਹਿੰਦੇ ਇੱਕ ਤੇ ਸੁਮੇਰ ਪਰਬਤ ਅਚਲ ਹੈ ਹਿਲਦਾ ਨਹੀਂ ਅਡੋਲ ਹੈ ਗੁਰੂ ਸਾਹਿਬ ਨੇ ਇੱਕ ਥਾਂ ਤੇ ਮੇਰ ਪਰਬਤ ਨੂੰ ਆਧਾਰ ਬਣਾ ਕੇ ਗੁਰੂ ਸਾਹਿਬ ਦੇ ਸੁਭਾਅ ਨਾਲ ਤੁਲਨਾ ਵੀ ਕੀਤੀ ਹੈ ਵੀ ਮੇਰੇ ਸਤਿਗੁਰੂ ਜੀ ਤੂੰ ਮੇਰੇ ਵਾਸਤੇ ਸੁਮੇਰ ਪਰਬਤ ਹੀ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਰੁੱਖ ਦੀ ਓਟ ਚੰਗੀ ਹੋ ਸਕਦੀ ਹੈ ਪਰ ਹਨੇਰੀ ਨਾਲ ਟੁੱਟ ਜਾਂਦੇ ਨੇ ਰੁੱਖ ਪਰਬਤ ਅਟਲ ਹੈ ਅਚਲ ਹੈ ਮੇਰੇ ਸਤਿਗੁਰੂ ਜੀ ਮੇਰੇ ਲਈ ਤੁਸੀਂ ਪਰਬਤ ਦੀ ਨਿਆਈ ਹੋ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਮੈਂ ਤੁਹਾਡਾ ਆਸਰਾ ਤੱਕਿਆ ਹੈ ਆਸਰਾ ਲਿਆ ਹੈ ਕਿਉਂ ਲਿਆ ਨਾ ਤੁਮ ਡੋਲੋ ਤੁਸੀਂ ਡੋਲਦੇ ਨਹੀਂ ਹਿੱਲਦੇ ਨਹੀਂ ਇੱਥੇ ਡੋਲਣ ਤੋਂ ਭਾਵ ਹੈ ਵੀ ਤੁਸੀਂ ਬਿਰਤੀ ਕਰਕੇ ਡੋਲਣ ਵਾਲੇ ਨਹੀਂ ਅਡੋਲ ਹੋ ਨਾ ਤੁਮ ਡੋਲੋ ਨਾ ਹਮ ਗਿਰਤੇ ਹੁਣ ਪਰਬਤ ਡੋਲਣਾ ਨਹੀਂ ਪਰਬਤ ਤੋਂ ਫਿਰ ਗਿਰਨ ਦਾ ਖਤਰਾ ਵੀ ਨਹੀਂ ਤੇ ਇਸ ਜਿਵੇਂ ਪਰਬਤ ਵਾਂਗ ਤੁਹਾਡੀ ਬਿਰਤੀ ਹੈ ਮੇਰੇ ਸਤਿਗੁਰੂ ਜੀ ਤੁਹਾਡਾ ਤੱਕਿਆ ਆਸਰਾ ਤੁਸੀਂ ਡੋਲਣਾ ਨਹੀਂ ਤੇ ਮੈਂ ਡਿੱਗਣਾ ਨਹੀਂ ਮੈਨੂੰ ਡਿੱਗਣ ਨਹੀਂ ਦੇਣਾ ਤੁਸੀਂ ਬਕਾਰਾਂ ਵੱਲ ਮੇਰੀ ਬਿਰਤੀ ਨੂੰ ਥੱਲੇ ਨਹੀਂ ਆਉਣ ਦੇਣਾ ਰੱਖ ਲੈਣੀ ਹਰ ਮੇਰੀ ਰੱਖ ਲੈਣੀ ਮੇਰੀ ਲਾਜ ਸਰਨ ਵਿੱਚ ਆਈਦੀ ਸੋ ਇਹ ਪਰਬਤ ਦੀ ਗੱਲ ਹੈ ਭਾਈ ਸਾਹਿਬ ਕਹਿੰਦੇ ਇੱਕ ਵੱਡਾ ਗੁਣ ਹੈ ਪਰਬਤ ਦਾ ਭਾਵੇਂ ਇੱਥੇ ਸੁਮੇਰ ਪਰਬਤ ਦੀ ਗੱਲ ਕੀਤੀ ਹੈ ਉਹ ਅਚਲ ਹੈ ਦੂਸਰਾ ਉੱਚਾ ਹੈ ਉੱਚੇ ਹੋਣਾ ਵੀ ਬਹੁਤ ਵੱਡਾ ਗੁਣ ਹੁੰਦਾ ਬਾਹਰੋਂ ਉੱਚਾ ਹੋਣਾ ਸਾਡੇ ਵਿਜ਼ਨ ਨੂੰ ਵੱਡਾ ਕਰਦਾ ਹੈ ਉੱਚੀ ਥਾਂ ਤੇ ਸਾਡੀ ਨਜ਼ਰ ਦੂਰ ਤੱਕ ਜਾਂਦੀ ਹੈ ਇਸ ਦੇ ਉਲਟ ਨੀਵੀਂ ਥਾਂ ਕਿਸੇ ਟੋਏ ਵਿੱਚ ਉੱਤਰ ਜਾਈਏ ਖੂਹ ਵਰਗੀ ਥਾਂ ਤੇ ਉੱਤਰ ਜਾਈਏ ਨਾ ਨਜ਼ਰ ਦਾ ਦਾਇਰਾ ਬਹੁਤ ਛੋਟਾ ਹੋ ਜਾਂਦਾ ਹੈ ਖੂਹ ਦੇ ਡੱਡੂ ਦੀ ਉਦਾਹਰਣ ਇਸੇ ਕਰਕੇ ਦੰਨਿਆ ਨਾ ਵੀ ਦਾਇਰਾ ਬੜਾ ਛੋਟਾ ਹੈ ਸਮਤਲ ਹੋਈਏ ਮੈਦਾਨੀ ਇਲਾਕੇ ਵਿੱਚ ਪਲੇਨ ਮੈਦਾਨ ਵਿੱਚ ਖੜ੍ਹੇ ਹੋਈਏ ਵਿਜ਼ਨ ਵੱਡਾ ਹੈ ਪਰ ਉਹਦੇ ਮੁਕਾਬਲੇ ਉੱਚੀ ਥਾਂ ਤੇ ਚੜ੍ਹ ਜਾਈਏ ਵਿਜ਼ਨ ਬਹੁਤ ਵੱਡਾ ਹੈ ਤੇ ਇੱਥੇ ਵੀ ਬੜੇ ਉੱਚੇ ਟਾਵਰ ਤੁਸੀਂ ਵੇਖਦੇ ਹੋ ਪਰ ਵਰਲਡ ਦਾ ਸਭ ਤੋਂ ਉੱਚਾ ਟਾਵਰ CN ਟਾਵਰ ਟੋਰਾਂਟੋ ਵਾਲਾ ਤੁਹਾਡੇ ਵਿੱਚੋਂ ਬਹੁਤੇ ਗਏ ਹੋਣੇ ਨੇ ਮੈਂ ਵੀ ਕਈ ਵਾਰੀ ਗਿਆ ਬਹੁਤ ਜ਼ਿਆਦਾ ਉਚਾਈ ਹੈ ਤੇ ਦੱਸਦੇ ਨੇ ਵੀ ਜੇ ਮੌਸਮ ਸਾਫ਼ ਹੋਵੇ ਉੱਥੋਂ ਨਿਊਯਾਰਕ ਸਿਟੀ ਦਿਸ ਜਾਂਦਾ ਕਿੰਨਾ ਫਾਸਲਾ ਹੈ ਪਰ ਉਚਾਈ ਤੇ ਜਾ ਕੇ ਜਦੋਂ ਵੇਖਿਆ ਨਜ਼ਰ ਬਹੁਤ ਦੂਰ ਤੱਕ ਚਲੀ ਗਈ ਸੈਂਕੜੇ ਕਿਲੋਮੀਟਰਾਂ ਤੱਕ ਨਜ਼ਰ ਚਲੀ ਗਈ ਤਾਂ ਗਈ ਜੇ ਉਚਾਈ ਤੇ ਗਏ ਜੇ ਨਿਮਾਣ ਵਿੱਚ ਹੋਵੇ ਫਿਰ ਨਜ਼ਰ ਕਿੱਥੇ ਜਾਏਗੀ ਇਸੇ ਤਰ੍ਹਾਂ ਜਿਵੇਂ ਨਜ਼ਰ ਦਾ ਦਾਇਰਾ ਵੱਡਾ ਹੋਇਆ ਉੱਚੀਆਂ ਚੜ੍ਹਿਆ ਨਾ ਦੂਰ ਤੱਕ ਚਲੇ ਜਾਂਦਾ ਵਿਜ਼ਨ ਵੱਡਾ ਹੋ ਜਾਂਦਾ ਐਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਈ ਦੀ ਗੱਲ ਕਰਦੇ ਨੇ ਭਗਤ ਫਰੀਦ ਜੀ ਨੇ ਬੜਾ ਸੋਹਣਾ ਇੱਥੇ ਇਹ ਗੱਲ ਕਹੀ ਹੈ ਕਹਿੰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਕਹਿੰਦੇ ਮੈਨੂੰ ਲੱਗਦਾ ਸੀ ਵੀ ਮੈਂ ਹੀ ਦੁਖੀ ਹਾਂ ਹੈ ਨਾ ਸਾਰਿਆਂ ਦੀ ਬਿਰਤੀ ਵੀ ਮੈਂ ਬੜਾ ਦੁਖੀ ਹਾਂ, ਲੋਕ ਬੜੇ ਸੁਖੀ ਨੇ। ਉਹ ਬਿਰਤੀ ਦੀ ਗੱਲ ਕੀਤੀ ਹੈ, ਕਹਿੰਦੇ ਮੈਨੂੰ ਲੱਗਦਾ ਸੀ ਵੀ ਮੈਂ ਇਕੱਲਾ ਦੁਖੀ ਹਾਂ ਸੰਸਾਰ ਵਿੱਚ, ਦੁੱਖ ਸਬਾਇਆ ਜੱਗ, ਦੁੱਖ ਤੋਂ ਬਚਿਆ ਹੋਇਆ ਸੰਸਾਰ, ਲੋਕ ਬੜੇ ਸੁਖੀ ਵਸਦੇ ਨੇ। ਪਰ ਅਗਲੀ ਗੱਲ, ਉੱਚੈ ਚੜ੍ਹ ਕੇ ਦੇਖਿਆ, ਜਦੋਂ ਉੱਚਾ ਚੜ੍ਹ ਕੇ ਵੇਖਿਆ ਨਾ, ਘਰ ਘਰ ਇਹ ਅੱਗ। ਹੁਣ ਪੁਰਾਤਨ ਸਮੇਂ ਜੇ ਘਰਾਂ ਦੀ ਬਣਤਰ ਵੀ ਲਾਈਏ ਨਾ, ਘਰ ਦੇ ਵਿਹੜੇ ਵਿੱਚੋਂ ਗੁਆਂਢੀਆਂ ਦੀ ਅੱਗ ਨਹੀਂ ਦਿਸਦੀ, ਪਰ ਜੇ ਕੋਠੇ ਤੇ ਛੱਤ ਤੇ ਚੜ੍ਹ ਜਾਈਏ ਗੁਆਂਢੀਆਂ ਦੀ ਅੱਗ ਦਿਸਦੀ ਹੈ, ਚੁੱਲ੍ਹੇ ਬਲਦੇ ਦਿਸਦੇ ਨੇ, ਧੂੰਆਂ ਨਿਕਲਦਾ ਦਿਸਦਾ। ਐਸੇ ਤਰ੍ਹਾਂ ਜਦੋਂ ਸਾਡੀ ਸੁਰਤ ਉੱਚੀ ਉੱਠਦੀ ਹੈ, ਨੀਵੀਂ ਸੁਰਤ ਦੀਆਂ ਨਿਸ਼ਾਨੀਆਂ ਨੇ ਰਸਾਤਲ ਵਿੱਚ, ਜਿਹੜੀ ਸੁਰਤ ਹੈ ਡੂੰਘਾਈ ਦੇ ਵਿੱਚ ਹੈ, ਗੁਰਮੁਖੋ ਆਪਣੇ ਆਪ ਤੱਕ ਸੀਮਤ ਹੈ, ਆਪਣੇ ਸਵਾਰਥ ਤੱਕ ਜਦੋਂ ਸੋਚਦਾ ਬੰਦਾ, ਇਹ ਸੁਰਤ ਡਿੱਗੀ ਹੋਈ ਹੈ ਨਿਮਾਣ ਵਿੱਚ। ਜਦੋਂ ਇਹ ਕਰ ਭਲੇ ਦੀ ਬਿਰਤੀ ਵਿੱਚ ਆਉਂਦਾ, ਜਿਉਂ ਔਰ ਜੀਣ ਦਿਓ ਦੀ ਬਿਰਤੀ ਵਿੱਚ ਆਉਂਦਾ ਵੀ ਸਾਰਿਆਂ ਨੂੰ ਮੌਕੇ ਹੋਣੇ ਚਾਹੀਦੇ ਨੇ, ਇਨਸਾਫ਼ ਹੋਣਾ ਚਾਹੀਦਾ, ਇਹ ਸਮਝ ਲਓ ਬਿਰਤੀ ਥੋੜ੍ਹੀ ਜਿਹੀ ਉੱਪਰ ਉੱਠੀ ਹੈ, ਸੁਰਤ ਉੱਚੀ ਉੱਠੀ ਹੈ, ਸਾਰਿਆਂ ਵਿੱਚ ਬਰਾਬਰਤਾ ਦਾ ਭਾਵ ਵੇਖਦਾ ਹੈ। ਪਰ ਸੁਰਤ ਇਸ ਤੋਂ ਵੀ ਉੱਚੀ ਉੱਠਦੀ ਹੈ, ਜਦੋਂ ਵਾਹਿਗੁਰੂ ਦੇ ਨਾਲ ਸੁਰਤ ਦੀ ਸਾਂਝ ਪੈਂਦੀ ਹੈ, ਵਿਚਾਰ ਬਹੁਤ ਉੱਚੇ ਹੁੰਦੇ ਨੇ, ਖਿਆਲ ਬੜੇ ਉੱਚੇ ਹੋ ਜਾਂਦੇ ਨੇ, ਫਿਰ ਇਹ ਨਹੀਂ ਕਹਿੰਦਾ ਵੀ ਜੀਓ ਔਰ ਜੀਣ ਦਿਓ, ਨਹੀਂ ਕਹਿੰਦਾ ਆਪ ਭਾਵੇਂ ਮਰਨਾ ਪੈ ਜਾਵੇ ਪਰ ਦੂਜਿਆਂ ਨੂੰ ਜੀਵਨ ਚਾਹੀਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਆਪਣਾ ਤੇ ਮਨੋਰਥ ਹੀ ਕੋਈ ਨਹੀਂ, ਜਨੇਊ ਨਾਲ ਸੰਬੰਧ ਹੀ ਕੋਈ ਨਹੀਂ, ਪਰ ਜੇ ਦੂਜੇ ਦਾ ਵਿਸ਼ਵਾਸ ਹੈ ਜਨੇਊ ਪਾਉਣਾ, ਆਪਣਾ ਧਰਮ ਕਮਾਉਣਾ, ਫਿਰ ਉਹਨਾਂ ਨਾਲ ਵਧੀਕੀ ਕਿਉਂ, ਉਹਨਾਂ ਨੂੰ ਵੀ ਤੇ ਧਾਰਮਿਕ ਆਜ਼ਾਦੀ ਚਾਹੀਦੀ ਹੈ। ਅਸੀਂ ਸ਼ਹੀਦੀ ਪਾਵਾਂਗੇ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿੰਨੋ ਵੱਡੋ ਕਲੂਮ ਹੈ ਸਾਕਾ। ਇਹ ਉੱਚੀ ਬਿਰਤੀ ਦੀਆਂ ਨਿਸ਼ਾਨੀਆਂ ਨੇ ਵੀ ਸੁਰਤ ਇੰਨੀ ਉੱਚੀ ਹੈ ਸਤਿਗੁਰੂ ਦੀ, ਸਿੱਖ ਦੀ ਵੀ ਇੱਦਾਂ ਹੀ ਜਾਂਦੀ ਹੈ। ਅੱਜ ਕੱਲ੍ਹ ਚੱਲਦੀ ਇਹ ਗੱਲ ਭਾਈ ਜਸਵੰਤ ਸਿੰਘ ਖਾਲੜਾ ਦੀ, ਤੁਹਾਨੂੰ ਪਤਾ ਹੋਣਾ, ਸੋਸ਼ਲ ਮੀਡੀਆ 'ਤੇ ਜਿਹੜੇ ਦੇਖਦੇ ਨੇ ਉਹਨਾਂ ਨੂੰ ਵੱਧ ਪਤਾ ਹੁੰਦਾ। ਸੋ ਬੜੀ ਚਰਚਾ ਮੂਵੀ ਦੇ ਆਧਾਰ 'ਤੇ ਚਰਚਾ ਸ਼ੁਰੂ ਹੋਈ ਹੈ, ਮੂਵੀ ਕਿੰਨੀ ਕੁ ਚੱਲੀ ਹੈ ਇਹ ਵੱਖਰੀ ਗੱਲ ਹੈ, ਪਰ ਚਰਚਾ ਸ਼ੁਰੂ ਹੋ ਗਈ ਹੈ। ਕਿਉਂ ਹੋਈ ਹੈ? ਭਾਈ ਜਸਵੰਤ ਸਿੰਘ ਖਾਲੜਾ ਨੇ ਕੋਈ ਹਥਿਆਰ ਨਹੀਂ ਸੀ ਚੁੱਕਿਆ, ਕੋਈ ਐਸੀ ਗੱਲ ਨਹੀਂ, ਕੋਈ ਇਸ ਤਰ੍ਹਾਂ ਦੀ ਜੰਗ ਨਹੀਂ ਛੇੜੀ ਵੀ ਉਹ ਭਾਰਤ ਦੇ ਕਾਨੂੰਨ ਨੂੰ ਖਤਰਾ ਬਣਦੀ ਹੋਵੇ, ਕਿਸੇ ਤਰ੍ਹਾਂ ਦੇ ਨਾਲ ਕੋਈ ਕ੍ਰਾਈਮ ਨਾਲ ਸੰਬੰਧ ਕੋਈ ਗੱਲ ਹੋਵੇ, ਉਹ ਵੀ ਕੋਈ ਐਸੀ ਨਹੀਂ ਕੀਤੀ, ਕੋਈ ਸਟੇਟਮੈਂਟ ਗਲਤ ਨਹੀਂ ਦਿੱਤੀ, ਕੇਵਲ ਇਨਸਾਫ਼ ਦੀ ਜੰਗ ਸ਼ੁਰੂ ਕੀਤੀ ਹੈ। ਘੱਟੋ ਘੱਟ ਉਡੀਕ ਦੀਆਂ ਮਾਵਾਂ ਨੂੰ ਪੁੱਤ ਪਤਾ ਤੇ ਲੱਗ ਜਾਵੇ ਸਾਡਾ ਪੁੱਤ ਹੈ ਕਿ ਨਹੀਂ ਹੈ, ਦੁਨੀਆਂ ਵਿੱਚ ਹੈ ਜਾਂ ਨਹੀਂ ਹੈ। ਅਸਲੀ ਜੰਗ ਇਹੀ ਲੜੀ ਹੈ ਨਾ, ਪਰ ਦੁਨੀਆਂ ਨੇ ਬਰਦਾਸ਼ਤ ਨਹੀਂ ਨਾ ਕੀਤਾ, ਪ੍ਰਵਾਨ ਨਹੀਂ ਨਾ ਕੀਤਾ, ਕਹਿ ਦਿੱਤਾ ਵੀ ਜੇ 25,000 ਲਾਸ਼ਾਂ ਤੋਂ ਲੱਭ ਲਈਆਂ ਨੇ ਨਾ, ਫਿਰ 25,000 ਇੱਕ ਵੀ ਹੋ ਜਾਣਗੀਆਂ, ਔਰ ਕਰ ਦਿੱਤੀਆਂ। ਉੱਚੀ ਸੁਰਤ ਦੀਆਂ ਨਿਸ਼ਾਨੀਆਂ ਨੇ, ਨਹੀਂ ਸੀ ਲੋੜ ਭਾਈ ਜਸਵੰਤ ਸਿੰਘ ਖਾਲੜਾ ਨੂੰ, ਆਪਣਾ ਕੋਈ ਨਿੱਜੀ ਮਸਲਾ ਨਹੀਂ ਸੀ, ਧੀਆਂ ਪੁੱਤਾਂ ਦਾ ਮਸਲਾ ਨਹੀਂ ਸੀ, ਪਰ ਦੂਜਿਆਂ ਲਈ ਕੁਰਬਾਨੀ ਦਿੱਤੀ ਹੈ, ਉੱਚੀ ਸੁਰਤ ਦੀ ਨਿਸ਼ਾਨੀ। ਸੋ ਉੱਚਾ ਜਿਉਣਾ ਹੀ ਗੁਰਮੁਖ ਪਿਆਰਿਓ ਜੀਵਨ ਹੁੰਦਾ, ਨੀਵਾਂ ਕਾਹਦਾ ਜਿਉਣਾ ਹੈ, ਨਿਮਾਣ ਵਿੱਚ ਜਿਉਂ ਕੇ ਕਾਹਦਾ ਹੈ। ਤੇ ਅੱਜ ਭਾਈ ਗੁਰਦਾਸ ਜੀ ਕਹਿੰਦੇ ਵੀ ਸੁਮੇਰ ਪਰਬਤ ਦਾ ਇੱਕ ਵੱਡਾ ਗੁਣ ਇਹ ਹੈ ਵੀ ਉੱਚਾ ਬਹੁਤ ਹੈ, ਤੇ ਗੁਰਸਿੱਖ ਜੋਗੀ ਦਾ ਵੀ ਇਹੀ ਗੁਣ ਹੈ ਵੀ ਉਹਦਾ ਜੀਵਨ ਉੱਚਾ ਬਹੁਤ ਹੈ, ਸੋਚ ਬਹੁਤ ਉੱਚੀ ਹੁੰਦੀ ਹੈ, ਵਿਚਾਰ ਉੱਚੇ ਹੁੰਦੇ ਨੇ, ਕਰੈਕਟਰ ਉੱਚਾ ਹੁੰਦਾ ਹੈ। ਗੁਰੂ ਪਿਆਰਿਓ ਇਹ ਦੋ ਗੱਲਾਂ ਭਾਈ ਸਾਹਿਬ ਆਰੰਭ ਵਿੱਚ ਕਹਿੰਦੇ ਨੇ, ਜੈਸੇ ਤੋਂ ਸੁਮੇਰ ਊਚ ਅਚਲ ਅਗੰਮ ਅਤ, ਅਤ ਡਿਗਰੀ ਹੈ, ਇੰਗਲਿਸ਼ ਵਿੱਚ ਤੁਸੀਂ ਡਿਗਰੀਆਂ ਪੜ੍ਹੀਆਂ ਨੇ, ਜਿਨ੍ਹਾਂ ਨੇ ਗ੍ਰਾਮਰ ਪੜ੍ਹੀ ਹੈ ਨਾ, ਗੁੱਡ ਬੈਟਰ ਬੈਸਟ, ਇਹ ਡਿਗਰੀਆਂ ਨੇ ਨਾ, ਹਰ ਸ਼ਬਦ ਦੀ ਬਣਦੀ ਹੈ ਡਿਗਰੀ ਲਗਭਗ। ਜਿਹੜੀ ਲਾਸਟ ਡਿਗਰੀ ਹੁੰਦੀ ਹੈ ਨਾ, ਉਹ ਤੋਂ ਉੱਪਰ ਕੋਈ ਸ਼ਬਦ ਨਹੀਂ ਹੁੰਦਾ, ਉਹ ਤੋਂ ਬਾਅਦ ਕਹਿਣ ਨੂੰ ਕੁਛ ਨਹੀਂ ਰਹਿ ਜਾਂਦਾ। ਐਸੇ ਤਰ੍ਹਾਂ ਜਿਹੜਾ ਅੱਤ ਸ਼ਬਦ ਹੈ, ਇਹ ਤੋਂ ਅੱਗੇ ਕੋਈ ਸ਼ਬਦ ਨਹੀਂ ਹੁੰਦਾ। ਜਿਵੇਂ ਕਹਿ ਦਈਏ ਵੀ ਅੱਜ ਗਰਮੀ ਅੱਤ ਹੈ, ਅੱਤ ਦੀ ਗਰਮੀ ਹੈ, ਅੱਜ ਸਰਦੀ ਅੱਤ ਹੈ, ਅੱਤ ਦੀ ਸਰਦੀ ਹੈ। ਕਈ ਵਾਰੀ ਇਹ ਵੀ ਕਹਿੰਦੇ ਆ ਵੀ ਇਸ ਬੰਦੇ ਨੇ ਤੇ ਆਤੀ ਚੁੱਕ ਲਈ ਹੈ, ਇਹ ਤੋਂ ਉੱਪਰ ਹੁਣ ਹੋਰ ਕੀ ਹੋਵੇਗਾ, ਹੋਰ ਕੀ ਜ਼ੁਲਮ ਕਰੇਗਾ, ਅੱਤ ਚੁੱਕੀ ਹੋਈ ਹੈ। ਅੱਤ ਡਿਗਰੀ ਦਾ ਸਿਖਰ ਹੈ, ਉਸ ਤੋਂ ਉੱਪਰ ਕੁਛ ਨਹੀਂ। ਇੱਥੇ ਭਾਈ ਸਾਹਿਬ ਕਹਿੰਦੇ ਅੱਤ, ਕਹਿੰਦੇ ਸੁਮੇਰ ਪਰਬਤ ਦੇ ਇਹ ਜਿਹੜੇ ਦੋ ਗੁਣ ਲਏ ਨੇ ਗੁਰਸਿੱਖਾਂ ਵਿੱਚ, ਇਹ ਗੁਣ ਹਨ ਵੀ ਉਹਦੀ ਉਚਾਈ, ਉਹਦੀ ਅਚਲਤਾ ਅਡੋਲਤਾ, ਅੱਤ ਹੈ, ਸਿਰੇ ਹੈ, ਸਿਖਰ ਹੈ, ਪਾਵਕ ਪਵਨ ਜਲ ਵਿਆਪ ਨਾ ਸਕਤ ਹੈ। ਅੱਗੇ ਵਿਆਖਿਆ ਕਰਦੇ ਨੇ, ਕਹਿੰਦੇ ਅੱਗ ਜਿਹੜੀ ਹੈ ਨਾ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਵਸਤੂਆਂ ਨੂੰ ਸਾੜ ਦਿੰਦੀ ਹੈ, ਪਤਾ ਹੀ ਆਪਾਂ ਨੂੰ। ਜੰਗਲਾਂ ਨੂੰ ਅੱਗ ਲੱਗਦੀ ਹੈ, ਇੱਥੇ ਕੈਨੇਡਾ ਵਿੱਚ ਵੀ ਬੜੀ ਵਾਰੀ ਲੱਗਦੀ ਹੈ, ਹਰ ਸਾਲ ਹੀ ਗਰਮੀਆਂ 'ਚ ਲੱਗ ਜਾਂਦੀ ਹੈ ਕਿਤੇ ਨਾ ਕਿਤੇ, ਪੂਰੇ ਵਰਲਡ ਵਿੱਚ। ਇੱਕ ਸਾਲ ਆਸਟ੍ਰੇਲੀਆ ਵਿੱਚ ਲੱਗੀ ਸੀ, 5-7 ਸਾਲ ਦੀ ਗੱਲ ਹੋਣੀ ਹੈ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀ, ਜੀਵ ਜੰਤੂ ਬਹੁਤ ਹੀ ਮਾਰੇ ਗਏ ਸੀ। ਸੋ ਅੱਗ ਜਿਹੜੀ ਹੈ ਨਾ ਬਹੁਤ ਕੁਛ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ। ਆ ਤੀਸਰੀ ਵਰਲਡ ਵਾਰ ਦਾ ਖਤਰਾ ਮੰਡਰਾ ਰਿਹਾ ਸੰਸਾਰ ਦੇ ਉੱਤੇ। ਪਹਿਲੀਆਂ ਦੋ ਜੰਗਾਂ ਵੱਡੀਆਂ ਲੱਗ ਚੁੱਕੀਆਂ ਨੇ, ਲੱਖਾਂ ਜਾਨਾਂ ਉਹਨਾਂ ਵਿੱਚ ਵੀ ਗਈਆਂ ਨੇ, ਪਰ ਤੀਸਰੀ ਜੰਗ ਤੋਂ ਸੰਸਾਰ ਕਿਉਂ ਡਰਦਾ? ਖੁਦ ਹੁਕਮਰਾਨ ਲੋਕ ਵੀ ਡਰਦੇ ਨੇ ਕਿਤੇ ਨਾ ਕਿਤੇ, ਧਮਕੀਆਂ ਭਾਵੇਂ ਦੇਈ ਜਾਣ, ਦਬਕੇ ਭਾਵੇਂ ਮਾਰੀ ਜਾਣ। ਕਾਰਨ ਇਹ ਹੈ ਵੀ ਇਹ ਅੱਗ ਦੀ ਜੰਗ ਹੈ। ਜੇ ਇਹ ਜੰਗ ਲੱਗ ਗਈ ਨਾ, ਅੱਗ ਹੀ ਹੈ ਨਿਰੀ, ਪਰਮਾਣੂ ਸ਼ਕਤੀ ਨਿਰੀ ਅੱਗ ਹੈ, ਤਬਾਹੀ ਹੀ ਤਬਾਹੀ ਹੈ। ਦੱਸਦੇ ਨੇ ਵੀ ਜਿਹੜਾ ਮੈਟੀਰੀਅਲ ਹੈ ਨਾ, ਮੈਟਲ ਕਹਿ ਲਓ, ਲੋਹਾ ਕਹਿ ਲਓ, ਬਿਲਡਿੰਗਾਂ ਵਿੱਚ ਵਰਤਿਆ ਹੋਇਆ ਹੈ, ਅਗਰ ਪਰਮਾਣੂ ਜ਼ਿਆਦਾ ਮਾਤਰਾ ਵਿੱਚ ਚੱਲ ਗਏ ਤੇ ਇਹਨੇ ਪਿੰਗਲ ਕੇ ਪਾਣੀ ਵਾਂਗ ਲਿਕੁਇਡ ਹੋ ਕੇ ਬਹਿ ਤੁਰਨਾ, ਬਿਲਡਿੰਗਾਂ ਨੇ ਤਹਿਸ਼ ਨਹਿਸ਼ ਹੋ ਜਾਣਾ। ਜੇ ਕਹੀਏ ਵੀ ਉੱਥੇ ਜੀਵਨ ਰਹਿ ਜਾਵੇਗਾ, ਸੋਚਿਆ ਵੀ ਨਹੀਂ ਜਾ ਸਕਦਾ ਉਸ ਮਾਹੌਲ ਵਿੱਚ। ਅੱਗ ਬਹੁਤ ਕੁਝ ਤਬਾਹ ਕਰ ਸਕਦੀ ਹੈ। ਪਰ ਭਾਈ ਸਾਹਿਬ ਕਹਿੰਦੇ ਪਰਬਤ ਜਿਹੜਾ ਹੈ ਨਾ, ਹੁਣ ਮਿੱਟੀ ਨੂੰ ਤਾਂ ਜਾਂ ਪੱਥਰ ਨੂੰ ਤੇ ਅੱਗ ਨਹੀਂ ਨਾ ਲੱਗਣੀ, ਪਹਾੜਾਂ ਵਿੱਚ ਪੱਥਰ ਹੈ ਜਾਂ ਮਿੱਟੀ ਹੈ। ਕਹਿੰਦੇ ਇਹ ਪਰਬਤ ਦਾ, ਸੁਮੇਰ ਪਰਬਤ ਦਾ ਕਹਿ ਲਓ, ਇਹ ਗੁਣ ਮਹਾਨ ਹੈ ਵੀ ਇਹਨੂੰ ਅੱਗ ਵੀ ਨਹੀਂ ਸਾੜ ਸਕਦੀ, ਅੱਗ ਵੀ ਇਹਦਾ ਵਾਲ ਵਿੰਗਾ ਨਹੀਂ ਕਰ ਸਕਦੀ। ਤੇ ਦੂਸਰਾ ਆਖਿਆ ਪਵਨ, ਹਵਾ। ਹੁਣ ਹਵਾ ਦਾ ਜਿਹੜਾ ਖਤਰਨਾਕ ਰੂਪ ਹੈ ਉਹ ਹਨੇਰੀ ਹੁੰਦਾ ਨਾ, ਤੂਫਾਨ ਹੁੰਦਾ, ਤੇ ਕਈ ਵਾਰੀ ਤੂਫਾਨ ਆਉਂਦੇ ਨੇ, ਫਲੋਰੀਡਾ ਵਿੱਚ ਤੂਫਾਨ ਆਉਂਦੇ ਨੇ, ਤੁਸੀਂ ਵੀਡੀਓ ਵੇਖੀਆਂ ਹੋਣੀਆਂ, ਘਰਾਂ ਨੂੰ ਪਲਟਾ ਪਲਟਾ ਕੇ ਸੁੱਟ ਦਿੰਦੇ ਨੇ, ਖਤਰਨਾਕ ਤੂਫਾਨ। ਕਹਿੰਦੇ ਹਵਾ ਜੇ ਜ਼ਿਆਦਾ ਚੱਲੇ ਤੇ ਬਹੁਤ ਕੁਛ ਨੁਕਸਾਨ ਕਰ ਸਕਦੀ ਹੈ, ਤਬਾਹ ਕਰ ਸਕਦੀ ਹੈ, ਪਰ ਪਰਬਤ ਦਾ ਇਹ ਵੀ ਕੁਝ ਵਿਗਾੜ ਸਕਦੀ, ਪਹਾੜ ਨੂੰ ਕਿੱਥੇ ਹਿਲਾ ਦੇਗੀ ਹਨੇਰੀ। ਤੀਸਰਾ ਹੈ ਜਲ, ਪਾਣੀ। ਪਾਣੀ ਵੀ ਤਬਾਹੀ ਕਰਦਾ, ਜਦੋਂ ਫਲੱਡ ਆਉਂਦੇ ਨੇ ਨਾ ਬੜਾ ਨੁਕਸਾਨ ਹੋ ਜਾਂਦਾ। ਆ ਕੁਝ ਸਾਲ ਪਹਿਲਾਂ BC ਦੇ ਵਿੱਚ ਫਰੇਸਰ ਰਿਵਰ ਓਵਰਫਲੋ ਹੋਇਆ ਤੇ ਕਿੰਨਾ ਨੁਕਸਾਨ ਹੋ ਗਿਆ ਸੀ। ਤੇ ਇੰਡੀਆ ਦੇ ਵਿੱਚ ਗੰਗਾ ਦੇ ਕਿਨਾਰਿਆਂ ਤੇ ਹਰ ਸਾਲ ਹੀ ਹੋ ਜਾਂਦਾ, ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਸਮਿਆਂ ਤੇ ਪਾਣੀ ਦੀ ਵੀ ਤਬਾਹੀ ਆਉਂਦੀ ਹੈ, ਫਲੱਡ ਆਉਂਦੇ ਨੇ, ਬਹੁਤ ਨੁਕਸਾਨ ਕਰ ਦਿੰਦਾ। 2004 ਦੇ ਦਸੰਬਰ ਦੇ ਆਖਰੀ ਹਫ਼ਤੇ, ਸ਼ਾਇਦ 25 ਦਸੰਬਰ ਦੀ ਉਹ ਡੇਟ ਸੀ ਜਦੋਂ ਸੁਨਾਮੀ ਆਈ ਸੀ ਬਹੁਤ ਵੱਡੇ ਪੱਧਰ ਤੇ ਬਹੁਤ ਕੁਛ ਤਬਾਹ ਕਰ ਦਿੱਤਾ ਸੀ। ਸਮੁੰਦਰੀ ਇਲਾਕਿਆਂ ਦੇ ਕਿਨਾਰਿਆਂ ਤੇ ਛੱਡੇ ਹੀ ਕੱਖ ਨਹੀਂ ਸੀ। ਪਾਣੀ ਵੀ ਇੰਨੀ ਵੱਡੀ ਸ਼ਕਤੀ ਹੈ, ਓਵਰਫਲੋ ਹੋਇਆ ਕਿਤੇ ਵੀ ਤਬਾਹੀ ਹੀ ਤਬਾਹੀ ਹੈ। ਤੇ ਗੁਰੂ ਪਿਆਰਿਓ, ਭਾਈ ਸਾਹਿਬ ਕਹਿੰਦੇ ਪਾਣੀ ਭਾਵੇਂ ਸਭ ਕੁਝ ਤਬਾਹ ਕਰ ਦੇਵੇ, ਪਰ ਪਹਾੜ ਦਾ ਉਹ ਵੀ ਕੁਛ ਨਹੀਂ ਵਿਗਾੜ ਸਕਦਾ, ਸੁਮੇਰ ਪਰਬਤ ਦਾ ਉਹ ਵੀ ਕੁਛ ਨਹੀਂ ਵਿਗਾੜ ਸਕਦਾ। ਕਿੰਨਾ ਕੁ ਉੱਪਰ ਚੜ ਜਾਵੇਗਾ, ਸਮੁੰਦਰ ਦੀ ਸਤਹ ਤੋਂ ਕਿੰਨਾ ਕੁ ਉੱਠ ਜਾਵੇਗਾ, ਕਿੰਨਾ ਕੁ ਫਲੱਡ ਆਵੇਗਾ, ਇਹ ਫਿਰ ਨਹੀਂ ਡੁੱਬਣਾ। ਬਹੁਤ ਵੱਡੇ ਹਿੱਸੇ ਧਰਤੀ ਦੇ ਡੁੱਬ ਸਕਦੇ ਨੇ, ਜਿਸ ਤਰ੍ਹਾਂ ਗਲੋਬਲ ਵਾਰਮਿੰਗ ਦੇ ਨਾਲ ਹੁਣ ਖਤਰੇ ਪੈਦਾ ਹੋਏ ਹੋਏ ਨੇ ਵੀ ਸਮੁੰਦਰੀ ਕਿਨਾਰਿਆਂ ਦੇ ਸ਼ਹਿਰ ਡੁੱਬਣਗੇ। ਪਰ ਕਹਿੰਦੇ ਸੁਮੇਰ ਪਰਬਤ ਥੋੜਾ ਡੁੱਬੇਗਾ, ਉਹ ਫਿਰ ਬਾਹਰ ਰਹਿ ਜਾਵੇਗਾ। ਇਹ ਪਰਬਤ ਦੀ ਉਦਾਹਰਣ ਲਈ ਹੈ, ਗੱਲ ਅਵਸਥਾ ਦੀ ਕੀਤੀ ਹੈ। ਤੇ ਅਗਲਾ ਦ੍ਰਿਸ਼ਟਾਂਤ ਕੀ ਕਹਿੰਦੇ ਨੇ, ਕਹਿੰਦੇ ਪਾਵਕ ਪ੍ਰਗਾਸ ਤਾਸ ਬਾਨੀ ਚੌ ਗੁਣੀ ਚੜ੍ਹਤ। ਕਹਿੰਦੇ ਅੱਗ ਦੇ ਵਿੱਚ ਭਾਵੇਂ ਚਾਨਣ ਕਰਨ ਦੀ ਸਮਰੱਥਾ ਹੈ, ਬਹੁਤ ਰੋਸ਼ਨੀ ਅੱਗ ਕਰ ਸਕਦੀ ਹੈ, ਕਰ ਦਿੰਦੀ ਹੈ, ਹਵਾ ਚੱਲੇ ਮਿੱਟੀ ਘਟਾ ਉਡਾ ਸਕਦੀ ਹੈ, ਉਡਾ ਦਿੰਦੀ ਹੈ, ਰੁੱਖਾਂ ਨੂੰ ਪੁੱਟ ਦਿੰਦੀ ਹੈ। ਅਤੇ ਗੁਰਮੁਖ ਪਿਆਰਿਓ, ਦੁੱਗਣਾ ਚੌਗਣਾ ਆਪਣਾ ਪ੍ਰਭਾਵ ਦਿੰਦੀਆਂ ਨੇ ਇਹ ਚੀਜ਼ਾਂ, ਪਰ ਜੇ ਇਹੀ ਅੱਗ ਦੀ ਚਮਕ ਬਣੇ ਸੁਮੇਰ ਪਰਬਤ ਦੇ ਕੋਲ, ਇਹੀ ਕਹੀਏ ਵੀ ਅੱਗ ਦਾ ਪ੍ਰਕਾਸ਼ ਜਦੋਂ ਉਹਦੇ 'ਤੇ ਪੈਂਦਾ, ਸੂਰਜ ਦਾ ਵੀ ਪੈਂਦਾ, ਉਹਦੀ ਚਮਕ ਨੂੰ ਚਾਰ ਚੰਨ ਲੱਗਦੇ ਨੇ, ਹੋਰ ਵੀ ਸੋਹਣਾ ਦਿਖਣ ਲੱਗ ਪੈਂਦਾ ਪਰਬਤ, ਸੁਮੇਰ ਪਰਬਤ। ਪਹਿਲਾਂ ਬੇਨਤੀ ਕੀਤੀ ਹੈ ਮੈਂ, ਸੁਨਹਿਰੀ ਚਮਕ ਬਣਦੀ ਹੈ। ਅਤੇ ਪੌਣ ਗੌਣ ਧੂਰ ਦੂਰ ਹੋਏ ਚਮਕਤ ਹੈ, ਹਵਾ ਕੀ ਕਰਦੀ ਹੈ, ਹਵਾ ਜਦੋਂ ਚੱਲਦੀ ਹੈ ਧੂੜ ਨੂੰ ਝਾੜ ਦਿੰਦੀ ਹੈ ਪਹਾੜ ਉੱਤੋਂ, ਜਿਹੜੇ ਉੱਥੇ ਬੂਟੇ ਪੈਦਾ ਹੁੰਦੀ ਹੈ ਨਾ ਬੂਟੀਆਂ, ਉਹਨਾਂ ਦੇ ਪੱਤਿਆਂ ਨੂੰ ਵੀ ਝਾੜ ਦਿੰਦੀ ਹੈ ਹਵਾ, ਉੱਥੇ ਸੇਵਾ ਹੀ ਕਰਦੀ ਹੈ, ਦੁਨੀਆਂ ਦਾ ਨੁਕਸਾਨ ਕਰ ਸਕਦੀ ਹੈ, ਸੁਮੇਰ ਪਰਬਤ ਨੂੰ ਤੇ ਹੋਰ ਚਾਰ ਚੰਨ ਲਾਉਂਦੀ ਹੈ। ਸੰਗਮ ਸਲਲ ਮਲ ਧੋਏ ਨਿਰਮਲ ਕਰੇ, ਕਹਿੰਦੇ ਜੇ ਮੀਂਹ ਪੈ ਜਾਵੇ ਨਾ, ਉਹਦੇ 'ਤੇ ਪਾਣੀ ਪੈ ਜਾਵੇ ਕਿਸੇ ਕਾਰਨ, ਮੀਂਹ ਦਾ ਹੀ ਪੈ ਸਕਦਾ, ਹੁਣ ਉੱਥੇ ਨਦੀ ਥੋੜ੍ਹੋ ਚੜ੍ਹ ਕੇ ਜਾਣੀ ਹੈ। ਕਹਿੰਦੇ ਮੀਂਹ ਦਾ ਪਾਣੀ ਜਦੋਂ ਸੁਮੇਰ ਪਰਬਤ 'ਤੇ ਪੈਂਦਾ, ਸੰਗਮ ਹੁੰਦਾ, ਮਿਲਾਪ ਹੁੰਦਾ ਪਾਣੀ ਦਾ, ਪਾਣੀ ਵੀ ਉਹਦੀ ਸੇਵਾ ਕਰ ਰਿਹਾ ਹੈ। ਸੇਵਾ ਕੀ ਕਰ ਰਿਹਾ ਹੈ? ਮਲ ਧੋਏ, ਉਹਦੇ ਉੱਤੇ ਪਈ ਹੋਈ ਡਸਟ ਜਿਹੜੀ ਹੈ, ਮੈਲ ਜਿਹੜੀ ਹੈ, ਉਹਨੂੰ ਧੋ ਕੇ ਰੱਖ ਦਿੰਦਾ ਮੀਂਹ ਦਾ ਪਾਣੀ, ਨਿਰਮਲ ਕਰੇ, ਪਵਿੱਤਰ ਕਰ ਦਿੰਦਾ ਉਹਨੂੰ। ਕਹਿੰਦੇ ਹਰੈ ਦੁੱਖ ਦੇਖ ਸੁਣ ਸੋ ਜਸ ਬਕਤ ਹੈ। ਹੁਣ ਉਹ ਮੀਂਹ ਪੈਣ ਤੋਂ ਬਾਅਦ ਸੁੰਦਰ ਦਿਖਦੇ ਪਹਾੜ ਨੂੰ ਵੇਖ ਕੇ ਵੇਖਣ ਵਾਲੇ ਬੜੇ ਪ੍ਰਸੰਨ ਹੁੰਦੇ ਨੇ, ਤੇ ਉਹਦੀ ਵਡਿਆਈ ਕਰਦੇ ਨੇ ਵੀ ਬੜਾ ਹੀ ਸੋਹਣਾ ਲੱਗ ਰਿਹਾ, ਬੜਾ ਸੁੰਦਰ ਦਿਸ ਰਿਹਾ ਇਹ ਦ੍ਰਿਸ਼। ਤੇ ਭਾਈ ਸਾਹਿਬ ਕਹਿੰਦੇ ਤੈਸੇ ਗੋਰ ਸਿੱਖ ਜੋਗੀ ਤ੍ਰੇ ਗੁਣ ਅਤੀਤ ਚੀਤ, ਜਿਹੜੇ ਗੁਰਸਿੱਖ ਜੋਗੀ ਨੇ, ਜਿਨ੍ਹਾਂ ਦਾ ਸੰਯੋਗ ਗੁਰੂ ਨਾਲ ਬਣਿਆ ਹੋਇਆ, ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਮਿਲੀ ਹੋਈ ਹੈ, ਅਵਸਥਾ ਬਣੀ ਹੋਈ ਹੈ, ਉਸ ਮੇਰ ਪਰਬਤ ਵਾਂਗ ਤਿੰਨਾਂ ਗੁਣਾਂ ਤੋਂ ਨਿਰਲੇਪ ਨੇ। ਮੈਂ ਫਿਰ ਯਾਦ ਕਰਵਾ ਦਿਆਂ, ਸੁਮੇਰ ਪਰਬਤ ਅੱਗ ਤੋਂ ਵੀ ਨਿਰਲੇਪ ਹੈ, ਹਵਾ ਤੋਂ ਵੀ ਨਿਰਲੇਪ ਹੈ, ਪਾਣੀ ਤੋਂ ਵੀ ਨਿਰਲੇਪ ਹੈ। ਐਸੇ ਤਰ੍ਹਾਂ ਗੁਰਸਿੱਖ ਜਿਹੜੇ ਨੇ ਉਹ ਰਜੋ ਤਮੋ ਸਤੋ ਤਿੰਨੇ ਗੁਣਾਂ ਤੋਂ ਅਤੀਤ ਨੇ, ਨਿਰਲੇਪ ਨੇ। ਫਿਰ ਗੁਣ ਕੀ ਹੈ? ਸ੍ਰੀ ਗੁਰ ਸ਼ਬਦ ਅੰਮ੍ਰਿਤ ਰਸ ਅੰਮ੍ਰਿਤ ਸ਼ਕਤ ਹੈ, ਸਤਿਗੁਰੂ ਦੇ ਸ਼ਬਦ ਰੂਪੀ ਅੰਮ੍ਰਿਤ ਰਸ ਨੂੰ ਗੁਰੂ ਕੇ ਸਿੱਖ ਪੀਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿ। ਅੰਮ੍ਰਿਤ ਕੀ ਹੈ? ਇਹ ਤੇ ਤੁਸੀਂ ਬੜੀ ਵਾਰੀ ਸੁਣਿਆ ਵੀ ਅੰਮ੍ਰਿਤ ਉਹ ਹੁੰਦਾ ਜਿਹੜਾ ਮੌਤ ਤੋਂ ਬਚਾਵੇ। ਤੇ ਅੰਮ੍ਰਿਤ ਤਿਆਰ ਕਿਵੇਂ ਹੁੰਦਾ? ਦੁਨੀਆਂ ਨੇ ਅੰਮ੍ਰਿਤ ਦੀ ਵਿਆਖਿਆ ਆਪਣੇ ਢੰਗ ਨਾਲ ਕੀਤੀ ਹੈ, ਯਾਦ ਰੱਖਿਓ। ਸਿਕੰਦਰ ਬਾਦਸ਼ਾਹ ਦੇ ਜੀਵਨ ਨੂੰ ਪੜ੍ਹੀਏ, ਵਜੀਦ ਨਾਮ ਦਾ ਪੰਜਾਬੀ ਦਾ ਕਵੀ, ਉਹ ਲਿਖਦਾ ਗੱਲ ਨੂੰ ਵੀ ਸਿਕੰਦਰ ਨੂੰ ਅੰਮ੍ਰਿਤ ਮਿਲ ਗਿਆ ਸੀ ਪਰ ਪੀ ਨਹੀਂ ਸਕਿਆ। ਬੜੀ ਲੰਮੀ ਗੱਲ ਹੈ, ਪਰ ਉਹ ਆਪਣੇ ਸ਼ਬਦਾਂ ਵਿੱਚ ਲਿਖਦਾ, ਕਹਿੰਦਾ ਸਾਹਾ ਸਿਕੰਦਰ ਭਾਲੇ ਆਬੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਪੀਤੋਸ ਨਹੀਂ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇਉਂ ਨਹੀਂ ਇੰਜ ਕਰ। ਪੁਰਾਣਕ ਗਥਾਵਾਂ ਪੜ੍ਹੀਏ, ਕਹਿੰਦੇ ਸਮੁੰਦਰ ਵਿੱਚੋਂ 14 ਰਤਨ ਕੱਢੇ ਗਏ ਸੀ ਕਿਸੇ ਸਮੇਂ, ਉਹਨਾਂ ਵਿੱਚੋਂ ਇੱਕ ਅੰਮ੍ਰਿਤ ਸੀ। ਉਹ 14 ਰਤਨਾਂ ਦਾ ਜ਼ਿਕਰ ਕਵੀ ਕਰਦਾ, ਕਹਿੰਦਾ ਸ੍ਰੀ ਮਨ ਰੰਭਾ ਬਾਰਨੀ ਤਨਖੋ ਧਨੰਤਰ ਬਾਜ, ਕਾਮ ਧੇਨ ਵਿਖ ਸਸ ਕਲਪ ਤਰ ਸੰਖ ਅਮੀ ਗਜਰਾਜ ਅਮੀ ਅੰਮ੍ਰਿਤ। ਇਹ ਦੁਨੀਆਂ ਦਾ ਅੰਮ੍ਰਿਤ ਅਸਥੂਲ ਅੰਮ੍ਰਿਤ ਹੈ। ਦੁਨੀਆਂ ਨੇ ਜੇ ਕੋਈ ਅੰਮ੍ਰਿਤ ਤਿਆਰ ਕੀਤਾ ਨਾ, ਸਰੀਰ ਵਾਸਤੇ ਕੀਤਾ ਵੀ ਸਰੀਰ ਦੀ ਉਮਰ ਲੰਮੀ ਹੋ ਜਾਵੇ। ਸਿਕੰਦਰ ਨੇ ਵੀ ਇਹੀ ਪਾਲਿਆ ਵੀ ਅਰੋਗ ਹੋ ਜਾਵਾਂ, ਉਮਰ ਮਿਲ ਜਾਵੇ, ਨਹੀਂ ਮਿਲੀ। ਜਿਹਨੇ ਵੀ ਯਤਨ ਕੀਤਾ ਅਮਰ ਹੋਣ ਦਾ, ਵੀ ਸਰੀਰ ਕਰਕੇ ਅਮਰ ਹੋ ਜਾਈਏ। ਗੁਰਮੁਖੋ, ਜਿੰਨੀਆਂ ਵੀ ਦਵਾਈਆਂ ਨੇ ਇਹ ਅੰਮ੍ਰਿਤ ਹੈ, ਪਰ ਸਰੀਰ ਵਾਸਤੇ। ਗੁਰੂ ਨਾਨਕ ਦੇ ਘਰ ਦਾ ਜਿਹੜਾ ਅੰਮ੍ਰਿਤ ਹੈ ਨਾ, ਉਹ ਅੰਮ੍ਰਿਤ ਹੈ ਗੁਰਮੁਖੋ ਰੂਹ ਵਾਸਤੇ, ਆਤਮਾ ਵਾਸਤੇ। ਅਰ ਇਹ ਸ਼ਬਦ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਪੜ੍ਹਦੇ ਹਾਂ ਨਾ ਆਪਾਂ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਬਹੁ ਭਾਈ। ਨਾਮ ਹੀ ਅੰਮ੍ਰਿਤ ਦਾ ਖਜ਼ਾਨਾ ਹੈ, ਨਾਮ ਵਿੱਚੋਂ ਹੀ ਅੰਮ੍ਰਿਤ ਪੈਦਾ ਹੋਣਾ ਹੈ। ਗੁਰਬਾਣੀ ਅੰਮ੍ਰਿਤ ਹੈ, ਨਾਮ ਔਰ ਗੁਰਬਾਣੀ ਵਿੱਚ ਕੋਈ ਫਰਕ ਨਹੀਂ, ਪੜ੍ਹਦੇ ਹਾਂ ਇਹ ਵੀ ਪੰਗਤੀਆਂ ਆਪਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਬਾਣੀ ਅੰਮ੍ਰਿਤ ਹੈ, ਸ਼ਬਦ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ। ਫਿਰ ਅੱਗੇ ਸਵਾਲ ਖੜਾ ਹੋ ਜਾਂਦਾ ਹੈ ਵੀ ਜੇ ਨਾਮ ਅੰਮ੍ਰਿਤ ਹੈ, ਫਿਰ ਜਿਹੜਾ ਖੰਡੇ ਦੀ ਪੌਲ ਹੈ ਉਹਨੂੰ ਅੰਮ੍ਰਿਤ ਕਿਉਂ ਕਿਹਾ? ਵੀ ਅੰਮ੍ਰਿਤ ਛਕੋ ਗੁਰਮੁਖੋ, ਇਹ ਬਹੁਤ ਵੱਡੀ ਬਖਸ਼ਿਸ਼ ਗੁਰੂ ਨਾਨਕ ਦੇ ਘਰ ਨੇ ਸੰਸਾਰ ਤੇ ਕੀਤੀ ਹੈ। ਦੇਖਣ ਵਿੱਚ ਬਾਹਰੀ ਨਜ਼ਰ ਨਾਲ ਕੋਈ ਵੇਖੇ ਉਹ ਪਾਣੀ ਹੈ, ਬਾਹਰੀ ਨਜ਼ਰ ਨਾਲ ਕੋਈ ਵੇਖੇਗਾ ਉਹਦੇ ਵਿੱਚ ਪਤਾਸੇ ਘੋਲੇ ਨੇ, ਇਹੀ ਹੈ ਨਾ ਉਹਦਾ ਸਰਗੁਣ ਰੂਪ ਤਾਂ। ਪਰ ਇਹਦੇ ਪਿੱਛੇ ਇੱਕ ਗੱਲ ਜਿਹੜੀ ਬਹੁਤ ਰੂਹਾਨੀ ਛੁਪੀ ਹੋਈ ਹੈ ਉਹ ਹੈ, ਗੁਰਮੁਖ ਪਿਆਰਿਓ, ਉਹ ਪਾਣੀ ਵਿੱਚ ਇਕੱਲੇ ਪਤਾਸੇ ਨਹੀਂ ਘੋਲੇ, ਪਾਣੀ ਵਿੱਚ ਬਾਣੀ ਘੋਲੀ ਗਈ ਹੈ। ਜਾਪਾਨ ਦੇ ਇੱਕ ਸਾਇੰਟਿਸਟ ਨੇ ਆਪਣੀ ਰਿਸਰਚ ਦੁਨੀਆ ਦੇ ਸਾਹਮਣੇ ਰੱਖੀ ਹੈ, ਪਾਣੀ ਦੇ ਉੱਤੇ ਕੀਤੀ ਹੋਈ ਰਿਸਰਚ। ਉਹ ਕਹਿੰਦਾ ਵੀ ਪਾਣੀ ਜਿਹੜਾ ਹੈ ਨਾ, ਇਹ ਆਵਾਜ਼ ਦੀਆਂ ਤਰੰਗਾਂ ਨੂੰ ਕਬੂਲਦਾ, ਉਹਦੇ ਪ੍ਰਭਾਵ ਨੂੰ ਕਬੂਲਦਾ, ਤੇ ਪਾਣੀ ਕੋਲ ਜਿਹੋ ਜਿਹਾ ਸ਼ਬਦ ਕੋਈ ਬੋਲੇ, ਆਵਾਜ਼ ਕਰੇ, ਉਹਦਾ ਪ੍ਰਭਾਵ ਪੈਂਦਾ। ਇਹ ਵੀ ਉਹਨੇ ਸਿੱਧ ਕਰ ਦਿੱਤਾ ਵੀ ਭਾਸ਼ਾ ਕੋਈ ਵਰਤ ਲਓ ਦੁਨੀਆ ਦੀ, ਭਾਸ਼ਾ ਦਾ ਕੋਈ ਫਰਕ ਨਹੀਂ। ਕਹਿੰਦਾ ਪਰ ਪਾਣੀ ਦੀ ਸਤ੍ਹਾ ਦੇ ਉੱਤੇ ਗੰਦੇ ਸ਼ਬਦ ਦੀਆਂ ਤਰੰਗਾਂ ਪੈਣ ਤੇ ਪਾਣੀ ਦੇ ਜਿਹੜੇ ਕੋਲੈਸਟਰਲ ਨੇ ਨਾ, ਹੁਣ ਤਾਂ ਪੜ੍ਹਿਆ ਲਿਖਿਆ ਜੋਗਾ ਸ਼ਬਦ ਸਮਝ ਲੈਂਦਾ, ਪਾਣੀ ਦੇ ਕੋਲੈਸਟਰਲ ਇੰਨੇ ਡਿਸਟਰਬ ਹੋ ਜਾਂਦੇ ਨੇ, ਉਹਨਾਂ ਦੀ ਹਾਲਤ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਕੂੜਾ ਖੰਡਾਇਆ ਹੁੰਦਾ। ਉਹਨੇ ਮਾਈਕਰੋਸਕੋਪ ਦੇ ਨਾਲ ਉਹ ਤਸਵੀਰਾਂ ਖਿੱਚ ਕੇ ਇੰਟਰਨੈਟ ਤੇ ਪਾਈਆਂ ਹੋਈਆਂ ਨੇ, ਸਿੱਧ ਕੀਤਾ ਹੋਇਆ ਇਸ ਗੱਲ ਨੂੰ। ਤੇ ਕਹਿੰਦਾ ਪਾਣੀ ਦੀ ਸਤ੍ਹਾ ਦੇ ਉੱਤੇ ਭਾਸ਼ਾ ਕੋਈ ਵੀ ਹੋਵੇ, ਪਿਆਰ ਦੇ ਸ਼ਬਦ ਬੋਲੇ ਜਾਣ, ਇਹ ਤਰੰਗਾਂ ਪੈਣ, ਉਹ ਕੋਲੈਸਟਰਲ ਇੰਨੇ ਤਰਤੀਬ ਵਿੱਚ ਟਿਕ ਜਾਂਦੇ ਨੇ ਜਿਵੇਂ ਕਿਸੇ ਚਿੱਤਰਕਾਰ ਦੀ ਸੁੰਦਰ ਰਚਨਾ ਹੋਵੇ, ਸੁੰਦਰ ਆਪਣੇ ਤਰਤੀਬ ਬਣ ਜਾਂਦੀ ਹੈ। ਸੋ ਪਾਣੀ ਦੀ ਸਤ੍ਹਾ ਦੇ ਉੱਤੇ ਸ਼ਬਦ ਬੁਰਾ ਪਿਆ, ਉਹਦਾ ਪ੍ਰਭਾਵ ਬੁਰਾ, ਸ਼ਬਦ ਚੰਗਾ ਪੈ ਗਿਆ, ਤਰੰਗ ਚੰਗੀ ਪੈ ਗਈ, ਉਹਦਾ ਪ੍ਰਭਾਵ ਚੰਗਾ। ਹੁਣ ਗੁਰਮੁਖੋ, ਬਾਟੇ ਵਿੱਚ ਪਾਏ ਹੋਏ ਜਲ ਦੇ ਉੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੀ ਬਾਣੀ ਦੀਆਂ ਤਰੰਗਾਂ ਪੈ ਰਹੀਆਂ ਨੇ। ਪੰਜ ਪਿਆਰੇ ਗੁਰ ਸ਼ਬਦ ਦੀਆਂ ਤਰੰਗਾਂ ਬੋਲ ਕੇ ਪਾ ਰਹੇ ਨੇ, ਗੁਰਬਾਣੀ ਪੜ੍ਹ ਰਹੇ ਨੇ। ਉਹ ਪਾਣੀ ਪਾਣੀ ਨਹੀਂ, ਉਹਦੇ ਵਿੱਚ ਸ਼ਬਦ ਅੰਮ੍ਰਿਤ ਘੁਲ ਚੁੱਕਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਅੰਮ੍ਰਿਤ ਇੱਕ ਵਾਰ ਤੇ ਪੰਜਾਂ ਪਿਆਰਿਆਂ ਰਾਹੀਂ ਮਰਜ਼ਾਦਾ ਪੂਰਵਕ ਗੁਰੂ ਕੇ ਸਿੱਖ ਨੇ ਛਕਣਾ ਹੀ ਛਕਣਾ ਹੈ। ਪਰ ਭਾਈ ਸਾਹਿਬ ਕਹਿੰਦੇ ਗੁਰਸਿੱਖ ਤੇ ਹਰ ਰੋਜ਼ ਹੀ ਛਕਦੇ ਨੇ। ਪੜ੍ਹੀਏ ਜਪਜੀ ਸਾਹਿਬ, ਕਰੀਏ ਨਿਤਨੇਮ, ਕਰੀਏ ਗੁਰਮੰਤਰ, ਮੂਲ ਮੰਤਰ ਦਾ ਜਾਪ, ਇਹ ਸਾਰਾ ਅੰਮ੍ਰਿਤ ਹੈ। ਤੇ ਇਹ ਅੰਮ੍ਰਿਤ ਗੁਰਸਿੱਖਾਂ ਦੇ ਹਿੱਸੇ ਆਉਂਦਾ ਹੈ। ਤੇ ਜਿਸ ਤਰ੍ਹਾਂ ਸੁਮੇਰ ਪਰਬਤ ਦਾ ਹਵਾ ਕੁਝ ਨਹੀਂ ਵਿਗਾੜ ਸਕਦੀ, ਅੱਗ ਕੁਝ ਨਹੀਂ ਵਿਗਾੜ ਸਕਦੀ, ਤੇ ਗੁਰਮੁਖੋ ਉਹ ਸਗੋਂ ਉਹਨੂੰ ਹੋਰ ਚਾਰ ਚੰਨ ਲਾਉਂਦੀਆਂ ਨੇ ਚੀਜ਼ਾਂ, ਐਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਤਿੰਨੇ ਜਿਹੜੇ ਗੁਣ ਨੇ, ਰਜੋ ਤਮੋ ਸਤੋ, ਇਹ ਪ੍ਰਭਾਵਿਤ ਨਹੀਂ ਕਰ ਪਾਉਂਦੇ, ਬਲਕਿ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਨੇ। ਆਪ ਗੁਰਸਿੱਖ ਜੋਗੀ ਇਹਨਾਂ ਤੋਂ ਅਤੀਤ ਰਹਿੰਦੇ ਨੇ, ਨਿਰਲੇਪ ਰਹਿੰਦੇ ਨੇ। ਸ੍ਰੀ ਗੁਰ ਸ਼ਬਦ ਅੰਮ੍ਰਿਤ ਰਸ, ਸ੍ਰੀ ਗੁਰ ਸ਼ਬਦ ਰਸ ਅੰਮ੍ਰਿਤ ਛਕਤ ਹੈ। ਛਕਣਾ ਸ਼ਬਦ ਹੈ ਗੁਰੂ ਨਾਨਕ ਦੇ ਘਰ ਦਾ। ਦੁਨੀਆਂ ਪੀਂਦੀ ਵੀ ਹੈ ਤੇ ਦੁਨੀਆਂ ਖਾਂਦੀ ਵੀ ਹੈ। ਗੁਰੂ ਕੇ ਸਿੱਖ ਨਾ ਪੀਂਦੇ ਨੇ ਨਾ ਖਾਂਦੇ ਨੇ, ਕਹਿੰਦੇ ਛਕ ਲਓ ਪ੍ਰਸ਼ਾਦਾ, ਛਕ ਲਓ ਜਲ। ਇੱਥੇ ਛਕਣਾ ਹੀ ਚੱਲਦਾ ਨਾ, ਸ਼ਬਦ ਬੜਾ ਮਹਾਨ ਹੈ, ਸਾਡੇ ਬੋਲੇ ਬੜੇ ਮਹਾਨ ਨੇ। ਕੋਈ ਅਣਜਾਣ ਬੰਦਾ ਆ ਗਿਆ, ਰਿਹਾ ਗੁਰਸਿੱਖਾਂ ਨੂੰ ਪ੍ਰਸ਼ਾਦਾ ਛਕਦਿਆਂ ਨੂੰ, ਵੇਖਿਆ ਵਿੱਚ ਆਪ ਵੀ ਛਕ ਲਿਆ, ਕਹਿੰਦਾ ਵੀ ਇੱਕ ਗੱਲ ਸਮਝ ਨਹੀਂ ਆਈ ਵੀ ਕਹਿੰਦਾ ਸਿੱਖ ਸਾਰਾ ਕੁਛ ਛਕੀ ਹੋ ਜਾਂਦੇ ਨੇ, ਖਾਂਦੇ ਪੀਂਦੇ ਕੱਖ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਨੇ ਸ਼ਬਦ ਵਰਤਿਆ ਹੀ ਛਕਣਾ, ਸਾਡੇ ਪੁਰਾਤਨ ਸ਼ਬਦ ਨੇ। ਸੋ ਅੰਮ੍ਰਿਤ ਛਕਦੇ ਨੇ ਗੁਰੂ ਕੇ ਸਿੱਖ। ਗੁਰੂ ਪਿਆਰਿਓ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਪ ਰਸਨਾ ਤੇ ਵਸਣ, ਆਪਣੀ ਸੇਵਾ ਲੈਣ। ਆਓ ਅਗਲਾ ਸਮਾਂ ਜੋ ਵੀ ਹੈ ਆਪ ਜੀ ਨੂੰ ਜਾਣੂ ਕਰਵਾਇਆ ਜਾ ਰਿਹਾ। ਕੀਰਤਨ ਦੀ ਆਰੰਭਤਾ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਰਬਜੀਤ ਸਿੰਘ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ। ਜੀਓ ਆਇਆਂ ਨੂੰ ਧੰਨਵਾਦ। ਆਓ ਰੋਮ ਰੋਮ ਸ਼ੁਕਰਾਨਾ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨਵਾਦ ਸਰਬ ਸੰਗਤਾਂ ਦਾ। ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰੂ ਜੀ ਦੀ ਮਹਾਨ ਰਹਿਮਤ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਦੋਨਾਂ ਪਰਿਵਾਰਾਂ ਨੂੰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ, ਬੀਬੀ ਗੁਰਬਖਸ਼ ਕੌਰ ਜੀ ਦੇ ਸਪੁੱਤਰ ਭਾਈ ਜਰਨੈਲ ਸਿੰਘ ਜੀ ਦਾ ਸ਼ੁਭ ਆਨੰਦ ਕਾਰਜ, ਗੁਰੂ ਘਰ ਦੇ ਸ਼ਰਧਾਲੂ ਪਰਿਵਾਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਬੀਬੀ ਕੁਲਦੀਪ ਕੌਰ ਜੀ ਦੀ ਸਪੁੱਤਰੀ ਬੀਬਾ ਮਨਮੀਤ ਕੌਰ ਨਾਲ ਹੋਣ ਵਾਸਤੇ ਜੋ ਅੱਜ ਦਾ ਇਹ ਪ੍ਰੋਗਰਾਮ ਨਿਯਤ ਕੀਤਾ ਗਿਆ ਹੈ, ਆਪ ਸਮੂਹ ਸਿੱਖ ਸੰਗਤ ਬੜੀ ਭਾਵ ਭਾਵਨਾ ਸਹਿਤ ਗੁਰੂ ਕੇ ਪਵਿੱਤਰ ਪਾਵਨ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਬਹੁਤ ਹੀ ਅਤਿ ਸਤਿਕਾਰਯੋਗ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਦਰ ਤੋਂ ਵਰੋਸਾਏ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤਥਾ ਉਹਨਾਂ ਦੇ ਸਮੂਹ ਜਥੇ ਵੱਲੋਂ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਹਾਂ। ਸੋ ਆਓ ਆਨੰਦ ਕਾਰਜ ਦੀ ਆਰੰਭਤਾ ਵਾਸਤੇ ਜਥੇ ਵੱਲੋਂ ਬੜੇ ਪ੍ਰੇਮ ਸਹਿਤ ਅਰਦਾਸ ਦਾ ਸ਼ਬਦ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ ਦਾ ਸਰਵਣ ਕਰਵਾਇਆ ਗਿਆ ਹੈ। ਸੋ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਵੇਗੀ ਗੁਪਤ ਰੂਪ ਵਿੱਚ ਅਰਦਾਸ, ਜਿਸ ਵਿੱਚ ਸੁਭਾਗ ਜੋੜੀ ਅਤੇ ਸੁਭਾਗ ਜੋੜੀ ਦੇ ਦੋਨਾਂ ਪਾਸਿਆਂ ਤੋਂ ਮਾਤਾ ਪਿਤਾ ਜੀ ਖੜ੍ਹੇ ਹੋ ਕੇ ਅਰਦਾਸ ਵਿੱਚ ਹਾਜ਼ਰੀ ਭਰਨਗੇ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਸੁਭਾਇਮਾਨ ਬੈਠੀ ਰਹੇ। ਸੋ ਸੁਭਾਗ ਜੋੜੀ ਅਤੇ ਦੋਨਾਂ ਪਾਸਿਆਂ ਦੇ ਮਾਤਾ ਪਿਤਾ ਖੜ੍ਹੇ ਹੋ ਕੇ ਇਸ ਅਰਦਾਸ ਵਿੱਚ ਹਾਜ਼ਰੀ ਭਰਨਗੇ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਭਾਈ ਜਰਨੈਲ ਸਿੰਘ ਜੀ ਦਾ ਪੱਲਾ ਬੀਬਾ ਮਨਮੀਤ ਕੌਰ ਦੇ ਹੱਥ ਵਿੱਚ ਫੜਾਉਣ, ਨਾਲ ਹੀ ਰਾਗੀ ਸਿੰਘਾਂ ਵੱਲੋਂ ਪੱਲੇ ਦੇ ਸ਼ਬਦ ਦੀ ਕੀਰਤਨੀ ਹਾਜ਼ਰੀ ਹੋਵੇ।

परम सन्मान सत्कार जो गुरु की साजी नवाजी गुरु रूप गुरु खालसा साध संगत जी वाहेगुरु जी का खालसा वाहेगुरु जी की फतेह। जिस महान खुशियां दे समय नूं दोनों परिवारों वालों बड़िया खुशियां ते बड़े चावां दे सहित अपने रिश्तेदारां समेत उड़ीकिया जा रहा सी, इस वेले वो खुशियां भरिया चावां भरिया महान खुशियां दा समा शुभ आनंद कारज जो कि भाई जरनैल सिंह जी बीबी मनमीत कौर जी का तुहानू गुरु ग्रंथ साहिब सच्चे पातशाह जी दे पावन हजूर होना है, उस दा सुभागा समा आन पहुंचा है। सो इस समय ते गुरमर्यादा अनुसार कुछ गुरमत की व्याख्या की जाती है, भावें कि अज दे इस बहुत रुझेव्या भरे समाज विच खास करके इस समय ते जो गुरमत दियां विचारां होनियां चाहीदियां ने, जिन्ना क गुरमत दे ज्ञान दी विचार दी सांझ होनी चाहीदी है, उह समां नहीं मिलदा। ये कारज केवल दुनिया के हासे वास्ते जां इसे तरीके दे नाल कोई ऐशो इशरत वास्ते नहीं हन। इस भाग जोड़ी जिन्हां नूं विद्वता दे ग्रंथा अनुसार एक ब्रह्मचर्ज अवस्था विच्चों चल के अपनी जिंदगी दे अपने जीवन दे दूसरे हिस्से विच प्रवेश करना है, उस नूं गृहस्थ आश्रम कहा जाता है। इस गृहस्थ आश्रम दे विच प्रवेश होने वास्ते सतगुरु सच्चे पातशाह जी वल्लों कुछ विधि विधान हन, कुछ संविधान हन कि इहदे विच अपने जीवन नूं अगे किवें चलाउणा चाहीदा है, किवें तत्पर रहना चाहीदा है, किवें दोनां जीआं दा आपसी परस्पर प्रेम प्यार बणिआ रहे, किवें दोवां जीआं दे राहीं फिर दोनां दे माता पिता ते होर नाने मासे फुफड़ जो रिश्तेदारियां कोड़मां सारा समाज तां ही इकट्ठा बण के रहेगा। ਖਿਮਾ ਕਰਨਾ ਇਹੋ ਜਿਹੇ ਅੱਖਰ ਸ਼ਾਇਦ ਇਹੋ ਜਿਹੀਆਂ ਖੁਸ਼ੀਆਂ ਦੇ ਸਮੇਂ ਤੇ ਨਹੀਂ ਬੋਲਣੇ ਚਾਹੀਦੇ, ਪਰ ਜਿਹੋ ਜਿਹੇ ਸਮਾਜ ਅੰਦਰ ਸਾਡੀਆਂ ਤਰੁੱਟੀਆਂ ਅੱਜ ਆ ਚੁੱਕੀਆਂ ਨੇ ਉਹਨਾਂ ਦੇ ਮੱਦੇਨਜ਼ਰ ਇਹ ਚੀਜ਼ਾਂ ਕਹਿਣੀਆਂ ਪੈਂਦੀਆਂ ਨੇ ਕਿ ਅੱਜ ਦੇ ਨੌਜਵਾਨਾਂ ਵਿੱਚ ਜਦੋਂ ਇਹ ਕਾਰਜ ਹੋ ਜਾਣ ਤੋਂ ਬਾਅਦ ਵੀ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਕਿ ਮੈਂ ਆਹ ਖਾਣਾ ਨਹੀਂ ਪਸੰਦ ਕਰਦਾ, ਮੈਂ ਆਹ ਰੰਗ ਨਹੀਂ ਪਾਉਣਾ ਪਸੰਦ ਕਰਦਾ, ਮੈਂ ਐਵੇਂ ਨਹੀਂ ਰਹਿਣਾ, ਮੈਂ ਉਵੇਂ ਰਹਿਣਾ, ਮੈਂ ਇੱਥੇ ਨਹੀਂ ਰਹਿ ਸਕਦਾ, ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਪਰਿਵਾਰਾਂ 'ਚ ਬਖੇੜੇ ਪੈ ਰਹੇ ਨੇ। ਖਾਸ ਕਰਕੇ ਨੌਜਵਾਨੀ ਵਾਸਤੇ ਇਹ ਬੜੇ ਹੀ ਗਹਿਰਾਈ ਨਾਲ ਬੜੇ ਹੀ ਸੰਜੀਦਤਾ ਦੇ ਨਾਲ ਸੁਣਨ ਵਾਸਤੇ ਜਾਂ ਵਿਚਾਰਨ ਵਾਸਤੇ ਸਮਾਂ ਹੈ ਕਿ ਸਾਧ ਸੰਗਤ ਜੀ, ਜਿਹੜੇ ਮਾਤਾ ਪਿਤਾ ਮਿਲੇ, ਭੈਣ ਭਰਾ ਮਿਲੇ, ਦਾਦੇ ਦਾਦੀ ਨਾਨੇ ਨਾਨੀ ਇਹ ਰਿਸ਼ਤੇਦਾਰੀਆਂ ਮਿਲੀਆਂ, ਪਰਮੇਸ਼ਰ ਵੱਲੋਂ ਕੁਦਰਤੀ ਨਿਜ਼ਮ ਹੈ। ਬੇਸ਼ੱਕ ਦੂਸਰੇ ਪਾਸੇ ਬਾਣੀ ਦੀਆਂ ਪੰਕਤੀਆਂ ਆਪਾਂ ਪੜ੍ਹਦੇ ਹਾਂ ਕਿ ਸੰਯੋਗ ਵਿਯੋਗ ਧਰੋਹੋ ਹੀ ਹੁਆ, ਪਰ ਫਿਰ ਵੀ ਕੁੱਲ ਮਿਲਾ ਕੇ ਇਹ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੈ ਸਾਡੇ ਸਮਾਜ ਨੇ ਆਪਸੀ ਵਿਚਾਰ ਕਰਕੇ ਆਪਸੀ ਗੁਰਮਤਾ ਕਰਕੇ ਆਪਸੀ ਗੁਰਮਤੇ ਅਨੁਸਾਰ ਇਹ ਸਿਰੇ ਚੜਾਇਆ। ਜੇ ਇਹ ਜਰਨੈਲ ਸਿੰਘ ਤੇ ਮਨਮੀਤ ਕੌਰ ਅੱਜ ਗੁਰੂ ਕੀ ਤਾਬਿਆ ਬੈਠੇ ਨੇ ਤੇ ਇਹਨਾਂ ਨੂੰ ਇੱਕ ਮਹਾਨ ਰਿਸ਼ਤਾ ਮਿਲਣਾ ਹੈ, ਉਹ ਹੈ ਪਤੀ ਪਤਨੀ ਦਾ ਰਿਸ਼ਤਾ, ਉਹ ਹੈ ਰਾਜੇ ਤੇ ਵਜ਼ੀਰ ਦਾ ਰਿਸ਼ਤਾ ਜਿਹੜਾ ਕਿ ਇਮਾਨਦਾਰੀ ਨਾਲ ਦੋਵਾਂ ਨੇ ਨਿਭਾਉਣਾ ਹੈ। ਇਸ ਜੀਵਨ ਦੇ ਸਫ਼ਰ ਵਿੱਚ ਬੜੇ ਦੁੱਖ ਸੁੱਖ ਖੁਸ਼ੀ ਗਮੀ ਊਚ ਨੀਚ ਆ ਸਕਦੀ ਹੈ, ਕਿਉਂਕਿ ਸਫ਼ਰ ਹੈ, ਸੰਸਾਰ ਹੈ, ਸੰਸਾਰ ਦੇ ਵਿੱਚ ਖੁਸ਼ੀਆਂ ਗਮੀਆਂ ਇਹ ਨਾਲ ਨਾਲ ਚੱਲਣੀਆਂ ਨੇ ਸਰੀਰਾਂ ਦੇ ਆਪਣੇ ਜੀਵਨ ਦੇ, ਪਰ ਇਸ ਵੇਲੇ ਜੋ ਗੁਰੂ ਕੀ ਤਾਬਿਆ ਬਹਿ ਕਰਕੇ ਦੋਵਾਂ ਨੇ ਆਪਸ ਵਿੱਚ ਇੱਕ ਦੂਸਰੇ ਨਾਲ ਪ੍ਰਣ ਕੀਤਾ ਹੈ, ਜਿਵੇਂ ਹੁਣੇ ਹੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਬੀਬਾ ਮਨਮੀਤ ਕੌਰ ਦੇ ਪਿਤਾ ਜੀ ਬੜੇ ਭਾਵਕ ਹਿਰਦੇ ਨਾਲ ਬੱਚੇ ਦਾ ਪੱਲਾ ਆਪਣੀ ਬੱਚੀ ਦੇ ਹੱਥ ਫੜਾ ਕੇ ਗਏ ਨੇ। ਇੱਕ ਪਾਸੇ ਖੁਸ਼ੀਆਂ ਦਾ ਸਮਾਂ ਹੈ, ਦੂਸਰੇ ਪਾਸੇ ਜਿੱਥੇ ਸਾਹਾ ਸੰਯੋਗ ਵੀ ਆਹੋ ਵਿਯੋਗ ਵੀ ਹੈ, ਭਾਵ ਕਿ ਇੱਕ ਪਾਸੇ ਮਾਂ ਬਾਪ ਨੂੰ ਆਪਣੇ ਘਰ ਨੂੰ ਛੱਡ ਕੇ ਉਸ ਧੀ ਰਾਣੀ ਨੇ ਆਪਣੇ ਸਸੁਰਾਲ ਜਾਣਾ ਹੈ, ਭਾਵੇਂ ਕਿ ਸਾਡੇ ਕੋੜਵੇਂ ਅਨੁਸਾਰ ਸਾਡੀ ਭਾਈਚਾਰੇ ਅਨੁਸਾਰ ਇਹ ਮੁੜ ਕੇ ਆਉਣ ਜਾਣ ਮਿਲ ਮਿਲਾਪ ਦੀ ਸਾਂਝ ਬਣੀ ਰਹਿਣੀ ਹੈ। ਇਹ ਸਭ ਕਾਸੇ ਦੇ ਨਾਲ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਮਾਰਗ ਦੀਆਂ ਸਿੱਖਿਆਵਾਂ ਨੇ ਕਿ ਜੇ ਪ੍ਰਮਾਤਮਾ ਵਾਹਿਗੁਰੂ ਨਾਲ ਮਿਲਣਾ ਹੈ ਤੇ ਦੁਨੀਆਂ ਦੇ ਔਗਣਾਂ ਵੱਲੋਂ, ਦੁਨੀਆਂ ਦੇ ਵਿਕਾਰਾਂ ਵੱਲੋਂ, ਦੁਨੀਆਂ ਦੀ ਮੈਂ ਮੇਰੀ ਵੱਲੋਂ, ਦੁਨੀਆਂ ਦੇ ਸ਼ਬਦ ਸਪਰਸ਼ ਰੂਪ ਰਸਗੰਧ ਵੱਲੋਂ, ਦੁਨੀਆਂ ਦੇ ਕਾਮ ਕ੍ਰੋਧ ਲੋਭ ਮੋਹੰਕਾਰ ਵੱਲੋਂ ਵਿਛੋੜਾ ਪਾਉਣਾ ਪੈਣਾ, ਉਹਦੇ ਵੱਲੋਂ ਟੁੱਟਣਾ ਪੈਣਾ ਤੇ ਫਿਰ ਨਿਰੰਕਾਰ ਨਾਲ ਮਿਲਾਪ ਹੋਣਾ, ਫਿਰ ਨਿਰੰਕਾਰ ਰੂਪੀ ਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਪਰ ਨਾਲ ਨਾਲ
समाज दे विच भी जुड़े रहना है। गुरु नानक देव साहब जी की सिक्खी विच किते भी यह सिद्धांत नहीं आया कि अपना संसार छड़ दीए, परिवार छड़ दीए, जंगली चढ़ जाइए, चले जाइए जां पहाड़ी चढ़ जाइए। जिहड़ा पिछे परिवार नाल मां बाप नाल मिलाप है, इहदा मतलब यही है कि जे निरंकार नाल मिलदे राह ते तुरना है ते संसार दे विच भी समाज दे विच भी अपनियां जिम्मेवारी दीआं ड्यूटियां निभाउणियां ने। उहनां नूं छड्ड के नहीं जाणा, उहनां निक्कियां निक्कियां जिम्मेवारियां दीआं ड्यूटियां दे उत्ते इक दूजे दा साथ नहीं छड्डणा। अज दोवां ने बैठ के एक दूजे नाल प्रतिज्ञा कीती है, तुहाडी बोली विच कहीए ते प्रोमिस कीता है गुरु ग्रंथ साहिब जी दी पवित्र हजूरी ताबिया विच बह के, जेकर गहे प्यारड़े तुध ना छोड़ा मूल, हर छोड़न से दुर्जना पड़े दोजक कैसूल। दोवां वल्लों पति सती वल्लों दोनों वल्लों प्रतिज्ञा है, प्राण है। जेकर गहे प्यारड़े तुध ना छोड़ा मूल, हे मेरे प्यारे, हे मेरे सिर दे बन वाले साई, मेरे पति देव, जे भरी दुनिया की संगत की सभा विच और दीन दुनिया के मालिक गुरु ग्रंथ साहिब जी की पावन हजूरी विच मेरा हाथ फड़दा है, मैनू अपने पल्ले लाउणा है ते मैं तेरे नाल प्रतिज्ञा करदी हाँ, तेरे जीवन विच खुशी आवे, दुख आवे, खुशी सुख आवे, चंगा होवे बुरा होवे, मैं मोढे नाल मोढा ला के तेरे हर दुख सुख की भाईवाल बनांगी। मैं कदे किसी बिपतारू जान करके किसी दुख दे वेले तेरा साथ नहीं छड़ांगी। नाल ही उस पचंगी वल्लों जरनैल सिंह वल्लों भी प्रवण प्राण है कि जे तू भरे गुरु दे दरबार गुरु दे पावन पवित्र चरणा विच मेरे ते ए माण पिया कर दी है ते मैं भी तेनू कहिंदा हाँ कि जे तेनू किसी भी रूप दे विच तेरे गुनाह ना होण, तेरे औगुण ना होण, तेनू बेगुनाही नू किसी प्रकार मैं तंग करा, दुख देवां, तेरे उत्ते तशद्दुद करा, तेरे उत्ते किसी प्रकार का अपने जीवन का अत्याचार करा, ते मैं भी उस नरकां का भागी बना जिहदे विच दुनिया के पाप करन वाले पाए जांदे ने। हर छोड़न से दुर्जना पड़े दोजक कैसूल, इस तरह की दोवां जीआं वल्लों प्रतिज्ञा है गुरु ग्रंथ साहिब जी की पावन ताबिया विच बैठ करके। और इस गुरु के पावन हजूर विच अज दे ए कीते हुए वचन, गुरु के प्यार वालेओ बचेओ, तुसी अज एक एक दिन विच ही इस रिश्ते नू अपनाउण वास्ते तीन अरदासां विच अपनियां हाजरियां भरनियां ने। एक अरदास पहलो मिलनी दे रूप विच हो गई है, एक अरदास हुणे ही आनंद कार दी रंभता वेले होई है, ते तीसरी अरदास मुड़ के समाप्ति वेले जिदन जद वेले संपूर्णता हुई उदों होनी है, ते तीन अरदासां जिहड़े रिश्ते नू प्राप्त करन वास्ते इक्को टाइम होईआं ने, इक्को दिन होईआं ने, उन्हां नू छड्डण वास्ते एडा सौखा नहीं, क्योंकि अज हो रहा है साडे समाज विच। गुरु के सिख की एक बार अरदास कर दिती जाए तो अपना सीस दे सकदा है, लेकिन अरदास तो पिछा नहीं हट सकदा। इस करके सारे समाज नू, सारी नौजवानी नू मानो इस रूप दे विच बेनतियां हन कि अज तो आपसी इस प्रेम प्यार मुहब्बत मेल मिलाप वाले जीवन विच निभना है। दुख सुख खुशी गमी आउणगे, दोवां ने सांझे बन करके एक दूजे दे दुख सुख नू अपने जीवन विच निभाउणा है। सो इस रूप दे विच कुछ बेनतियां हन, व्याख्या ते होर इस विषय दे उत्ते बहुत कुछ कीती जा सकती है। खैर, होर भी बड़े सत्कारयोग गुरमुख जन विद्वान जन अज दे इस समागम विच बैठे हुए ने, समय समय अनुसार अगे होर गुरमत विचारां दी सांझ होवेगी। सो विशेष करके अज तो बाद अपने जीवन विच जो गुरमत दी सिक्ख्या है, कर्म धर्म नेम व्रत पूजा, इन्हां नू गुरमत दे आशे अनुसार अपने जीवन विच कमाउण दा जतन करना है, तां कि तुहाडा भी दोवां जीआं दा ते फिर दोवां जीआं दे माता पिता वल्लों ते बाकी रिश्तेदार कोड़मे वल्लों सारिआं नू सुख दी हवा मिले, सारिआं नू इस रिश्ते दे नाल साडे समाज दी एकता होण वास्ते, साडे समाज दी एकत्रता होण वास्ते सानू सारिआं नू बल मिले। इस प्रकार इह कुझ बेनतियां प्रवान करनियां। सो आनंद कारज सुभाग जोड़ी खास करके दो बेनतियां ध्यान नाल कि गुरु ग्रंथ साहिब सच्चे पातशाह जी दी पवित्र बाणी जो चौथे पातशाह सोडी सुल्तान सच्चे पातशाह साहब गुरु रामदास साहब जी की बख्शिश करके साडी झोली पाई गई है, साडे संसारक जीवन का भी मार्गदर्शन करती है। इस बाणी के लहजे अनुसार जे असी अध्यात्मक मार्ग के तरक्या करनिया हन तो वह भी दर्शन करती है।
ਸੋ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਨਾ ਹੈ। ਜਿਵੇਂ ਜਿਵੇਂ ਸਮਾਂ ਆਏਗਾ ਆਪਾਂ ਵਿਚਾਰਾਂ ਕਰਾਂਗੇ, ਪਰ ਖਾਸ ਕਰਕੇ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਲਾਵਾਂ ਦੇ ਉਸ ਸ਼ਬਦ ਵਿੱਚੋਂ ਇੱਕ ਪੌੜੀ ਦਾ ਪਾਠ ਹੋਵੇਗਾ ਮੂਲ ਰੂਪ ਵਿੱਚ, ਪਾਠ ਰੂਪ ਵਿੱਚ। ਜਿਸ ਵੇਲੇ ਨਾਨਕ ਸ਼ਬਦ ਵਾਲੀ ਪੰਗਤੀ ਦੋ ਵਾਰ ਪੜ੍ਹੀ ਜਾਵੇਗੀ, ਸੋ ਸੀਸ ਨਿਵਾ ਕੇ ਆਪਾਂ ਨਮਸਕਾਰ ਕਰਾਂਗੇ, ਉਸ ਵੇਲੇ ਸੁਭਾਗ ਜੋੜੀ ਨੇ ਬੜੇ ਮਾਣ ਸਤਿਕਾਰ ਦੇ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ। ਅਤੇ ਉੱਠ ਕਰਕੇ ਸਿੰਘ ਅੱਗੇ ਅੱਗੇ, ਬੀਬੀ ਪਿੱਛੇ ਪਿੱਛੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਸੱਜੇ ਹੱਥ ਰੱਖ ਕੇ ਬੜੇ ਸਹਿਜ ਨਾਲ ਆਨੰਦ ਨਾਲ ਪਰਿਕਰਮਾ ਕਰਨੀ ਹੈ। ਸੋ ਉਸ ਪਰਿਕਰਮਾ ਦੇ ਵੇਲੇ ਨਾਲ ਨਾਲ ਗੁਰਮੁਖ ਪਿਆਰੇ ਰਾਗੀ ਸਿੰਘ ਉਸੇ ਲਾਭ ਦੇ ਸ਼ਬਦ ਦਾ ਕੀਰਤਨ ਕਰਨਗੇ। ਆਪ ਜੀ ਨੇ ਇਸ ਪਰਿਕਰਮਾ ਨੂੰ ਪੂਰੀ ਕਰਕੇ ਫਿਰ ਆਪਣੇ ਇਸੇ ਸਥਾਨ 'ਤੇ ਆਣ ਕੇ ਮੱਥਾ ਟੇਕ ਕੇ ਇਸੇ ਤਰ੍ਹਾਂ ਚੌਂਕੜੇ ਲਾ ਕੇ ਸੱਜ ਜਾਣਾ ਹੈ। ਫਿਰ ਦੂਸਰੀ ਲਾਭ ਦਾ ਪਾਠ ਹੋਵੇਗਾ, ਇਸੇ ਤਰ੍ਹਾਂ ਤੀਸਰੀ ਅਤੇ ਚੌਥੀ ਚਾਰ ਲਾਵਾਂ ਦਾ ਪਾਠ ਹੋਵੇਗਾ। ਚਾਰ ਪਰਿਕਰਮਾ ਕਰਨੀਆਂ ਹਨ ਅਤੇ ਨਾਲ ਨਾਲ ਉਹਨਾਂ ਹੀ ਬਾਣੀ ਦੇ ਇਹਨਾਂ ਸ਼ਬਦਾਂ ਦਾ, ਗੁਰੂ ਕੀ ਪਵਿੱਤਰ ਗੁਰਬਾਣੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾਂ ਦਾ ਕੀਰਤਨ ਸਰਵਣ ਕਰਾਂਗੇ। ਸੋ ਆਓ ਜੁੜਦੇ ਹਾਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਆਸ਼ੀਰਵਾਦ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ।

ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀ ਕਾ ਪਾਵਨ ਗੁਰਵਾਕ ਹੈ ਜੀ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਇਆ ਸੰਜੋਗ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ ਸੱਚੇ ਪਾਤਸ਼ਾਹ ਜੀਓ। ਭਾਈ ਸਰਬਜੀਤ ਸਿੰਘ ਜੀ, ਬੀਬੀ ਕੁਲਦੀਪ ਕੌਰ, ਤਿਨਾਂ ਦੀ ਸਪੁੱਤਰੀ ਬੀਬੀ ਮਨਮੀਤ ਕੌਰ ਅਤੇ ਭਾਈ ਅਮਰਜੀਤ ਸਿੰਘ ਜੀ, ਬੀਬੀ ਗੁਰਬਖਸ਼ ਕੌਰ ਜੀ, ਤਿਨਾਂ ਦੇ ਸਪੁੱਤਰ ਭਾਈ ਜਰਨੈਲ ਸਿੰਘ ਜੀ ਦਾ ਸ਼ੁਭ ਆਨੰਦ ਕਾਰਜ। ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹੋਇਆ ਹੈ, ਚਾਰ ਲਾਵਾਂ ਦੇ ਪਾਠ ਹੋਏ ਹਨ, ਗੁਰਬਾਣੀ ਕੀਰਤਨ ਛੇ ਪੌੜੀਆਂ, ਆਨੰਦ ਸਾਹਿਬ ਜੀ ਕੀ ਅਰਦਾਸ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਾਂ ਕਰਦਿਆਂ ਮਰਿਆਦਾ ਦਰਸਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਪ੍ਰਦਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲ ਆਦੇਸ਼ ਪ੍ਰਭਾਵ ਸੁਭਾਗ ਜੋੜੀ ਅਤੇ ਦੋਨਾਂ ਹੀ ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨਾ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਪਾ ਕਰਨੀ ਗੁਰਮਤ ਗਾਡੀ ਰਾਹ ਦੇ ਪਾਂਧੀ ਬਣਾਉਣਾ, ਅੰਮ੍ਰਿਤ ਵੇਲਾ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਆਨੰਦਮਈ ਜੀਵਨ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰਨਾ, ਆਉਣ ਵਾਲੇ ਜੀਵਨ ਦੇ ਅੰਦਰ ਮਾਰਗ ਦਰਸ਼ਨ ਕਰਦਿਆਂ ਹੋਇਆਂ ਯੋਗ ਅਗਵਾਈ ਬਖਸ਼ਿਸ਼ ਕਰਦਿਆਂ ਹੋਇਆਂ ਸਦਾ ਆਪਣੇ ਭਾਣੇ ਹੁਕਮ ਤੇ ਰਜ਼ਾ ਵਿੱਚ ਰੱਖ ਕੇ ਖੁਸ਼ੀਆਂ ਖੇੜੇ ਆਨੰਦ ਮੰਗਲਾਚਾਰ ਬਖਸ਼ਿਸ਼ ਕਰਨੇ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ, ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ, ਇਹ ਜੁੜਿਆ ਹੋਇਆ ਸਾਕ ਸੰਬੰਧ ਰਿਸ਼ਤਾ ਅੰਤਲਿਆਂ ਸਵਾਸਾਂ ਤੱਕ ਆਪ ਜੀਆਂ ਨੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਨਿਭਾਉਣਾ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਪਰਸਪਰ ਪ੍ਰੇਮ ਬਖਸ਼ਿਸ਼ ਕਰਨਾ, ਕਿਰਪਾ ਕਰਨੀ ਪਰਿਵਾਰਾਂ ਦੇ ਆਰੰਭੇ ਹੋਏ ਕਾਰਜ ਰਾਸ ਕਰਨੇ, ਆਉਣ ਵਾਲੇ ਸਮੇਂ ਵਿੱਚ ਆਰੰਭਣ ਜਾ ਰਹੇ ਕਾਰਜਾਂ ਵਿੱਚ ਸਫਲਤਾਈਆਂ ਬਖਸ਼ਿਸ਼ ਕਰਨੀਆਂ, ਸਭੇ ਕਾਰਜ ਸਫਲੇ ਅਤੇ ਸੁਹੇਲੇ ਕਰਨੇ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਆਪ ਜੀਆਂ ਨੇ ਦਰ ਪ੍ਰਵਾਨ ਕਰਨੀਆਂ, ਸੇਵਕਾਂ ਦੀਆਂ ਕੀਤੀਆਂ ਹੋਈਆਂ ਭੇਟਾਵਾਂ ਆਪ ਜੀਆਂ ਨੇ ਚਰਨਾਂ ਤੇ ਪ੍ਰਵਾਨ ਕਰਦਿਆਂ ਹੋਇਆਂ ਅੰਗੀਕਾਰ ਕਰਨੀਆਂ, ਲੋਕ ਪ੍ਰਲੋਕ ਦੇ ਪਰਦੇ ਕੱਜਣੇ ਬਿਰਧ ਬਾਣੇ ਦੀ ਲਾਜ ਪੈਜ ਪੱਤ ਰੱਖ ਲੈਣੀ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਸਾਹਿਬ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਦਰ ਘਰ ਆਈਆਂ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰਨਾ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਚਨ ਕਰੋ ਨਾਮ ਧਨ ਨਿਰਮਲ, ਥਾਤੀ ਅਗਮ ਅਪਾਰ, ਬਿਲਸ਼ ਬਿਨੋਦ ਆਨੰਦ ਸੁਖ ਮਾਣ ਹੋ, ਖਾਏ ਜੀਵ ਹੋ ਸਿੱਖ ਪਰਿਵਾਰ, ਸੁਣੀ ਬੇਨਤੀ ਠਾਕੁਰ ਮੇਰਾ, ਖਸਮਾਨਾ ਕਰ ਆਪ, ਨਾਨਕ ਆਨੰਦ ਭਏ ਦੁੱਖ ਭਾਗੇ, ਸਦਾ ਸਦਾ ਹਰ ਜਾਪ, ਸੁਖਦਾਤਾ ਪੈ ਪੰਜਨ ਤਿਸ ਆਗੈ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ, ਸੁਖ ਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ

दुख ना सके व्याप साधु संग भजो गोपाल आन संजम किश ना सूजै।

तिस बिना नहीं कोए। जन्म मरण निवार हर जप,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤੇ ਮਹਾਂਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਸਭ ਸੰਗਤ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਅੱਜ ਦੋ ਪਰਿਵਾਰਾਂ ਦੇ ਬਹੁਤ ਖੁਸ਼ੀਆਂ ਭਰਿਆ ਮੌਕਾ। ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਬੀਬੀ ਕੁਲਦੀਪ ਕੌਰ ਜੀ, ਤਿੰਨਾਂ ਦੀ ਸਪੁੱਤਰੀ ਬੀਬੀ ਮਨਮੀਤ ਕੌਰ ਜੀ ਜੋ ਕਿ ਕੈਲਗਰੀ ਨਿਵਾਸੀ ਹਨ, ਅਤੇ ਦੂਸਰੇ ਪਾਸੇ ਮੇਰੇ ਸਤਿਕਾਰਯੋਗ ਫੁੱਫੜ ਜੀ ਭਾਈ ਅਮਰਜੀਤ ਸਿੰਘ, ਭੂਆ ਜੀ ਬੀਬੀ ਗੁਰਬਖਸ਼ ਕੌਰ, ਤਿੰਨਾਂ ਦੇ ਸਪੁੱਤਰ, ਮੇਰੇ ਛੋਟੇ ਭਰਾ ਭਾਈ ਜਰਨੈਲ ਸਿੰਘ ਦਾ ਆਨੰਦ ਕਾਰਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਰਤਾ ਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਾਰਨ ਕਿਰਪਾ ਕਰਕੇ ਆਨੰਦ ਕਾਰਜ ਦੀ ਰਸਮ ਜਿਹੜੀ ਹੈ ਸੋ ਬੜੀ ਪੂਰਨ ਮਰਜ਼ਾਦਾ ਅਨੁਸਾਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਤਿੰਨਾਂ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਬਹੁਤ ਸਤਿਕਾਰਯੋਗ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਜੀ ਬਾਬਾ ਜੀ ਬਾਬਾ ਭੁਪਿੰਦਰ ਸਿੰਘ ਜੀ ਨੇ ਸੋ ਸਤਿਗੁਰੂ ਸਾਹਿਬ ਜੀ ਤਾਬਿਆ ਸੇਵਾ ਕੀਤੀ ਹੈ, ਮਾਰੇ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਜੀ ਹੁਣ ਆਪਾਂ ਬੇਨਤੀ ਕਰਾਂਗੇ, ਸਾਡੇ ਪਾਸ ਬਹੁਤ ਸਤਿਕਾਰਯੋਗ ਸੋ ਦਮਦਮੀ ਟਕਸਾਲ ਦੇ ਬਾਰਵੇਂ ਜਹਿਦਾਰ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪੋਤਰੇ ਸਤਿਕਾਰਯੋਗ ਗਿਆਨੀ ਜੀ ਬਾਬਾ ਅਵਤਾਰ ਸਿੰਘ ਜੀ, ਸੋ ਉਹ ਆਪਣੇ ਪਾਸ ਕਥਾ ਦੀ ਸੇਵਾ ਕਰਨਗੇ। ਸੋ ਬਾਈ ਜੀ ਨੂੰ ਬੇਨਤੀ ਆ 15-20 ਮਿੰਟ ਵਾਸਤੇ ਕਥਾ ਦੀ ਸੇਵਾ, ਕਿਉਂਕਿ ਪ੍ਰੋਗਰਾਮ ਆਪਣੇ ਆਨੰਦ ਕਾਰਜ ਤੋਂ ਬਾਅਦ ਇੱਕ ਪ੍ਰੋਗਰਾਮ ਹੋਰ ਹੈ, ਸੋ ਪ੍ਰੋਗਰਾਮ ਆਪਾਂ ਥੋੜਾ ਜਿਹਾ ਸੰਖੇਪ ਰੱਖਣਾ ਹੈ। ਸੋ ਢਾਡੀ ਸਿੰਘਾਂ ਨੇ ਵੀ ਹਾਜ਼ਰੀ ਭਰਨੀ ਹਨ ਇਸੇ ਤਰ੍ਹਾਂ। ਸੋ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਸੋ ਕੁਝ ਬੁਲਾਰੇ ਸਾਡੇ ਪਾਸ ਜੋ MP, ਕਿਉਂਕਿ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਵੜੈਂਗ ਪਰਿਵਾਰ ਦਾ ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਆ ਇਸ ਇਲਾਕੇ ਦੇ ਵਿੱਚ, ਇਹ ਕਿਰਪਾ ਤਾਂ

0: ਕਿ ਇਹ ਸਾਰਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋਨਾਂ ਪਰਿਵਾਰਾਂ ਬੱਚਿਆਂ ਨੂੰ ਗੁਰੂ ਕਲਗੀਧਰ ਦੀ ਬਖਸ਼ਿਸ਼ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਹੋਈ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਦੋਨਾਂ ਪਰਿਵਾਰਾਂ ਦੋਨਾਂ ਬੱਚਿਆਂ ਨੇ ਸ੍ਰੀ ਸਹਿਜ ਪਾਠ ਆਪ ਕੀਤੇ ਹਨ। ਸੋ ਨਾਲ ਪਿਛਲੀ ਵੀਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਵੜਿੰਗ ਸਾਹਿਬ ਤਿਨ੍ਹਾਂ ਦੇ ਗ੍ਰਹਿ ਵਿਖੇ ਬੱਚਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੋ ਲੜੀਵਾਰ ਸਰੂਪ ਤੋਂ ਸ੍ਰੀ ਖੰਡਪੁਰ ਸਾਹਿਬ ਜੀ ਦੇ ਭੋਗ ਪਾਏ। ਸੋ ਆਪਣੇ ਇਸ ਕਾਰਜ ਵਾਸਤੇ ਜਦੋਂ ਆਪਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਕਾਰਜ ਆਰੰਭ ਕਰਦੇ ਹਾਂ ਤੇ ਮਹਾਰਾਜ ਆਪ ਹੀ ਕਿਰਪਾ ਕਰਕੇ ਸਾਰੇ ਕਾਰਜ ਸੰਪੂਰਨ ਕਰਾਉਂਦੇ ਆ। ਅੱਜ ਦੇ ਇਸ ਆਨੰਦ ਕਾਰਜ ਵਿੱਚ ਬਹੁਤ ਦੂਰੋਂ ਦੂਰੋਂ ਪਰਿਵਾਰ ਕੈਲੀਫੋਰਨੀਆ ਤੋਂ, ਕਿਉਂਕਿ ਭਾਈ ਅਮਰਜੀਤ ਸਿੰਘ ਬੀਬੀ ਗੁਰਬਖਸ਼ ਕੌਰ ਉਹ ਕੈਲੀਫੋਰਨੀਆ ਨਿਵਾਸੀ ਆ। ਸੋ ਮੇਰੇ ਸਤਿਕਾਰਯੋਗ ਜਰਨੈਲ ਸਿੰਘ ਦੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ, ਇਸੇ ਤਰ੍ਹਾਂ ਬੀਬੀ ਨਰਿੰਦਰ ਕੌਰ, ਭਾਈ ਜਰਨੈਲ ਸਿੰਘ ਦੇ ਤਾਇਆ ਜੀ ਜਰਮਨ ਤੋਂ ਪਹੁੰਚੇ ਹੋਏ ਨੇ, ਭਾਈ ਭਜਨ ਸਿੰਘ, ਬੀਬੀ ਕੁਲਦੀਪ ਕੌਰ, ਅਸੀਂ ਉਹ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਅਤੇ ਜਿੰਨੇ ਵੀ ਰਿਸ਼ਤੇਦਾਰ ਇਧਰੋਂ ਵੜਿੰਗ ਪਰਿਵਾਰ ਦੇ ਸੱਦੇ ਤੇ ਮੌਂਟਰੀਅਲ ਤੋਂ, ਵਿਨੀਪੈਗ ਤੋਂ, ਇਸੇ ਤਰ੍ਹਾਂ ਬੀਸੀ ਵੈਨਕੋਵਰ ਤੋਂ, ਕੈਲਗਰੀ ਤੋਂ, ਅਮਰੀਕਾ ਤੋਂ ਵੀ ਇਹਨਾਂ ਦੇ ਸਤਿਕਾਰਯੋਗ ਮਨਮੀਤ ਕੌਰ ਦੇ ਮਾਸਟਰ ਜੀ ਆਏ ਹੋਏ ਨੇ ਤੇ ਇਸੇ ਤਰ੍ਹਾਂ ਬਹੁਤ ਸਾਰੇ ਗੁਰੂ ਕੇ ਸਿੰਘ, ਕਿਉਂਕਿ ਦੋਨਾਂ ਪਰਿਵਾਰਾਂ ਦਾ ਜਿੱਥੇ ਗੁਰੂ ਕਲਗੀਧਰ ਦੀ ਬਖਸ਼ਿਸ਼ ਹੋਈ ਖੰਡੇ ਬਾਟੇ ਦੀ ਪੌਲ ਪ੍ਰਾਪਤ ਆ, ਉੱਥੇ ਭਾਈ ਸਰਬਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਦਾ ਦਾਮਦੀ ਟਕਸਾਲ ਅਤੇ ਜਥੇਬੰਦੀਆਂ ਨਾਲ ਸਾਰਿਆਂ ਨਾਲ ਬਹੁਤ ਅਥਾਹ ਪਿਆਰ ਆ। ਬੜੇ ਦੂਰੋਂ ਦੂਰੋਂ ਚੜ੍ਹਦੀ ਕਲਾ ਵਾਲੇ ਸਿੰਘ ਭਾਈ ਭੁਪਿੰਦਰ ਸਿੰਘ ਜੀ, ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਬਾਈ ਜੀ, ਇਸੇ ਤਰ੍ਹਾਂ ਗੁਰੂ ਨਾਨਕ ਸਿੰਘ ਟੈਂਪਲ ਸਰੀ ਤੋਂ ਭਾਈ ਭੁਪਿੰਦਰ ਸਿੰਘ ਹੋਠੀ ਜੀ ਆਏ ਆ, ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਇੰਡੀਆਨਾ ਤੋਂ, ਭਾਈ ਗੁਰਸੇਵਕ ਸਿੰਘ ਜੀ ਇੰਡੀਆਨਾ ਤੋਂ ਪਹੁੰਚੇ ਆ, ਬਹੁਤ ਦੂਰੋਂ ਦੂਰੋਂ ਸਿੰਘ ਗੁਰੂ ਕੇ ਪਹੁੰਚੇ ਆ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਸਤਿਕਾਰਯੋਗ ਬਾਈ ਅਵਤਾਰ ਸਿੰਘ ਜੀ ਮਹਾਂਪੁਰਸ਼ ਕਥਾ ਕਰਨਗੇ, ਉਪਰੰਤ ਸੋ ਸਾਡੇ ਪਾਸ ਢਾਡੀ ਸਿੰਘ ਵੀ ਆਏ ਤੇ ਕੁਝ ਬੁਲਾਰੇ ਆਪ ਜੀ ਦੇ ਰੂਪ ਰੂਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਮਸੀਠ, ਹਰ ਨਾਮੋ ਮੰਤਰ ਦਿਰੜਾਇੰਦਾ, ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋ। ਪਿਆਰ ਸਤਿਕਾਰ ਸਹਿਤ ਦਸਰੇ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ, ਚਵਰ ਤਖਤ ਛਤਰ ਦੇ ਮਾਲਕ, ਦਸੋ ਪਾਤਸ਼ਾਹੀਆਂ ਦੀ ਪਵਿੱਤਰ ਜੋਤ, ਜਹਰਾ ਜਹੂਰ ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਸੁਭਾਗ ਜੋੜੀ ਭਚੰਗੀ ਭਾਈ ਜਰਨੈਲ ਸਿੰਘ ਜੀ ਅਤੇ ਬੀਬੀ ਮਨਮੀਤ ਕੌਰ ਜੀ ਦਾ ਗੁਰਮਰਜ਼ਾਦਾ ਅਨੁਸਾਰ ਆਨੰਦ ਕਾਰਜ ਹੋਇਆ। ਕਰੀਬ ਕਰੀਬ ਆਨੰਦ ਕਾਰਜ ਸਿੱਖ ਬੱਚੇ ਬੱਚੀਆਂ ਦੇ ਗੁਰਮਰਜ਼ਾਦਾ ਅਨੁਸਾਰ ਹੀ ਹੁੰਦੇ ਨੇ, ਔਰ ਇਸ ਦੇ ਨਾਲ ਨਾਲ ਜਿਹੜੀ ਗੱਲ ਵਿਚਾਰਨ ਯੋਗ ਹੈ ਕਿ ਸਾਰੇ ਬੱਚੇ ਅਤੇ ਬੀਬੀਆਂ ਉਹ ਆਪ ਗੁਰਮਤ ਦੇ ਧਾਰਨੀ ਹੁੰਦੇ ਨੇ, ਇਹ ਇੱਕ ਸਵਾਲ ਸਾਡੇ ਸਾਹਮਣੇ ਹੈ। ਰਹਿਤਨਾਮੇ ਵਿੱਚ ਬਚਨ ਆਉਂਦਾ ਹੈ, ਸਿੱਖ ਕੋ ਸਿੱਖ ਦੋਹਿਤਾ ਦੇ, ਸੁਦਾ ਸੁਦਾ ਮਿਲ ਜਾਏ। ਜਦੋਂ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਦੀ ਬੱਚੀ ਅੰਮ੍ਰਿਤਧਾਰੀ ਭਚੰਗੀ ਦੇ ਨਾਲ ਆਨੰਦ ਕਾਰਜ ਹੁੰਦੇ ਨੇ, ਵਿਆਹੀ ਜਾਂਦੀ ਹੈ, ਇਹ ਅੰਮ੍ਰਿਤ ਅਤੇ ਅੰਮ੍ਰਿਤ ਦਾ ਮੇਲ ਹੈ। ਸਿੱਖ ਕੋ ਸਿੱਖ ਦੋਹਤਾ ਦਈ ਸੁਧਾ ਸੁਧਾ ਮਿਲ ਜਾਏ। ਦੂਸਰੀ ਪੰਕਤੀ ਹੈ, ਦਈ ਭਾਦਨੀ ਕੋ ਸੁਧਾ ਅਹਿਮ ਕਾਮੀ ਚੋਏ। ਜਦੋਂ ਆਪਾਂ ਕਿਸੇ ਗੁਰਸਿੱਖ ਬੀਬੀ ਦਾ ਕਿਸੇ ਭਾਦਨੀ ਤੋਂ ਪਾਵੇ ਪਾਤਤ ਦੇ ਨਾਲ ਵਿਆਹ ਕਰ ਦਿੰਦੇ ਹਾਂ, ਤੇ ਫਿਰ ਇਹ ਇੱਕ ਸੱਪ ਦੇ ਮੂੰਹ ਦੇ ਵਿੱਚ ਅੰਮ੍ਰਿਤ ਚੋਣ ਵਾਲੀ ਗੱਲ ਹੋ ਜਾਂਦੀ, ਭਾਵ ਮੇਲ ਨਹੀਂ ਹੁੰਦਾ, ਜ਼ਹਿਰ ਤੇ ਅੰਮ੍ਰਿਤ ਦਾ ਮੇਲ ਕੀ ਹੈ। ਇਸ ਗੱਲ ਦਾ ਖਿਆਲ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ। ਇੱਕ ਸਾਡੀ ਪੰਥ ਦੀ ਪੁਰਾਤਨ ਮਰਯਾਦਾ ਸੀ, ਮੈਂ ਯਾਦ ਕਰਵਾ ਦੇਵਾਂ, ਹਰ ਸਿੱਖ ਬੱਚੀ ਬੱਚੇ ਨੂੰ, ਹਰ ਚੰਗੀ ਤੇ ਬੀਬੀ ਨੂੰ ਆਨੰਦ ਕਾਰਜ ਦੀ ਰਸਮ ਤੋਂ ਪਹਿਲਾਂ ਅੰਮ੍ਰਿਤ ਛਕਾਇਆ ਜਾਂਦਾ ਸੀ। ਪਹਿਲਾਂ ਭਾਵੇਂ ਨਹੀਂ ਵੀ ਛਕਿਆ ਹੁੰਦਾ ਸੀ, ਪਰ ਆਨੰਦ ਕਾਰਜ ਅੰਮ੍ਰਿਤ ਛਕਾ ਕੇ ਹੀ ਕੀਤੇ ਜਾਂਦੇ ਸਨ। ਅਤੇ ਹੁਣ ਸਾਡੇ ਵਿੱਚ ਢਲਿਆਈਆਂ ਆ ਗਈਆਂ ਨੇ, ਅੰਮ੍ਰਿਤ ਛਕਿਆ ਹੁੰਦਾ ਚਾਹੇ ਨਹੀਂ ਹੁੰਦਾ, ਅਤੇ ਅਸੀਂ ਆਨੰਦ ਕਾਰਜ ਤਾਂ ਕਰਨੇ ਹੁੰਦੇ ਨੇ ਅਤੇ ਕਰ ਵੀ ਦਿੰਦੇ। ਫਿਰ ਇਹ ਮਰਯਾਦਾ ਚੱਲ ਪਈ, ਜੇ ਬੱਚੇ ਬੱਚੀ ਨੇ ਅੰਮ੍ਰਿਤ ਨਹੀਂ ਵੀ ਛਕਿਆ, ਕਹਿੰਦੇ ਆਨੰਦ ਕਾਰਜ ਤੋਂ ਪਹਿਲਾਂ ਉਹਨਾਂ ਨੂੰ ਪ੍ਰਣ ਕਰਵਾਇਆ ਜਾਵੇ, ਪ੍ਰੋਮਿਸ ਕਰਵਾਇਆ ਜਾਵੇ ਵੀ ਤੁਸੀਂ ਬਾਅਦ ਵਿੱਚ ਅੰਮ੍ਰਿਤ ਛਕਣਾ, ਛਕਣ ਨਾ ਛਕਣ ਇਹ ਉਹਨਾਂ ਦੀ ਫਿਰ ਗੱਲ ਨਿਰਭਰ ਰਹਿ ਜਾਂਦੀ ਸੀ। ਨਹੀਂ ਵੀ ਸੀ ਛਕਦੇ, ਕੋਈ ਛਕ ਵੀ ਲੈਂਦਾ ਹੋਵੇਗਾ। ਇਹ ਸਾਡੇ ਵਿੱਚ ਢਲਿਆਈਆਂ ਆ ਗਈਆਂ ਨੇ, ਪਰ ਮੈਨੂੰ ਇਸ ਗੱਲ ਦੀ ਬੜੀ ਪ੍ਰਸੰਨਤਾ ਹੈ, ਦੋਨੋਂ ਪਰਿਵਾਰ ਜਿੱਥੋਂ ਤੱਕ ਪਚੰਗੀ ਭਾਈ ਜਰਨੈਲ ਸਿੰਘ ਜੀ ਦਾ ਸੰਬੰਧ ਹੈ, ਇਹਨਾਂ ਦੇ ਪਿਤਾ ਜੀ ਭਾਈ ਅਮਰਜੀਤ ਸਿੰਘ ਜੀ ਅਤੇ ਬਾਕੀ ਇਹਨਾਂ ਦਾ ਨਾਨਕਾ ਪਰਿਵਾਰ, ਇਹ ਸਾਰੇ ਮਹਾਂਪੁਰਖ, ਸੱਚਖੰਡ ਵਾਸੀ, ਪਰਉਪਕਾਰੀ ਪਵਿੱਤਰ ਆਤਮਾ, ਨੌਵੀਂ ਟਕਸਾਲ ਦੇ 15ਵੇਂ ਮੁਖੀ ਸ਼੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਦੇ ਸੇਵਕ ਹਨ। ਜੋ ਵੀ ਇਹ ਕਾਰਜ ਕਰਦੇ ਹਨ ਅਤੇ ਜਾਂ ਪਹਿਲਾਂ ਕੀਤੇ, ਇਹ ਟਕਸਾਲ ਦੀ ਮਰਯਾਦਾ ਅਨੁਸਾਰ ਹੀ, ਪੰਥ ਦੀ ਮਰਯਾਦਾ ਅਨੁਸਾਰ ਹੀ ਕਰਦੇ ਨੇ। ਹੁਣ ਇਹਨਾਂ ਨੂੰ ਬਹੁਤੀ ਸਿੱਖਿਆ ਦੀ ਲੋੜ ਨਹੀਂ, ਕਿਉਂ? ਗੁਰੂ ਦੇ ਵਾਕ ਹਨ, ਦੇਖਿਆ ਆਖ ਬੁਝਾਇਆ, ਸਿਫਤੀ ਸੱਚ ਸਮਿਓ, ਤਿੰਨ ਕੋ ਕਿਹਾ ਉਪਦੇਸ਼ੀਏ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਨੂੰ ਪਰਿਵਾਰ ਤੋਂ ਹੀ ਸਿੱਖੀ ਦੇ ਸੰਸਕਾਰ ਮਿਲੇ ਹੋਣ, ਹੁਣ ਤੂੰ ਸੁਣ ਹੀ ਲਿਆ ਭਾਈ ਰਣਜੀਤ ਸਿੰਘ ਜੀ ਦੇ ਪਾਸੋਂ, ਦੋਨਾਂ ਹੀ ਬੀਬੀ ਅਤੇ ਪਚੰਗੀ ਨੇ ਆਪ ਸਹਿਜ ਪਾਠ ਕੀਤੇ ਅਤੇ ਫਿਰ ਲੜੀਵਾਰ ਸਰੂਪ ਤੋਂ ਭੋਗ ਵੀ ਪਾਏ। ਕਿੱਡੀ ਵੱਡੀ ਖੁਸ਼ੀ ਦੀ ਗੱਲ ਹੈ। ਅਸੀਂ ਤਾਂ ਦੂਜਿਆਂ ਤੋਂ ਕਰਵਾਉਂਦੇ, ਪਰ ਇਹਨਾਂ ਨੇ ਆਪਣੇ ਇਸ ਆਨੰਦ ਕਾਰਜ ਦੇ ਸਹਿਜ ਪਾਠ ਵੀ ਆਪ ਕੀਤੇ। ਅੰਮ੍ਰਿਤ ਦੇ ਧਾਰਨੀ ਨੇ ਅਤੇ ਬਾਣੀ ਦੇ ਨਿਤਨੇਮੀ ਨੇ। ਹੁਣ ਇਹਨਾਂ ਨੂੰ ਬਹੁਤੀ ਸਿੱਖਿਆ ਦੀ ਲੋੜ ਨਹੀਂ, ਪਰ ਦਾਸ ਤੋਂ ਪਹਿਲਾਂ ਦਮਵੀ ਟਕਸਾਲ ਦੇ ਵਿਦਵਾਨ ਜਥੇਦਾਰ ਗਿਆਨੀ ਭੁਪਿੰਦਰ ਸਿੰਘ ਜੀ ਨੇ ਕੁਝ ਕੁ ਸਿੱਖਿਆ ਟੂਕ ਮਾਤਰ ਦਿੱਤੀ ਵੀ ਸੀ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਹੁਣ ਦਾਸ ਨੂੰ ਕੁਝ ਸਮਾਂ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਥਨ ਹੈ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਹੈ ਗ੍ਰਸਥ ਪ੍ਰਧਾਨ। ਦੁਨੀਆਂ ਵਿੱਚ ਚਾਹੇ ਕਿੰਨੇ ਵੀ ਧਰਮ ਨੇ, ਧਰਮ ਤੋਂ ਭਾਵ ਵੀ ਜਿਹੜੇ ਦੁਨੀਆਂ ਦੇ ਪਵਿੱਤਰ ਕੋਈ ਪੁੰਨ ਦੇ ਕਰਮ ਨੇ, ਕਿੰਨੇ ਵੀ ਹੋਣ, ਧਰਮ ਤੋਂ ਭਾਵ ਮਜ਼ਹਬ ਵੀ ਹੈ, ਪਰ ਸਗਲ ਧਰਮ ਹੈ ਗ੍ਰਸਥ ਪ੍ਰਧਾਨ। ਚਾਰ ਆਸ਼ਰਮ ਮੰਨੇ ਨੇ, ਬ੍ਰਹਮਚਰਜ, ਗ੍ਰਸਥ, ਬਾਨਪ੍ਰਸਥ ਅਤੇ ਸੰਨਿਆਸ, ਪਰ ਇਹਨਾਂ ਵਿੱਚੋਂ ਗ੍ਰਸਥ ਹੀ ਪ੍ਰਧਾਨ ਹੈ, ਕਿਉਂਕਿ ਜੇ ਸਾਰੇ ਹੀ ਬ੍ਰਹਮਚਾਰੀ ਬਣ ਜਾਣ ਤੇ ਫਿਰ ਅੱਗੇ ਪੰਥ ਵਿੱਚ ਵਾਧਾ ਨਹੀਂ ਹੋਵੇਗਾ। ਜਿੰਨੇ ਵੀ ਦੁਨੀਆਂ ਦੇ ਵਿੱਚ ਮਹਾਂਪੁਰਖ, ਰਿਸ਼ੀ ਮੁਨੀ, ਪੀਰ ਪੈਗੰਬਰ ਇੱਥੋਂ ਤੱਕ ਰਹਿਬਰ ਅਤੇ ਅਵਤਾਰ ਸਾਡੇ ਸਤਿਗੁਰੂ ਸਾਹਿਬਾਨ ਵੀ ਹੋਏ ਨੇ, ਉਹ ਸਾਰੇ ਗ੍ਰਸਥ ਆਸ਼ਰਮ ਦੇ ਵਿੱਚ ਹੀ ਪ੍ਰਗਟ ਹੋਏ ਅਤੇ ਉਹਨਾਂ ਨੇ ਗ੍ਰਸਥ ਆਸ਼ਰਮ ਨੂੰ ਅਪਣਾਇਆ ਵੀ। ਮੈਂ ਤਾਂ ਕਈ ਵਾਰੀ ਗੁਰਬਾਣੀ ਦੇ ਵਿਚਾਰ ਕਰਦਾ ਹੁੰਦਾ, ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਵੀ ਗ੍ਰਸਥੀ ਬਿਆਨ ਕੀਤਾ। ਗ੍ਰਸਥੀ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾ ਕਾਦਰ ਅਤੇ ਕੁਦਰਤ, ਆਪੀ ਨੇ ਆਪ ਸਾਜਿਓ ਆਪੀ ਨਾ ਰਚਿਓ ਨਾਓ ਦੋਈ ਕੁਦਰਤ ਸਾਜੀਏ ਘਰ ਆਸਨ ਡਿੱਠੋ ਚਾਹ। ਕਾਦਰ ਨੇ ਕੁਦਰਤ ਦੀ ਸਾਜਨਾ ਕੀਤੀ ਫਿਰ ਸੰਸਾਰ ਪੈਦਾ ਹੋਇਆ। ਇਸੇ ਤਰ੍ਹਾਂ ਸੰਸਾਰਕ ਪੀੜ੍ਹੀ ਵੀ ਗ੍ਰਸਥ ਜੀਵਨ ਤੋਂ ਬਿਨਾਂ ਨਹੀਂ ਚੱਲ ਸਕਦੀ। ਇਸ ਵਾਸਤੇ ਸਾਡੇ ਸਤਿਗੁਰੂ ਸਾਹਿਬਾਨ ਨੇ ਵੀ ਇਸ ਨੂੰ ਅਪਣਾਇਆ। ਪੁਰਾਣੇ ਜਿਹੜੇ ਧਰਮ ਸਨ, ਰਿਸ਼ੀ ਮੁਨੀ ਸਨ, ਉਹਨਾਂ ਨੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਰਸਤਾ ਤਿਆਗ ਦੱਸਿਆ ਸੀ, ਜਿਸ ਨੂੰ ਪਲਾਇਣਵਾਦ ਵੀ ਕਹਿ ਦਿੰਦੇ ਨੇ ਵਿਦਵਾਨ, ਵੀ ਜਿਸ ਨੇ ਰੱਬ ਨੂੰ ਮਿਲਣਾ ਅਤੇ ਉਹਨੂੰ ਸਭ ਕੁਝ ਤਿਆਗਣਾ ਪਏਗਾ। ਪਰ ਸਾਡੇ ਸਤਿਗੁਰੂ ਨੇ ਆਖਿਆ ਨਹੀਂ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚ ਹੋਵੇ ਮੁਕਤ। ਗ੍ਰਸਥ ਜੀਵਨ ਦੇ ਵਿੱਚ ਪੂਰੇ ਗੁਰੂ ਦੀ ਜਿਹੜੀ ਜੀਵਨ ਜੁਗਤ ਹੈ ਉਹਨੂੰ ਧਾਰਨ ਕਰਨਾ, ਪੂਰੀ ਹੋਵੇ ਜੁਗਤ। ਉਹ ਜੁਗਤ ਹੈ ਕੀ? ਗੁਰੂ ਮਹਾਰਾਜ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸਿੱਧਾਂ ਨੇ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ ਦੁਨੀਆਂ ਸਾਗਰ ਦੁੱਤਰ ਕਹੀ ਹੈ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਉਦੋਂ ਨਾਨਕ ਦੇਹੋ ਸੱਚਾ ਵਿਚਾਰ। ਅਤੇ ਗੁਰੂ ਮਹਾਰਾਜ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਰਾ, ਇਹ ਹੈ ਪੂਰੀ ਜੁਗਤ। ਗ੍ਰਸਥ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਤਰ੍ਹਾਂ ਨਿਰਲੇਪ ਰਹਿਣਾ ਹੈ, ਜੈਸੇ ਜਲ ਮੈਂ ਕਵਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਪਾਪ ਸਾਗਰ ਤਰੀਏ ਨਾਨਕ ਨਾਮ ਅਵਖਾਣੇ। ਗੁਰਸਿੱਖ ਨੇ ਸੁਰਤ ਨੂੰ ਸ਼ਬਦ ਨਾਲ ਜੋੜਨਾ, ਇਹ ਗੁਰਮਤ ਦੀ ਯੋਗਤ ਹੈ। ਚਾਹੇ ਕਿਤੇ ਵੀ ਆਪਾਂ ਬੈਠੇ ਹੋਈਏ, ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਰੇ ਮਨ ਐਸੋ ਕਰ ਸੁਨਿਆਸ, ਕਿਹੜਾ ਸੁਨਿਆਸ, ਮਨ ਸੇ ਸਦਨ ਸਭੈ ਘਰ ਸਮਝੋ, ਮਨ ਹੀ ਮਾਹੇ ਉਦਾਸਾ। ਜਿਨ੍ਹਾਂ ਘਰਾਂ ਵਿੱਚ ਆਪਾਂ ਰਹਿੰਦੇ ਹਾਂ ਉਹਨਾਂ ਘਰਾਂ ਦਾ ਮਾਹੌਲ ਐਸਾ ਬਣਾ ਲਵੋ, ਅੰਮ੍ਰਿਤ ਵੇਲੇ ਉੱਠੋ ਸ਼ਾਂਤ ਅਤੇ ਇਕਾਂਤ ਮਾਹੌਲ ਦੇ ਵਿੱਚ, ਸਿਮਰਨ ਕਰੋ, ਸੁਰਤ ਨੂੰ ਸ਼ਬਦ ਨਾਲ ਜੋੜੋ, ਨਿਤਨੇਮ ਕਰੋ, ਇਹਦੇ ਨਾਲ ਪਾਪ ਸਾਗਰ ਤੋਂ ਤਰਿਆ ਜਾ ਸਕਦਾ ਹੈ। ਵਰਨਾ ਹੋਰ ਕੋਈ ਵੀ ਤਰੀਕਾ ਨਹੀਂ ਹੈ। ਜੇ ਸਾਰੇ ਹੀ ਤਿਆਗੀ ਹੋ ਜਾਣ, ਸਾਰੇ ਹੀ ਘਰ ਬਾਰ ਛੱਡ ਕੇ ਦੁਨੀਆਂ ਨੂੰ ਛੱਡ ਕੇ ਜੰਗਲਾਂ ਵਿੱਚ ਚਲੇ ਜਾਣ ਤਾਂ ਉੱਥੇ ਕੀ ਹਾਲ ਹੋਵੇਗਾ ਸੋਚੋ। ਇਸ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਗੁਰਸਿੱਖੋ ਗ੍ਰਸਥ ਜੀਵਨ ਮਾੜਾ ਨਹੀਂ। ਸਾਰੇ ਧਰਮਾਂ ਨੇ ਇਸਤਰੀ ਨੂੰ ਮਾੜਾ ਕਿਹਾ ਸੀ, ਪਰ ਸਤਿਗੁਰੂ ਨਾਨਕ ਸਾਹਿਬ ਸਨ ਜਿਨ੍ਹਾਂ ਨੇ ਆਖਿਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਹੈ ਰਾਜ। ਅਤੇ ਭਾਈ ਗੁਰਦਾਸ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ, ਉਹ ਕਹਿੰਦੇ ਜਿਸ ਇਸਤਰੀ ਨੂੰ ਬਾਕੀ ਧਰਮਾਂ ਨੇ ਨਰ ਕੋਰਕਾ ਦੁਆਰਾ ਕਿਹਾ ਸੀ ਪਰਾਈ ਇਸਤਰੀ ਨੂੰ, ਪਰ ਦੂਸਰੇ ਪਾਸੇ ਭਾਈ ਗੁਰਦਾਸ ਜੀ ਨੇ ਕਹਿ ਦਿੱਤਾ ਅਰਧ ਸਰੀਰੀ ਮੋਖ ਦੁਆਰੀ। ਅਰਧ ਸਰੀਰੀ ਤੋਂ ਭਾਵ ਹੈ ਮਨੁੱਖ ਦਾ ਅੱਧਾ ਅੰਗ ਬੀਬੀ ਹੈ ਅਤੇ ਦੋਵੇਂ ਰਲ ਕੇ ਪੂਰਾ ਸਰੀਰ ਬਣਦਾ। ਅੱਗੇ ਤਾਂ ਹੀ ਤਾਂ ਪੀੜ੍ਹੀ ਚੱਲਦੀ ਹੈ, ਤਾਂ ਹੀ ਕੁੱਲ ਚੱਲਦੀ ਹੈ। ਇਹ ਮੁਕਤੀ ਦਾ ਸਾਧਨ ਹੈ, ਨਰ ਕੋਰਕਾ ਦੁਆਰਾ ਹੀ ਨਹੀਂ। ਪਰ ਜਦੋਂ ਗ੍ਰਸਥ ਜੀਵਨ ਦੇ ਵਿੱਚ ਆਪਾਂ ਗੁਰਮਤਿ ਦੇ ਧਾਰਨੀ ਬਣ ਜਾਂਦੇ ਹਾਂ, ਗੁਰੂ ਦੀ ਦੱਸੀ ਯੋਗ ਜੁਗਤ ਨੂੰ ਅਪਣਾ ਲੈਂਦੇ ਹਾਂ, ਫਿਰ ਇਹ ਸਾਡੇ ਲਈ ਮੁਕਤੀ ਦਾ ਸਾਧਨ ਵੀ ਬਣ ਜਾਂਦਾ ਗ੍ਰਸਥ ਜੀਵਨ ਹੀ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾ ਬੰਦਿਆਂ ਵਿੱਚ ਹੋਵੇ। ਪਤੀ ਪਤਨੀ ਦਾ ਕੋਈ ਸਰੀਰਕ ਸੰਬੰਧ ਹੀ ਇਹ ਕੋਈ ਸੰਯੋਗ ਨਹੀਂ ਹੈ, ਸੰਬੰਧ ਨਹੀਂ ਹੈ, ਬਲਕਿ ਸਤਿਗੁਰੂ ਦਾ ਹੁਕਮ ਹੈ, ਤਾਂ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਈ ਮੂਰਤੀ ਤਨ ਫਿਰ ਕਹੀ ਹੈ ਸੋਈ। ਪਤੀ ਸਤੀ ਦੀ ਜੋਤ ਇੱਕ ਹੋਣੀ ਚਾਹੀਦੀ ਹੈ, ਜੋਤ ਤੋਂ ਭਾਵ ਰੋਹ ਆਤਮਾ ਇੱਕ ਹੋਣੀ ਚਾਹੀਦੀ ਹੈ। ਕਈ ਵਾਰੀ ਮਨ ਵਿੱਚ ਖਿਆਲ ਹੁੰਦਾ ਕਿਵੇਂ ਹੋ ਸਕਦਾ, ਏਕ ਜੋਤ ਦੋਈ ਮੂਰਤੀ, ਅੱਖਾਂ ਦੋ ਨੇ ਪਰ ਜੋਤ ਹੈ ਕੀ ਹੈ ਦੋਹਾਂ 'ਚ। ਇਸ ਤਰ੍ਹਾਂ ਤੁਸੀਂ ਕੰਨ ਦੋ ਨੇ ਪਰ ਸਰੋਤ ਇੱਕ ਹੀ ਹੈ ਨਾ ਕੰਨਾਂ ਵਿੱਚ। ਜੇ ਦੋ ਅੱਖਾਂ ਦੀ ਜੋਤ, ਦੋ ਕੰਨਾਂ ਦੀ ਸਰੋਤ ਇੱਕ ਹੋ ਸਕਦੀ ਹੈ, ਤਾਂ ਪਤੀ ਪਤਨੀ ਦਾ ਰਿਸ਼ਤਾ ਵੀ ਇਹੋ ਜਿਹਾ ਹੋਣਾ ਚਾਹੀਦਾ। ਭਾਵ ਕੋਈ ਵੀ ਵਿਤਕਰਾ, ਕੋਈ ਵੀ ਫਰਕ, ਕੋਈ ਵੀ ਮਤਭੇਦ ਨਹੀਂ ਹੋਣਾ ਚਾਹੀਦਾ। ਇਹੋ ਜਿਹਾ ਜੀਵਨ ਏਕ ਜੋਤ ਦੀ ਮੂਰਤੀ ਵਾਲਾ ਅਸੀਂ ਧਾਰਨ ਕਰਨਾ। ਕਰਮ ਧਰਮ ਨੇਮ ਵਰਤ ਪੂਜਾ ਪਾਠ ਬ੍ਰਹਮ ਬਨ ਜਾਣਨਾ ਦੂਜਾ। ਕਰਮ ਉਹ ਕਰਨਾ ਜਿਸ ਦੀ ਸਤਿਗੁਰੂ ਦੀ ਆਗਿਆ ਹੈ। ਕਾਲ ਖਾਏ ਖਿਸ਼ਹਤੋਂ ਦੇ ਨਾਨਕ ਰਾਹੋ ਪਛਾਣਿਆ ਸੀ, ਅਤੇ ਨਾਲ ਧਰਮ ਖੰਡੇ ਬਾਟੇ ਦਾ ਅੰਮ੍ਰਿਤ, ਬਾਣੀ ਅਤੇ ਬਾਣੀ ਦੀ ਰਹਿਤ, ਇਹ ਸਿੱਖ ਧਰਮ ਨੂੰ ਅਪਣਾਉਣਾ। ਨੇਮ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ, ਅਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਮੰਤਰ ਦਾ ਸਿਮਰਨ, ਮੂਲ ਮੰਤਰ ਦਾ ਅਭਿਆਸ, ਅਤੇ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰ ਕਰਨਾ। ਦਿਨ ਵੇਲੇ ਫਿਰ ਕਿਰਤ ਕਰੋ, ਨਾਲ ਸਿਮਰਨ ਕਰੀ ਚੱਲੋ, ਇਹ ਤੁਹਾਡੀ ਮਰਜ਼ੀ ਹੈ, ਪਰ ਅੰਮ੍ਰਿਤ ਵੇਲੇ ਦਾ ਨਿਤਨੇਮ ਅਤੇ ਸ਼ਾਮ ਦਾ ਨਿਤਨੇਮ ਨਹੀਂ ਖੁੰਝਾਉਣਾ। ਇਹ ਨੇਮ ਵੀ ਨਿਤਨੇਮ ਧਾਰਨ ਕਰਨਾ, ਅਤੇ ਵਰਤ ਕਿਹੜਾ ਰੱਖਣਾ। ਕਈ ਲੋਕ ਭੁੱਖੇ ਰਹਿੰਦੇ ਨੇ, ਅਤੇ ਕਈ ਬੀਬੀਆਂ ਕੌਰਵ ਚੌਥ ਦਾ ਵਰਤ ਰੱਖਦੀਆਂ ਨੇ ਪਤੇ ਦੀ ਲੰਬੀ ਉਮਰ ਵਾਸਤੇ। ਇਹ ਸਾਰੇ ਵਹਿਮ ਭਰਮ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਵਰਤ ਇਹ ਸਿਖਾਇਆ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਹਰ ਪੁਰਸ਼ ਨੇ ਆਪਣੀ ਧਰਮ ਪਤਨੀ ਤੋਂ ਇਲਾਵਾ ਦੂਜਿਆਂ ਨੂੰ ਮਾਵਾਂ ਭੈਣਾਂ ਅਤੇ ਧੀਆਂ ਸਮਝਣਾ। ਅਤੇ ਇਸੇ ਤਰ੍ਹਾਂ ਬੀਬੀ ਨੇ ਆਪਣੇ ਪਤੀ ਸਿਰ ਦੇ ਸਾਈਂ ਤੋਂ ਬਿਨਾਂ ਹੋਰ ਜਿਹੜੇ ਮਰਦ ਨੇ ਉਹਨਾਂ ਨੂੰ ਪਿਤਾ, ਭਰਾ ਅਤੇ ਪੁੱਤਰ ਸਮਾਨ ਸਮਝਣਾ। ਇਹ ਸਿੱਖਿਆ ਧਾਰਨ ਕਰਨੀ। ਰਹਿਤਨਾਮੇ ਵਿੱਚ ਇਹ ਵੀ ਬਚਨ ਆਏ ਨੇ, ਪਰ ਬੇਟੀ ਕੋ ਬੇਟੀ ਜਾਂਦੇ, ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਇਸਤਰੀ ਸਿਉਂ ਰੱਦ ਹੋਈ ਰਹਿਤਵਾਨ ਸਿੰਘ ਹੈ। ਕਲਗੀਧਰ ਪਾਤਸ਼ਾਹ ਦੇ ਆਪਣੇ ਬਚਨ ਨੇ, ਸੁਧ ਜਪਦੇ ਹਮ ਤਰੀ ਬਚਨ ਗੁਰਦੇ ਹਮਾਰੇ, ਪੂਤੇ ਹੈ ਪ੍ਰਣ ਤੋਏ ਪ੍ਰਣ ਜਬਲਾ ਕੱਟ ਥਾਰੇ, ਨਿਜ ਨਾਰੀ ਕੇ ਸਾਥ ਨਿਯੁਤਮ ਨਿਤ ਵਢਾਈਓ, ਉਹ ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋਣਾ ਜਾਇਓ। ਆਹ ਜਿਹੜੇ ਪੰਜ ਗੁਣ ਨੇ ਇਹਨਾਂ ਨੂੰ ਧਾਰਨ ਕਰਨਾ, ਅਤੇ ਪੂਜਾ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਇਹ ਜਿਹੜੇ ਸਿੱਖੀ ਦੇ ਗੁਣ ਨੇ ਅਤੇ ਇਹਨਾਂ ਨੂੰ ਧਾਰਨ ਕਰਨਾ, ਅਤੇ ਤਾਂ ਹੀ ਗ੍ਰਸਤ ਜੀਵਨ ਸਾਡਾ ਸਫਲ ਅਤੇ ਪ੍ਰਵਾਨ ਹੋ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਹਰ ਜ਼ਿੰਦਗੀ ਦੇ ਵਿੱਚ ਦੁੱਖ, ਸੁੱਖ, ਖੁਸ਼ੀ, ਗਮੀ, ਨਵੀ, ਖਵੀ ਸਭ ਕੁਝ ਆਉਂਦੇ, ਪਰ ਅਸੀਂ ਡੋਲਣਾ ਨਹੀਂ। ਜੋ ਲਾਵਾਂ ਦੀ ਸਿੱਖਿਆ ਹੈ ਨਾ, ਧਰਮ ਦ੍ਰਿੜ ਹਰ ਨਾਮ 'ਤੇ ਆਓ, ਧਰਮ ਦੇ ਵਿੱਚ ਪਰਪੱਕ ਰਹਿਣਾ, ਧਰਮ ਤੋਂ ਮੂੰਹ ਨਹੀਂ ਮੋੜਨਾ। ਦੂਸਰੀ ਲਾਮ ਦੇ ਵਿੱਚ ਨਿਰਮਲ ਭਾਉ, ਗੁਰੂ ਦੇ ਨਿਰਮਲ ਭਾਉ ਨੂੰ ਮਨ ਵਿੱਚ ਧਾਰਨ ਕਰਕੇ ਰੱਖਣਾ। ਫਿਰ ਵੈਰਾਗ ਵੀ ਮਨ ਵਿੱਚ ਧਾਰਨ ਕਰਨਾ, ਤੀਜੀ ਲਾਮ ਦੀ ਸਿੱਖਿਆ। ਅਤੇ ਫਿਰ ਜਦੋਂ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਵੇ, ਫਿਰ ਸਹਿਜ ਅਵਸਥਾ, ਚੌਥੇ ਪਦਮ ਹੈ ਸਹਿਜ ਹੈ, ਉਹ ਪ੍ਰਾਪਤ ਕਰਨੀ ਹੈ। ਇਸ ਗ੍ਰਸਤੀ ਜੀਵਨ ਤੋਂ ਜਿੱਥੇ ਅਸੀਂ ਸਫਲ ਗ੍ਰਸਤੀ ਜੀਵਨ ਦਾ ਆਨੰਦ ਪ੍ਰਾਪਤ ਕਰਨਾ, ਉੱਥੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਵੀ ਖਿਆਲ ਰੱਖਣਾ। ਭਾਈ ਭਗਤ ਕਬੀਰ ਜੀ ਨੇ ਲਿਖਿਆ ਹੈ, ਇੱਕ ਉਹ ਆਨੰਦ ਕਾਰਜ ਸੀ ਜਿਹਦੇ ਵਿੱਚ ਮੈਂ ਪਤੀ ਸੀ, ਮੇਰੀ ਪਤਨੀ ਲੋਈ, ਉਹ ਮੇਰੀ ਪਤਨੀ ਸੀ ਅਤੇ ਮੈਂ ਪਤੀ ਸੀ। ਦੂਜਾ ਆਨੰਦ ਕਾਰਜ ਉਹ ਵੀ ਹੋਇਆ ਅਤੇ ਜਿਸ ਦੇ ਵਿੱਚ ਮੈਂ ਪਤਨੀ ਸੀ ਅਤੇ ਮੇਰਾ ਪਤੀ ਅਕਾਲ ਪੁਰਖ ਸੀ, ਜਿਸ ਦੇ ਬਾਰੇ ਉਹ ਜ਼ਿਕਰ ਕਰਦੇ ਨੇ। ਸੁਰ ਨਰ ਮੁੰਜਨ ਕੌਤਕ ਆਏ ਕੋਟ ਅਤੇ ਤੀਸੋ ਜਾਨਾ ਕਹੋ ਕਬੀਰ ਮੋਹ ਵਿਆਹੇ ਚਲੇ ਪੁਰਖ ਏਕ ਭਗਵਾਨ। ਆਪਾਂ ਉਸ ਪਾਸੇ ਵੀ ਪਰਮਾਰਥ ਵਾਲੇ ਪਾਸੇ ਵੀ ਧਿਆਨ ਦੇਣਾ। ਦਾਸ ਇੰਨਾ ਕੁਛ ਕਹਿ ਕੇ ਇੱਥੇ ਹੀ ਆਪਣੇ ਵਿਚਾਰਾਂ ਨੂੰ ਸੀਮਤ ਕਰਦਾ ਹੈ, ਕਿਉਂਕਿ ਸੀਮਤ ਸਮੇਂ ਦੇ ਵਿੱਚ ਹੀ ਸਾਰੇ ਪ੍ਰੋਗਰਾਮ ਕੀਤੇ ਜਾਣਗੇ ਅਤੇ ਜਿੰਨੇ ਵੀ ਸਿੰਘ ਸਰੀ ਤੋਂ ਦੂਰੋਂ ਨੇੜਿਓਂ ਕੈਲੀਫੋਰਨੀਆ ਤੋਂ ਪਰਿਵਾਰ ਆਏ ਨੇ ਅਤੇ ਦਾਸ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਅਤੇ ਜਿਨ੍ਹਾਂ ਨੇ ਇਸ ਖੁਸ਼ੀਆਂ ਭਰੇ ਸਮੇਂ 'ਤੇ ਦਾਸ ਨੂੰ ਵੀ ਸੰਗਤ ਦੇ ਦਰਸ਼ਨ ਕਰਵਾਏ ਅਤੇ ਨਾਲ ਸੇਵਾ ਦਾ ਮੌਕਾ ਪ੍ਰਦਾਨ ਕੀਤਾ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ
0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜੀ ਬਾਬਾ ਅਵਤਾਰ ਸਿੰਘ ਜੀ, ਕਿਨ੍ਹਾਂ ਨੇ ਬਹੁਤ ਗੁਰਮਤ ਜ਼ਿਆਦਾ ਦੇ ਵਿੱਚ ਰਹਿ ਕੇ ਸਾਰੀ ਜੋ ਸਿੱਖਿਆ ਸੋ ਵੱਡੇ ਮਹਾਂਪੁਰਸ਼ਾਂ ਕੋ ਇਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਸਾਡੇ ਬਹੁਤ ਸਤਿਕਾਰਯੋਗ ਗਿਆਨੀ ਬਾਬਾ ਭੁਪਿੰਦਰ ਸਿੰਘ ਜੀ, ਸੋ 5-10 ਮਿੰਟ ਲਈ ਉਹ ਹਾਜ਼ਰੀ ਭਰਨ ਗਏ। ਸੋ ਗਿਆਨੀ ਜੀ ਉਹਨਾਂ ਦੇ ਭਰਾਤਾ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਮਨੇਸ਼, ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ, ਸੋ ਬਹੁਤ ਸਤਿਕਾਰਯੋਗ। ਕਿਉਂਕਿ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਵੜਿੰਗ ਸਾਹਿਬ ਦਾ ਵੀ ਜਥੇਬੰਦੀਆਂ ਨਾਲ ਬਹੁਤ ਪਿਆਰ ਆ, ਦਾਮਦੀ ਟਕਸਾਲ ਦੇ ਬੜੇ ਗਿਆਨੀ ਸਿੰਘਾਂ ਨੇ ਇਹਨਾਂ ਦਾ ਪਿਆਰ ਆ, ਗਿਆਨੀ ਸਿੰਘ ਥਾਵਾਂ ਪ੍ਰਥਾਵਾਂ ਹੋਣ ਕਰਕੇ ਨਹੀਂ ਪਹੁੰਚ ਸਕੇ। ਸੋ ਅੱਜ ਦੇ ਸਮਾਗਮ ਦੇ ਵਿੱਚ ਜਿੱਥੇ ਪਰਿਵਾਰਾਂ ਦੇ ਸੱਦੇ ਹੋਏ ਤੇ ਰਿਸ਼ਤੇਦਾਰ ਪਹੁੰਚੇ ਨੇ, ਉੱਥੇ ਮੈਂਬਰ ਪਾਰਲੀਮੈਂਟ ਦਲਵਿੰਦਰ ਸਿੰਘ ਜੀ ਗਿੱਲ ਸਾਹਿਬ ਪਹੁੰਚੇ ਆ, MP ਮੈਂਬਰ ਪਾਰਲੀਮੈਂਟ ਅਮਨਪ੍ਰੀਤ ਸਿੰਘ ਜੀ ਗਿੱਲ ਸਾਹਿਬ ਪਹੁੰਚੇ ਆ, ਮੈਂਬਰ ਪਾਰਲੀਮੈਂਟ ਜਗਰਾਜ ਸਿੰਘ ਹੱਲਣ ਜੀ ਪਹੁੰਚੇ ਆ, ਭਾਈ ਜਤਿੰਦਰ ਸਿੰਘ ਸਹੇੜੀ ਜੀ ਪਹੁੰਚੇ ਆ। ਅਸੀਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਮੈਂ ਉਸਤਾਦ ਜੀ ਬਾਬਾ ਭੁਪਿੰਦਰ ਸਿੰਘ ਤੋਂ ਬਾਅਦ ਬੇਨਤੀ ਕਰਾਂਗੇ, ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਉਹ ਆਪ ਜੀ ਦੇ ਰੂਪ ਹੋਣਗੇ, ਉਹਨਾਂ ਤੋਂ ਉਪਰੰਤ ਜਤਿੰਦਰ ਸਿੰਘ ਜੀ ਸਹੇੜੀ ਜੀ ਆਪ ਜੀ ਦੇ ਰੂਪ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੇ, ਪਰਮ ਸਨਮਾਨ ਸਤਿਕਾਰ ਜੋ ਚਵਰ ਛਤਰ ਤਖਤ ਦੇ ਮਾਲਕ ਯੁਗ ਯੁਗ ਅਟਲ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨੰ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੁੰਦਰ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਪਰਿਵਾਰਾਂ 'ਤੇ ਮਹਾਨ ਖੁਸ਼ੀਆਂ ਦਾ ਸਮਾਂ ਬਖਸ਼ਿਆ ਹੈ, ਜਿਸ ਵਿੱਚ ਭਾਈ ਸਰਬਜੀਤ ਸਿੰਘ ਜੀ, ਬੀਬੀ ਕੁਲਦੀਪ ਕੌਰ ਜੀ ਦੀ ਸਪੁੱਤਰੀ ਬੀਬਾ ਮਨਮੀਤ ਕੌਰ ਦਾ ਸ਼ੁਭ ਆਨੰਦ ਕਾਰਜ, ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ, ਬੀਬੀ ਗੁਰਬਖਸ਼ ਕੌਰ ਜੀ ਦੇ ਸਪੁੱਤਰ ਭਾਈ ਜਰਨੈਲ ਸਿੰਘ ਜੀ ਦੇ ਨਾਲ ਸੰਪੰਨ ਹੋਇਆ ਹੈ। ਇਹਨਾਂ ਆਨੰਦ ਕਾਰਜ ਦੀਆਂ ਖੁਸ਼ੀਆਂ 'ਤੇ ਜਿੱਥੇ ਆਪ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹੋ, ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦਾ ਆਨੰਦ ਮਾਣ ਰਹੇ ਹੋ, ਉੱਥੇ ਇਸ ਆਨੰਦ ਕਾਰਜ ਵਿੱਚ ਬੜੇ ਪਿਆਰ ਅਤੇ ਮੁਹੱਬਤ ਭਰੇ ਸੱਦੇ ਅਨੁਸਾਰ ਪੰਥਕ ਸ਼ਖਸੀਅਤਾਂ, ਨਾਮ ਰੰਗੀਆਂ ਰੂਹਾਂ ਅਤੇ ਦੁਨੀਆਦਾਰੀ ਦੇ ਜੀਵਨ ਵਿੱਚ ਚੱਲਣ ਵਾਲੇ ਰਾਜਸੀ ਪ੍ਰਬੰਧ ਦੀ ਦੇਖ ਰੇਖ ਕਰਨ ਵਾਲੇ ਐਸੇ ਪਤਵੰਤੇ ਸੱਜਣ ਸਾਰੇ ਸੰਗਤੀ ਰੂਪ ਵਿੱਚ ਹਾਜ਼ਰ ਹੋਏ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ, ਬਾਈ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਲ ਹੁਣੇ ਗੁਰਮਤ ਦੀ ਸਾਂਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਮਤ ਆਸ਼ੇ ਅਨੁਸਾਰ ਪਾਈ ਹੈ। ਸੋ ਜੋ ਸੁਭਾਗ ਜੋੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਬੈਠੇ ਨੇ, ਉਹਨਾਂ ਨੂੰ ਆਪਾਂ ਪਤੀ ਸਤੀ ਕਹਿੰਦੇ ਹਾਂ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਨਾਲ ਨਾਲ ਸਾਨੂੰ ਜਤੀ ਸਤੀ ਦਾ ਨਾਮ ਦਿੱਤਾ ਹੈ। ਇਸੇ ਹੀ ਅੱਖਰ ਦੀ, ਇਸੇ ਹੀ ਸੰਦਰਭ ਦੀ ਵਿਆਖਿਆ ਗਿਆਨੀ ਜੀ ਮਹਾਂਪੁਰਸ਼ ਕਰ ਰਹੇ ਸਨ। ਨਾਲ ਨਾਲ ਅਖੀਰਲੇ ਬਚਨ ਕਹਿ ਕੇ ਗਏ ਨੇ ਕਿ ਇਹ ਸੰਸਾਰਕ ਜੀਵਨ ਨਹੀਂ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਮੁਬਾਰਕ ਬਾਣੀ ਜੋ ਲਾਵਾਂ ਦਾ ਪਾਠ ਉਚਾਰਨ ਹੋਇਆ, ਆਪਾਂ ਸਾਰਿਆਂ ਨੇ ਪੜ੍ਹਿਆ ਸੁਣਿਆ ਹੈ, ਉਹਦੇ ਵਿੱਚ ਜਿੱਥੇ ਸੰਸਾਰਕ ਜੀਵਨ ਦੇ ਇਹ 4 ਸਟੈਪ ਨੇ, ਜਿੱਥੇ ਇਹ ਪੂਰੇ ਕਰਕੇ ਅੱਜ ਸੁਭਾਗ ਜੋੜੀ ਦੇ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ, ਉੱਥੇ ਅਧਿਆਤਮਕ ਮਾਰਗ ਵੀ ਆਪਾਂ ਸਵਾਰਨਾ ਹੈ। जिथे के बाणी दे प्रेम सहित गुरु दी धारना करके गुरु नू प्राप्त करके वैराग मई जीवन अपना करके ते सहजता कर पहुंचना है। गुरु की प्यारी साध संगत जी इस गल की व्याख्या दे विच ही कुछ क होर दो क बचन आप जी नाल सांझे करके दास फतेह बुला लेगा। सो जेड़े जात ते सद की गल की है संसारक जीवन जिउंदिया होया भी जेड़े पति सती आपस विच अपने प्यार विच जात सत की प्रीत भावना विच जिउंदे ने ते एक दूसरे उत्ते विश्वास रखते ने क्योंकि यह रिश्ता एक विश्वास नाल बजा होया भरोसे ते बजा होया जिस वेले किते थोड़ी जी भी ऊणताई की किते त्रिड़ पै गई ना वह कल्ले तुहाडे एक जीवन विच नहीं बड़ी दूर तक दुफाड़ पाउंदा है। इस करके इस जात सत दे जीवन दे भरोसे नूं विश्वास नूं आपसी दुनियादारी दा जिंदगी जीवन जीण वास्ते भी परपक रखना है। पर उत्थे नाल नाल जिवें आपां अनाउंस कर रहे हां कि अज दे इस आनंद कारज विच गुरसिखी दे जीवन विच जीण वालियां बाणी पढ़न वालियां रूहां नाम जपण दा शौक रखण वालियां गुरमति परपकता दी परपकता विच रहण दा शौक रखण वाले बड़े सतसंगी जगियासु जन बैठे ने। ਉਹਦੇ ਵਿੱਚ ਇਹਦੇ ਆਤਮਕ ਮਾਰਗ ਦੀ ਗੱਲ ਕਰੀਏ ਤੇ ਸੱਚੀ ਜਾਣਿਓ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਕਰਾਂਗੇ ਨਾ ਤੇ ਆਦੇਸ਼ ਤੋਂ ਪੌੜੀਆਂ ਚਾਰ ਜਦੋਂ ਸੰਪੂਰਨ ਹੁੰਦੀਆਂ ਨੇ ਉਹਦੇ ਤੋਂ ਬਾਅਦ ਅੱਗੇ ਪੰਜ ਖੰਡ ਤੇ ਸੱਤ ਅਵਸਥਾਵਾਂ ਸੱਤ ਭੂਮਿਕਾਵਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇੱਕ ਦੂਜੀ ਬਹੁ ਲੱਖ ਹੋਏ ਤੋਂ ਆਰੰਭ ਹੁੰਦੀ ਹੈ ਤੇ ਸੱਚ ਖੰਡ ਵਸੈ ਨਿਰੰਕਾਰ ਤੱਕ ਜਾਣਾ ਹੈ। ਉਹ ਸਾਰਿਆਂ ਦੀ ਵਿਆਖਿਆ ਕਰੀਏ ਤੇ ਲੰਬੀ ਹੈ ਕਿਵੇਂ ਕਿਵੇਂ ਇਹਨਾਂ ਨੂੰ ਲੰਘ ਕੇ ਜਾਣਾ ਹੈ ਸੱਚਖੰਡ ਵਸਿਆ ਨਿਰੰਕਾਰ ਵਾਲੀ ਉਸ ਭਾਵਨਾ ਤੱਕ ਜਾਣਾ ਹੈ ਉਸ ਗਿਆਨ ਤੱਕ ਜਾਣਾ ਹੈ ਉਸ ਸੋਝੀ ਤੱਕ ਜਾਣਾ ਹੈ। ਜਦੋਂ ਇਹ 37ਵੀਂ ਪੌੜੀ ਸੰਪੂਰਨ ਹੁੰਦੀ ਹੈ ਤੇ ਅੱਗੇ 38ਵੀਂ ਪੌੜੀ ਇੱਕ ਹੈ ਜਪਜੀ ਸਾਹਿਬ ਜੀ ਦੀ ਹੋਰ ਜਦੋਂ ਸੰਪਰਦਾਇ ਵਿਚਾਰਾਂ ਅਨੁਸਾਰ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਲਿਖੇ ਹੋਏ ਸਟੀਕ ਅਨੁਸਾਰ ਜਦੋਂ 38ਵੀਂ ਪੌੜੀ ਦੀ ਵਿਚਾਰ ਆਰੰਭ ਹੁੰਦੀ ਹੈ ਤੇ ਉੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ ਉਹਨਾਂ ਸਿੱਧਾਂ ਵੱਲੋਂ ਇੱਕ ਸਵਾਲ ਹੋਇਆ ਕਿ ਮਹਾਰਾ ਸੱਚੇ ਪਾਤਸ਼ਾਹ ਸੱਚ ਖੰਡ ਵਸੈ ਨਿਰੰਕਾਰ ਤੱਕ ਪਹੁੰਚਣ ਵਾਲਾ ਉਹ ਅਧਿਆਤਮਕ ਮਾਰਗ ਦਾ ਐਸਾ ਸੁਚੱਜਾ ਗਹਿਣਾ ਜਿਹੜਾ ਇਸ ਮਨੁੱਖੀ ਜੀਵਨ ਦਾ ਇੱਕ ਹਿੱਸਾ ਚਾਹੀਦਾ ਉਹ ਘੜਨ ਵਾਸਤੇ ਸਾਨੂੰ ਚਾਹੀਦਾ ਕੀ ਹੈ ਕਿਹੜੇ ਕਿਹੜੇ ਗੁਣ ਚਾਹੀਦੇ ਨੇ ਉਸ ਗਹਿਣੇ ਨੂੰ ਕਰਨ ਵਾਸਤੇ ਤੇ ਸੱਚੀ ਜਾਣਿਓ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਸ ਬ੍ਰਹਮ ਗਿਆਨ ਦਾ ਆਤਮਕ ਆਨੰਦ ਦਾ ਉਹ ਗਹਿਣਾ ਕਰਨ ਵਾਸਤੇ ਜਦੋਂ ਉਸ ਕੁਝ ਵਸਤੂਆਂ ਕੁਝ ਜੀਵਨ ਆਚਰਣ ਕੁਝ ਜੀਵਨ ਚੱਜ ਦੱਸੇ ਨੇ ਤੇ ਸਭ ਤੋਂ ਪਹਿਲਾ ਗੁਣ ਉਹਦੇ ਵਿੱਚ ਹੈ ਜਤ ਪਹਾਰਾ ਧੀਰਜ ਸੁਨਿਆਰ। ਇਹ ਮੈਂ ਬੇਨਤੀ ਤਾਂ ਇਸ ਕਰਕੇ ਕਹਿ ਰਿਹਾ ਹਾਂ ਕਿ ਜੇ ਦੁਨੀਆਦਾਰੀ ਦੇ ਹਿਸਾਬ ਕਿਤਾਬ ਵਿੱਚ ਸਾਡੇ ਜੀਵਨ ਦੇ ਇਸ ਪੱਖ ਤੋਂ ਆਇਆ ਹੋਇਆ ਥੋੜਾ ਜਿਹਾ ਵੀ ਸ਼ੱਕ ਸ਼ੁਬਾ ਦਾ ਕੰਮ ਸਾਡੇ ਜੀਵਨ ਦਾ ਦੁਫਾੜ ਕਰਕੇ ਰੱਖ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਜੇ ਅਧਿਆਤਮਕ ਮਾਰਗ ਦੇ ਉਸ ਸਹਿਜ ਤੱਕ ਉਸ ਆਨੰਦ ਤੱਕ ਪਹੁੰਚਣਾ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਨੇ ਕਿ ਸਭ ਤੋਂ ਪਹਿਲੋਂ ਤੇਰੇ ਜੀਵਨ ਦਾ ਜਤ ਪਰਪੱਕ ਚਾਹੀਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਤ ਉਹ ਚੀਜ਼ ਹੈ ਜਿਹੜੇ ਥਾਂ ਤੇ ਲੁਹਾਰ ਨੇ ਬਹਿ ਕੇ ਹਥਿਆਰ ਬਣਾਉਣੇ ਨੇ ਸ਼ਸਤਰ ਘੜਨੇ ਨੇ ਤੇ ਸੁਨਿਆਰੇ ਨੇ ਬਹਿ ਕਰਕੇ ਗਹਿਣੇ ਘੜਨੇ ਨੇ। ਜੇ ਲੁਹਾਰ ਦੇ ਬੈਠਣ ਵਾਸਤੇ ਉਹ ਸ਼ੋਪ ਹੀ ਨਹੀਂ ਹੈਗੀ ਦੁਕਾਨ ਹੀ ਹੈ ਨੀ ਜਿੱਥੇ ਉਹ ਬਹਿਣਾ ਤੇ ਜੇ ਸੁਨਿਆਰੇ ਤੇ ਬੈਠਣ ਵਾਸਤੇ ਉਹਦੀ ਦੁਕਾਨ ਹੀ ਹੈ ਨੀ ਜਿੱਥੇ ਉਹਨੇ ਬਹਿ ਕੇ ਗਹਿਣੇ ਘੜਨੇ ਨੇ ਤੇ ਕਿਵੇਂ ਗਹਿਣਾ ਘੜਿਆ ਜਾ ਸਕਦਾ। ਭਾਵ ਕਿ ਜੇ ਅਧਿਆਤਮਕ ਮਾਰਗ ਦਾ ਉਹ ਸਹਿਜ ਦਾ ਗਹਿਣਾ ਘੜਨਾ ਹੈ ਆਨੰਦ ਦਾ ਗਹਿਣਾ ਘੜਨਾ ਹੈ ਆਪਣੇ ਜੀਵਨ ਨੂੰ ਆਨੰਦ ਬਣਾਉਣਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲਾ ਜਤ ਪਹਾਰਾ ਬਣਾ ਜਤ ਸਤ ਦੀ ਪਰਪਕਤਾ ਵਾਲਾ। ਇਹਦੇ ਵਿੱਚ ਹੁਣੇ ਗਿਆਨੀ ਜੀ ਨੇ ਵਿਆਖਿਆ ਕੀਤੀ ਹੈ ਕਿ ਇਕੱਲੀ ਇਸਤਰੀ ਵਾਸਤੇ ਨਹੀਂ ਇਕੱਲੇ ਪੁਰਸ਼ ਵਾਸਤੇ ਨਹੀਂ ਦੋਵਾਂ ਵਾਸਤੇ ਬਰਾਬਰ ਹੁਕਮ ਹੈ ਗੁਰੂ ਸੱਚੇ ਪਾਤਸ਼ਾਹ ਜੀ ਦਾ। ਸੋ ਇਸ ਪ੍ਰਕਾਰ ਇਹਨਾਂ ਗੁਣਾਂ ਨੂੰ ਪ੍ਰਪੱਕ ਕਰਕੇ ਅੱਗੇ ਚੱਲਾਂਗੇ। ਮੈਂ ਬਹੁਤਾ ਲੰਬਾ ਨਾ ਜਾਵਾਂ ਕਿਉਂਕਿ ਅੱਗੇ ਹੋਰ ਗੁਣ ਨੇ ਉਹਨਾਂ ਦੀ ਵਿਆਖਿਆ ਲੰਬੇਰੀ ਹੈ ਪਰ ਮੈਂ ਅੱਜ ਦੇ ਆਨੰਦ ਕਾਲ ਦੇ ਵਿੱਚ ਫਿਰ ਮੁੜ ਕੇ ਆਵਾਂ ਕਿ ਜਦੋਂ ਪਹਿਲੀ ਅਰਦਾਸ ਹੋਈ ਹੈ ਤੇ ਉਸ ਅਰਦਾਸ ਦਾ ਹੁਕਮਨਾਮਾ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਨੇ ਬਖਸ਼ਿਆ ਹੈ ਹਸਤੀ ਸਿਰ ਜਿਉਂ ਅੰਕਸ ਹੈ ਅਰਣ ਜਿਉਂ ਸਿਰ ਦੇ। ਹੁਣ ਸਾਰੇ ਦੇ ਵਿਚਾਰ ਕੇ ਵੇਖੀਏ ਵੀ ਬੜਾ ਸੌਖਾ ਜਿਹਾ ਲੱਗਦਾ ਨਾ ਅੱਖਰੀ ਦੀ ਅੱਖਰਾਂ ਗਿਆਨ ਕਰ ਦਿੱਤਾ ਵੀ ਜਦ ਤਾਂ ਪਹਾਰਾ ਬਣਾਈਏ ਫਿਰ ਸਹਿਜ ਤਾਂ ਗਹਿਣਾ ਕਰਿਆ ਜਾਣ। ਪਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਜੇ ਇਸ ਰਾਹ ਤੇ ਤੁਰਨਾ ਆਪਣੇ ਮਨ ਦਾ ਤੇ ਤਨ ਦਾ ਗੁਰੂ ਨੂੰ ਇਸ ਤਰ੍ਹਾਂ ਸਮਰਪਿਤ ਕਰਕੇ ਤੁਰਨਾ ਪੈਣਾ ਜਿਵੇਂ ਆਰਨ ਜਿਹੜੀ ਹੈ ਨਾ ਲੁਹਾਰ ਦੀ ਉਹ ਆਪਣੇ ਉੱਤੇ ਵਿਧਾਨ ਚੱਲਦੀ ਹੈ, ਹਥੌੜੇ ਚੱਲਦੀ ਹੈ, ਸੇਕ ਚੜ੍ਹਦੀ ਹੈ, ਗਰਮ ਲੋਹਾ ਚੱਲਦੀ ਹੈ, ਜਿਵੇਂ ਹਾਥੀ ਆਪਣੇ ਸਿਰ ਦੇ ਉੱਤੇ ਕੁੰਡਾ ਝੱਲ ਕੇ ਉਹਦੇ ਕੰਟਰੋਲ ਵਿੱਚ ਚੱਲਦਾ ਹੈ ਨਾ, ਇਵੇਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਕੁੰਡੇ ਤੇ ਸ਼ਬਦ ਦੀ ਆਰਨ ਬਣਾ ਕੇ ਰੱਖ। ਜੇ ਦੋ ਗੁਣ ਅਪਣਾ ਲੈਣਾ ਕਰੇਗਾ ਨਾ, ਮਨ ਤਨ ਆਗੈ ਰੱਖ ਕੇ ਉਹ ਵੀ ਸੇਵ ਕਰੇ, ਆਪਣੇ ਮਨ ਨੂੰ ਵੀ ਆਪਣੇ ਤਨ ਨੂੰ ਵੀ ਗੁਰੂ ਦੇ ਸਮਰਪਿਤ ਰੱਖ ਕਰਕੇ ਬਾਣੀ ਪੜ੍ਹਨੀ, ਨਾਮ ਜਪਣਾ, ਹੱਥੀ ਸੇਵਾ ਕਰਨੀ, ਇਹ ਮਨ ਦੀ ਤੇ ਤਨ ਦੀ ਦੋਵੇਂ ਸੇਵਾ ਪੂਰੀਆਂ ਕਰੇਗਾ ਤੇ ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਇਵੇਂ ਕਹਿੰਦੇ ਫਿਰ ਇਸ ਦੁਨੀਆਂਦਾਰੀ ਦਾ ਨਹੀਂ ਬਲਕਿ ਪਰਮਾਤਮਾ ਦੀ ਦਰਗਾਹ ਤਾਕਰ ਦਾ, ਸਾਰੀ ਕਾਇਨਾਤ ਦਾ ਰਾਜਾ ਬਣ ਜਾਏਗਾ। ਇੱਕ ਐਸੀ ਉੱਚੀ ਪਦਵੀ ਪ੍ਰਾਪਤ ਹੋਵੇਗੀ, ਇੱਕ ਐਸਾ ਉੱਚਾ ਮਰਾਤਬਾ ਪ੍ਰਾਪਤ ਹੋਵੇਗਾ। ਇਹ ਇਕੱਲੀ ਸੁਭਾਗ ਜੋੜੀ ਵਾਸਤੇ ਨਹੀਂ, ਸਾਡੇ ਤੁਹਾਡੇ ਸਾਰਿਆਂ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਧਿਆਤਮਿਕ ਮਾਰਗ ਦਾ ਸਾਨੂੰ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਆ ਹੈ। ਸਮਾਪਤੀ ਵੇਲੇ ਹੁਕਮਨਾਮਾ ਸਾਹਿਬ ਆਇਆ ਸੀ ਜੇ ਇਸ ਗੁਣ ਦਾ ਅਪਣਾਉਣ ਵਾਲਾ ਹੋ ਗਿਆ, ਜੇ ਇਹਨਾਂ ਗੁਣਾਂ ਦੇ ਧਾਰਨ ਕਰਨ ਵਾਲਾ ਬਣ ਗਿਆ ਤੇ ਫਿਰ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਉਸ ਵੇਲੇ ਫਿਰ ਉਹ ਮਾਲਕ ਪਰਮਾਤਮਾ ਤੇਰੇ ਜੀਵਨ ਦੇ ਆਸੇ ਪਾਸਿਓ ਕਿਤਿਓ ਵੀ ਤੇਰੇ ਜੀਵਨ ਦੇ ਉੱਤੇ ਤੱਤੀ ਵਾਹ ਨਹੀਂ ਲੱਗਣ ਦੇਗਾ। ਪੜ੍ਹਦੇ ਨਾ ਤਾਤੀ ਵਾਹ ਉਹਨਾਂ ਲੱਗ ਗਈ, ਸਾਰੇ ਪ੍ਰਕਾਰ ਦੇ ਔਗੁਣਾਂ ਵੱਲੋਂ, ਵਖੇਰਿਆਂ ਵੱਲੋਂ, ਝਗੜਿਆਂ ਵੱਲੋਂ, ਇਤਿਹਾਦਿਕ ਦੀਆਂ ਸਾਰੇ ਪ੍ਰਕਾਰ ਦੇ ਉਪਦਰਵਾਂ ਵੱਲੋਂ ਤੈਨੂੰ ਗੁਰੂ ਪਰਮਾਤਮਾ ਆਪਣਾ ਜਨ ਬਣਾ ਕੇ ਬਚਾ ਕੇ ਰੱਖੇਗਾ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਤੈਨੂੰ ਬਚਾਵੇਗਾ। ਸੋ ਇਸ ਕਰਕੇ ਸੁਭਾਗ ਜੋੜੀ ਭਾਗਾਂ ਵਾਲੇ ਹੋ, ਬਾਣੀ ਦੇ ਅੰਮ੍ਰਿਤ ਰੂਪ ਜੀਵਨ ਵਿੱਚ ਆਪ ਜਿਉਂਦੇ ਹੋ, ਪਰ ਫਿਰ ਵੀ ਸੰਸਾਰਕ ਜਿਉਂਦਗੀ ਜਿਉਂਦਿਆਂ ਜਿਉਂਦਿਆਂ ਮੈਂ ਹਰ ਵਾਰੀ ਬੇਨਤੀ ਕਰਦਾ ਹੁੰਦਾ ਵੀ ਜਿੱਥੇ ਭਾਈ ਜਰਨੈਲ ਸਿੰਘ ਜੀ ਦੀਆਂ ਆਪਣੇ ਜ਼ਿੰਮੇਵਾਰੀ ਦੀਆਂ ਹੋਰ ਵਧੀਆਂ ਨੇ, ਅੱਗੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਧੀਆਂ ਨੇ, ਖਾਸ ਕਰਕੇ ਬੀਬਾ ਨੇ ਜਿਹਨੇ ਇਸ ਜੀਵਨ ਦੀ ਆਰੰਭਤਾ ਕਰਨੀ ਹੈ, ਭਾਵੇਂ ਮਨਮੀਤ ਕੌਰ ਹੈ, ਭਾਵੇਂ ਸਾਡੀ ਕੋਈ ਹੋਰ ਧੀ ਬੱਚੀ ਹੋਵੇ, ਉਹਦੇ ਜੀਵਨ ਦੇ ਵਿੱਚ, ਉਹਦੇ ਸਫ਼ਰ ਦੇ ਵਿੱਚ ਆਪਣੇ ਜੀਵਨ ਦੀਆਂ ਜ਼ਿੰਮੇਵਾਰੀਆਂ ਦਾ ਹੋਰ ਅਹਿਸਾਸ ਜ਼ਿਆਦਾ ਬਣਦਾ, ਕਿਉਂਕਿ ਆਪਣੇ ਘਰ ਨੂੰ, ਆਪਣੇ ਮਾਂ ਬਾਪ ਦੇ ਘਰ ਨੂੰ ਛੱਡ ਕੇ ਤੂੰ ਬਗਾਨੇ ਘਰ ਵਿੱਚ ਜਾ ਕਰਕੇ ਉੱਥੋਂ ਦੀ ਮਾਲਕ ਬਣਨਾ, ਉੱਥੋਂ ਦੀ ਮਾਲਕ ਬਣਨ ਵਾਸਤੇ ਤੈਨੂੰ ਆਪਣੇ ਜੀਵਨ ਦਾ ਸਹਿਜ ਬਣਾ ਕਰਕੇ ਉੱਥੋਂ ਦੇ ਮਾਤਾ ਪਿਤਾ ਨੂੰ, ਉੱਥੋਂ ਦੇ ਭੈਣ ਭਰਾਵਾਂ ਨੂੰ, ਉੱਥੋਂ ਦੇ ਰਿਸ਼ਤੇਦਾਰਾਂ ਨੂੰ, ਆਪਣੇ ਮਾਤਾ ਪਿਤਾ, ਆਪਣੇ ਭੈਣ ਭਰਾ, ਆਪਣੇ ਰਿਸ਼ਤੇਦਾਰ ਬਣਾ ਕਰਕੇ ਉਹਨਾਂ ਵਿੱਚ ਇਹੋ ਜਿਹਾ ਪ੍ਰੇਮ ਕਰ ਕਿ ਜਿਹੜੀ ਕੱਲ੍ਹ ਤੱਕ ਆਪਣੇ ਮਾਂ ਬਾਪ ਨਾਲ ਜਿੱਦਾਂ ਕਰਦੀ ਸੀ, ਕੱਲ੍ਹ ਨੂੰ ਆਉਣ ਵਾਲੇ ਸਮੇਂ 'ਤੇ ਆਪਣੇ ਸੱਸ ਸਹੁਰੇ ਨਾਲ ਵੀ ਉਸੇ ਪਿਆਰ ਦੀਆਂ ਜਿੱਦਾਂ ਵਿੱਚ ਤੇਰਾ ਜੀਵਨ ਸੁਖੀ ਬਸੇ। ਇਹ ਅਰਦਾਸ ਬੇਨਤੀ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਮੰਗਦੇ ਹਾਂ। ਅੱਗੇ ਵਾਸਤੇ ਸਮਰਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜੀ ਉਸਤਾਦ ਜਹਦਰ ਗਿਆਨੀ ਭੁਪਿੰਦਰ ਸਿੰਘ ਜੀਆਂ ਦਾ, ਸਮਾਰਕ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਸੋ ਆਪ ਜੀ ਦੇ ਰੂਬਰੂ ਹੋਣਗੇ ਅਤੇ ਜੋ ਸਾਡੇ ਮੈਂਬਰ ਪਾਰਲੀਮੈਂਟ ਆਏ ਆ ਉਹਨਾਂ ਦਾ ਧੰਨਵਾਦ ਕਰਨਗੇ। ਸੋ ਉਹਨਾਂ ਤੋਂ ਉਪਰੰਤ ਮੈਂ ਬੇਨਤੀ ਕਰਾਂਗਾ ਭਾਈ ਜਤਿੰਦਰ ਸਿੰਘ ਜੀ ਸਿਹੜੀ ਸਾਹਿਬ ਨੂੰ, ਉਹ ਆਪ ਜੀ ਦੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਮੁੱਖ ਵਜ਼ੀਰ ਭਾਈ ਰਣਜੀਤ ਸਿੰਘ ਜੀ, ਬਾਬਾ ਜੀ ਸਤਿਕਾਰਯੋਗ ਗਿਆਨੀ ਜੀ ਭਾਈ ਰਵਿੰਦਰ ਸਿੰਘ ਜੀ ਲਖਾਰੀ ਜੀ ਨੂੰ, ਬਹੁਤ ਗੁਰੂ ਸਾਹਿਬ ਜੀ ਦੀ ਕਿਰਪਾ ਆ ਸਾਧ ਸਿੰਘ ਜੀ, ਨਾਲ ਬਾਬਾ ਅਵਤਾਰ ਸਿੰਘ ਜੀ ਬਾਈ ਜੀ ਨੂੰ, ਗਿਆਨੀ ਭੁਪਿੰਦਰ ਸਿੰਘ ਨੂੰ, ਕਿ ਸੁਭਾਗ ਜੋੜੀ ਨੂੰ ਗੁਰੂ ਘਰ ਦੀ ਜੋ ਬਖਸ਼ਿਸ਼ ਸਰੋਪੇ ਦੀ ਆਪਾਂ ਬਖਸ਼ਿਸ਼ ਕਰੀਏ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਭਾਈ ਹਰਪਾਲ ਸਿੰਘ ਜੀ ਗੁਰੂ ਘਰ ਦੇ ਮੁੱਖ ਸੇਵਾ ਦਾ।
3: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਾਵਨ ਹਜ਼ੂਰੀ ਵਿੱਚ ਗੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੀ ਮਨਮੀਤ ਕੌਰ ਅਤੇ ਬੇਟਾ ਜਰਨੈਲ ਸਿੰਘ ਦੇ ਸ਼ੁਭ ਆਨੰਦ ਕਾਰਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕਿਰਪਾ ਸਦਕਾ ਪੂਰਨ ਗੁਰਮਰਿਆਦਾ ਨਾਲ ਸੰਪੂਰਨ ਹੋਏ ਨੇ। ਕੈਲਗੜੀ ਦੀ ਸਮੂਹ ਸਾਧ ਸੰਗਤ, ਸਮੂਹ ਸੇਵਾਦਾਰ ਦੋਨਾਂ ਹੀ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦੀ ਹੈ ਅਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ ਵੀ ਦੋਨਾਂ ਹੀ ਪਰਿਵਾਰਾਂ ਵਿੱਚ ਪਿਆਰ ਇਤਫਾਕ ਹਮੇਸ਼ਾ ਬਣਿਆ ਰਹੇ। ਜੇ ਆਪਾਂ ਗੱਲ ਵੀਰ ਸਰਬਜੀਤ ਸਿੰਘ ਉਹਨਾਂ ਦੇ ਪਰਿਵਾਰ ਦੀ ਕਰਦੇ ਹਾਂ ਤਾਂ ਕੈਲਗਰੀ ਦੇ ਵਿੱਚ ਉਹਨਾਂ ਦਾ ਮੁੱਢਲੇ ਪਰਿਵਾਰਾਂ ਵਿੱਚ ਨਾਂ ਆ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਾਰੇ ਹੀ ਸਿੰਘਾਂ ਸਾਹਿਬਾਨਾਂ ਦਾ ਜਿਨ੍ਹਾਂ ਨੇ ਸਾਡੀ ਧੀ ਰਾਣੀ ਅਤੇ ਬੇਟੇ ਜਰਨੈਲ ਸਿੰਘ ਨੂੰ ਗੁਰੂ ਮਹਾਰਾਜ ਦੇ ਸਰੂਪੇ ਦੀ ਬਖਸ਼ ਭੇਟ ਕੀਤੀ ਆ। ਵੀਰ ਸਰਬਜੀਤ ਸਿੰਘ ਗੁਰੂ ਘਰ ਦੇ ਹਰੇਕ ਕਾਰਜ ਦੇ ਵਿੱਚ ਹਮੇਸ਼ਾ ਅਗਾਂਹ ਵਧੂ ਪਰਿਵਾਰਾਂ ਵਿੱਚ ਰਹੇ ਨੇ। ਸਾਡੀ ਧੀ ਮਨਮੀਤ ਕੌਰ ਜਿਹਨੂੰ ਅਸੀਂ ਪਿਆਰ ਨਾਲ ਮਨੀ ਕਹਿੰਦੇ ਹਾਂ, ਇਹ ਪੁੱਤ ਹਮੇਸ਼ਾ ਗੁਰੂ ਘਰ ਵਿੱਚ ਜਿੰਨੇ ਵੀ ਕਾਰਜ ਹੁੰਦੇ ਆ, ਜਿਸ ਤਰ੍ਹਾਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ, ਨਗਰ ਕੀਰਤਨ, ਗੁਰੂ ਘਰ ਵਿੱਚ ਗੁਰਮਤਿ ਕੈਂਪ ਜਿੰਨੇ ਵੀ ਲੱਗਦੇ ਆ, ਉਹਨਾਂ ਵਿੱਚ ਸਭ ਤੋਂ ਮੂਹਰੇ ਹੋ ਕੇ ਗੁਰੂ ਦੇ ਕਾਰਜ ਕਰਦੀ ਆ। ਧੀ ਨੇ ਕਦੇ ਵੀ ਸਾਡੇ ਗੁਰੂ ਘਰ ਦੇ ਵਿੱਚ ਕਿਸੇ ਵੀ ਰੌਲ ਤੋਂ ਜਵਾਬ ਨਹੀਂ ਦਿੱਤਾ। ਜਿਸ ਵੀ ਘਰ ਦੇ ਵਿੱਚ ਜਦੋਂ ਵੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਤਾਂ ਸਾਡੀ ਧੀ ਹਮੇਸ਼ਾ ਇਹ ਕਹਿੰਦੀ ਆ, ਜਿਹੜੀ ਤੁਹਾਨੂੰ ਰੌਲ ਕੋਈ ਸਿੰਘ ਨਹੀਂ ਲਾਉਂਦਾ ਉਹ ਮੈਨੂੰ ਦੇ ਦਿਓ, ਅਸੀਂ ਹਮੇਸ਼ਾ ਸਾਡੀ ਧੀ ਦੇ ਰਿਣੀ ਰਹਾਂਗੇ। ਪਰ ਮੈਂ ਮਨੀ ਪੁੱਤ ਨੂੰ ਇੱਕ ਬੇਨਤੀ ਵੀ ਕਰੂੰਗਾ ਵੀ ਪੁੱਤ, ਜਿਸ ਤਰ੍ਹਾਂ ਤੂੰ ਸਾਡੀ ਕੈਲਗਰੀ ਦੇ ਵਿੱਚ ਸਾਡਾ ਨਾਂ ਰੋਸ਼ਨ ਕੀਤਾ ਆ, ਇਸੇ ਤਰ੍ਹਾਂ ਉੱਥੇ ਜਾ ਕੇ ਵੀ ਆਪਦੇ ਸਾਰੇ ਅੰਕਲਾਂ ਦਾ ਨਾਂ ਰੋਸ਼ਨ ਕਰੇਂਗੀ। ਪਰ ਨਾਲ ਹੀ ਮੈਂ ਬੇਨਤੀ ਕਰੂੰ ਪੁੱਤਰ ਜਰਨੈਲ ਨੂੰ ਵੀ ਤੈਨੂੰ ਅਸੀਂ ਇੱਕ ਹੀਰਾ ਦਿੱਤਾ ਆ ਪੁੱਤ, ਪਰ ਜਿਹੜੀਆਂ ਸੇਵਾਵਾਂ ਸਾਡੀ ਧੀ ਇੱਥੇ ਕਰਦੀ ਸੀ ਤੂੰ ਸਾਡੇ ਕੋਲ ਆ ਕੇ ਵੀ ਕਰਿਆ ਕਰੀ। ਕਿਉਂਕਿ ਜਦੋਂ ਦਾਸ ਕੈਲਗਰੀ ਵਿੱਚ ਆਇਆ ਤਾਂ ਇਹ ਬੱਚੇ ਬਹੁਤ ਛੋਟੇ ਸੀ, ਇਹ ਆਪਦੇ ਹੱਥੀਂ ਪਲੇ ਨੇ। ਇਹਨਾਂ ਧੀਆਂ ਦਾ ਜੋ ਮਾਣ ਸਨਮਾਨ ਕੈਲਗਰੀ ਵਿੱਚ ਹੈ ਉਹ ਅਸੀਂ ਦੇਣ ਨਹੀਂ ਦੇ ਸਕਦੇ, ਵੀ ਇੰਨਾ ਸਤਿਕਾਰ ਇਹਨਾਂ ਨੇ ਸਾਨੂੰ ਦਿੱਤਾ ਆ, ਇੰਨਾ ਸਾਨੂੰ ਮਾਣ ਮਹਿਸੂਸ ਹੁੰਦਾ ਸਾਡੀਆਂ ਧੀਆਂ ਉੱਤੇ, ਅਸੀਂ ਸਾਰੇ ਕੱਦ ਉੱਚਾ ਕਰਕੇ ਤੁਰਦੇ ਹਾਂ। ਮੈਂ ਆਪਦੀ ਧੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਦੀ ਦਾਤ ਬਖਸ਼ਦਾ ਹਾਂ। ਮਹਾਰਾਜ ਕਿਰਪਾ ਕਰਨ, ਤੈਨੂੰ ਹਮੇਸ਼ਾ ਖੁਸ਼ ਰੱਖਣ, ਤੇਰੇ 'ਤੇ ਹਮੇਸ਼ਾ ਕਿਰਪਾ ਬਣਾਈ ਰੱਖਣ। ਤੁਸੀਂ ਦੋਨੋਂ ਜਦੋਂ ਵੀ ਸਾਡੀ ਕੈਲਗਰੀ 'ਚ ਆਵੋ ਤਾਂ ਹੱਸਦੇ ਖੇਡਦੇ ਆਵੋ। ਦੋਨੋਂ ਹੀ ਪਰਿਵਾਰਾਂ ਵੱਲੋਂ ਆਈ ਹੋਈ ਸਮੂਹ ਸਾਧ ਸੰਗਤ, MP ਸਾਹਿਬਾਨ ਜਿਨ੍ਹਾਂ ਵਿੱਚ ਸਾਡੇ ਸਾਬਕਾ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ, ਭਾਈ ਦਲਵਿੰਦਰ ਸਿੰਘ, ਭਾਈ ਜਸਰਾਜ ਸਿੰਘ MP ਨੇ ਜੋ ਕੈਲਗਰੀ ਦੀ ਨੁਮਾਇੰਦਗੀ ਕਰਦੇ ਨੇ, ਦੋਨੇ ਹੀ ਤਿੰਨੇ ਹੀ ਗੁਰਸਿੱਖ ਪਰਿਵਾਰ ਨੇ, ਇਹ ਹਮੇਸ਼ਾ ਹੀ ਸਾਡੀ ਆਵਾਜ਼ ਮੈਂਬਰ ਪਾਰਲੀਮੈਂਟ 'ਚ ਬੁਲੰਦ ਕਰਦੇ ਨੇ। ਹਮੇਸ਼ਾ ਗੁਰਸਿੱਖੀ ਰੂਪ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ ਨੇ। ਦਾਸ ਇਹਨਾਂ ਨੂੰ ਹਮੇਸ਼ਾ ਇੱਕੋ ਹੀ ਬੇਨਤੀ ਕਰੂਗਾ ਵੀ ਇਸੇ ਤਰ੍ਹਾਂ ਹੀ ਪੰਥ ਦੀ ਸੇਵਾ ਕਰਦੇ ਰਹਿਣ। ਗੁਰੂ ਘਰ ਦੇ ਕੂਕਰ ਹੋਣ ਦੇ ਨਾਤੇ ਕੁਝ ਕੁ ਬੇਨਤੀਆਂ ਦਾਸ ਜ਼ਰੂਰ ਕਰੂਗਾ ਸਾਧ ਸੰਗਤ ਦੇ ਚਾਨਣ ਵਿੱਚ, ਕਿ ਜਦੋਂ ਵੀ ਆਨੰਦ ਕਾਰਜਾਂ ਦੀ ਸਪੂਰਨਤਾ ਹੁੰਦੀ ਹੈ, ਬਾਅਦ ਦੇ ਵਿੱਚ ਸਿਰਫ ਦੋਨੋਂ ਹੀ ਬੱਚਿਆਂ ਦੇ ਮਾਤਾ ਪਿਤਾ ਗੁਰੂ ਘਰ ਦੇ ਅੰਦਰ ਸ਼ਗਨ ਕਰਨਗੇ, ਬਾਕੀ ਰਸਮਾਂ ਬਾਹਰ ਟੈਂਟ ਵਿੱਚ ਹੋਣਗੀਆਂ। ਬਾਕੀ ਸੰਗਤ ਦੇ ਚਾਨਣ 'ਚ ਬੇਨਤੀ ਆ ਵੀ ਜਦੋਂ ਵੀ ਆਪਾਂ ਜਾਣਾ ਆ ਕਿਸੇ ਨੇ ਵੀ ਦਰਬਾਰ ਦੇ ਵਿੱਚ ਬਚਨ ਨਹੀਂ ਕਰਨੇ, ਪਲੀਜ਼ ਨਾ ਗੁਰੂ ਮਹਾਰਾਜ ਪਿੱਠ ਕਰਨੀ ਆ, ਸਾਰਿਆਂ ਨੇ ਸ਼ਾਂਤੀਪੂਰਕ ਮੱਥਾ ਟੇਕ ਕੇ ਜੋ ਪਰਿਵਾਰ ਨੂੰ ਆਪਾਂ ਵਧਾਈ ਸੰਦੇਸ਼ ਦੇਣਾ ਉਹ ਬਾਹਰ ਜਾ ਕੇ ਦੇਣਾ ਆ, ਗੁਰੂ ਘਰ ਦੀ ਮਰਿਆਦਾ ਨੂੰ ਆਪਾਂ ਬਰਕਰਾਰ ਰੱਖਣਾ ਆ। ਇੱਕ ਵਾਰ ਫਿਰ ਸਮੂਹ ਸੰਗਤ ਦਾ, ਆਏ ਹੋਏ ਸੱਜਣਾਂ ਦਾ, ਕਥਾਵਾਚਕ ਕੀਰਤੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਪਵਿੱਤਰ ਚਰਨ ਸਾਡੇ ਇਸ ਕੈਲਗਰੀ ਦੇ ਵਿੱਚ ਪਾ ਕੇ ਕੈਲਗਰੀ ਨੂੰ ਪਵਿੱਤਰ ਕੀਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀਆਂ ਦਾ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਸਾਡੀ ਸਤਿਕਾਰਯੋਗ ਭੈਣ ਬੀਬੀ ਮਨਮੀਤ ਕੌਰ ਜੀ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਸ ਪਰਿਵਾਰ ਨੇ, ਭਾਈ ਸਰਬਜੀਤ ਸਿੰਘ, ਬੀਬੀ ਕੁਲਦੀਪ ਕੌਰ, ਸਾਰੇ ਪਰਿਵਾਰ ਨੇ ਕਿਸ ਤਰ੍ਹਾਂ ਦੇ ਸੰਸਕਾਰ ਬਖਸ਼ੇ ਹੋਏ ਨੇ, ਕਿ ਉਹ ਕਿਸ ਤਰ੍ਹਾਂ ਗੁਰੂ ਘਰ ਦੀ ਸੇਵਾ ਅਤੇ ਜੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਲ ਦੀ ਸੇਵਾ, ਪਾਠ ਦੀ ਸੇਵਾ, ਬਾਣੀ ਦੀ ਸੇਵਾ, ਬੀਬੀ ਮਨਮੀਤ ਕੌਰ ਜੀ ਨਾਲ, ਕਿਉਂਕਿ ਅਸੀਂ ਗੱਤਕੇ ਦੇ ਵਿੱਚ ਸ਼ਾਸਤਰ ਵਿੱਦਿਆ ਦੇ ਵਿੱਚ ਭਾਈ ਜਰਨੈਲ ਸਿੰਘ ਜੀ ਵੀ ਮੈਦਾਨੇ ਜੰਗ ਦੀ ਟੀਮ ਦੇ ਮੈਂਬਰ ਆ, ਐਡਮਨ ਆ, ਉੱਥੋਂ ਦੇ ਭਾਈ ਰਣਜੀਤ ਸਿੰਘ ਜੀ, ਭਾਈ ਗੁਰਸੇਵਕ ਸਿੰਘ ਜੀ, ਬੀਬੀ ਜਸ਼ਨ ਕੌਰ ਜੀ, ਭਾਈ ਜਸਕੀਰਤ ਸਿੰਘ ਜੀ ਬਹਿਲੀਗਾਮ ਤੋਂ, ਉਸਤਾਦ ਭੁਪਿੰਦਰ ਸਿੰਘ ਦੇ ਸਪੁੱਤਰ, ਸੋ ਇਹ ਭਾਈ ਜਰਨੈਲ ਸਿੰਘ ਜੀ ਵੀ ਅਤੇ ਬੀਬੀ ਮਨਮੀਤ ਕੌਰ ਜੀ ਵੀ ਕੈਲਗਰੀ ਇਲਾਕੇ ਦੇ ਵਿੱਚੋਂ ਉਸ ਮੈਦਾਨੇ ਜੰਗ ਦੇ ਮੈਂਬਰ ਆ। ਸੋ ਅਸੀਂ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਆ, ਜਦੋਂ ਤੋਂ ਇਹਨਾਂ ਦੇ ਨਾਲ ਆਪਾਂ ਸੋ ਗੁਰਸਿੱਖਾਂ ਦੇ ਤੌਰ 'ਤੇ ਮੇਲ ਮਿਲਾਪ ਹੁੰਦੇ ਆ, ਬਹੁਤ ਚੰਗੇ ਸੰਸਕਾਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਆ। ਸੋ ਅਸੀਂ ਕੈਲੀਫੋਰਨੀਆ ਤੋਂ, ਅਮਰੀਕਾ ਤੋਂ ਸੋ ਇੱਥੇ ਆਨੰਦ ਕਾਰਜ ਕਰਨ ਵਾਸਤੇ ਆਏ ਅਤੇ ਗੁਰੂ ਸਾਹਿਬ ਨੇ ਬਹੁਤ ਕਿਰਪਾ ਦੇ ਨਾਲ ਸੋ ਕੈਲਗਰੀ ਦੇ ਵਿੱਚੋਂ ਸੋ ਸਾਡੀ ਝੋਲੀ ਦੇ ਵਿੱਚ ਗੁਰੂ ਸਾਹਿਬ ਨੇ ਦਾਤ ਪਾਈ ਆ, ਅਸੀਂ ਸਦਾ ਰਿਣੀ ਰਵਾਂਗੇ। ਸੋ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਸੋ ਨਾਨਕਾ ਪਰਿਵਾਰ ਦੇ ਵਿੱਚੋਂ ਜਿੱਥੇ ਮੇਰੇ ਸਤਿਕਾਰਯੋਗ ਪਿਤਾ ਜੀ ਸੋ ਭਾਈ ਅਵਤਾਰ ਸਿੰਘ ਜੀ, ਬੀਬੀ ਨਰਿੰਦਰ ਕੌਰ, ਉੱਥੇ ਮੇਰੇ ਸਤਿਕਾਰਯੋਗ ਤਾਈ ਜੀ ਬੀਬੀ ਕੁਲਵਿੰਦਰ ਕੌਰ ਜੀ ਇੰਡੀਆਨਾ ਤੋਂ ਆਏ ਆ, ਅਤੇ ਭਾਈ ਜਰਨੈਲ ਸਿੰਘ ਦੇ ਮਾਸੜ ਜੀ ਸੋ ਭਾਈ ਹਰਜਿੰਦਰ ਸਿੰਘ ਦੀ ਮਾਸੀ ਜੀ, ਬੀਬੀ ਇਸੇ ਤਰ੍ਹਾਂ ਗੁਰਮੀਤ ਕੌਰ ਜੀ, ਸਾਰੇ ਪਰਿਵਾਰ ਸੋ ਪਹੁੰਚੇ ਆ, ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਇੱਧਰੋਂ ਵੀ ਸੋ ਵੜਿੰਗ ਪਰਿਵਾਰ ਦਾ, ਭੁੱਲੋ ਪਰਿਵਾਰ ਦਾ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਮੈਂ ਬੇਨਤੀ ਕਰਾਂਗਾ ਹੁਣ ਸਤਿਕਾਰਯੋਗ ਭਾਈ ਜਤਿੰਦਰ ਸਿੰਘ ਜੀ ਸਹੇੜੀ ਸਾਹਿਬ ਜੀ, ਸੋ ਭਾਈ ਜਤਿੰਦਰ ਸਿੰਘ ਸਹੇੜੀ ਸਾਹਿਬ ਜੀ ਜੋ ਕਿ ਜਿੰਨੇ ਵੀ ਸਾਡੇ ਮੈਂਬਰ ਪਾਰਲੀਮੈਂਟ ਆਏ ਆ, ਬੜੀ ਖੁਸ਼ੀ ਹੁੰਦੀ ਆ ਜਿੱਥੇ ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਦੀ ਦਿੱਤੀ ਹੋਈ ਸਿੱਖਿਆ ਲੈਣੀ ਆ, ਗੁਰਮਤਿ ਦੇ ਧਾਰਨੀ ਹੋਣਾ ਆ, ਉੱਥੇ ਜਿੱਥੇ ਜਾਏ ਬਈਆ ਭਲਾ ਕਹੀਏ ਜਿੱਦਾਂ ਦੇ ਸਿਸਟਮ 'ਚ ਆਪਾਂ ਰਹਿ ਰਹੇ ਹਾਂ, ਸੋ ਆਪਾਂ ਇਹਨਾਂ ਸਿਸਟਮ ਦੇ ਵਿੱਚ ਸਾਨੂੰ ਆਉਣਾ ਚਾਹੀਦਾ ਆ। ਗੁਰੂ ਸਾਹਿਬ ਕਿਰਪਾ ਕਰਨ, ਭਾਈ ਜਰਨੈਲ ਸਿੰਘ ਦੇ ਨਾਲ ਸਾਡੇ ਮੰਟੀਕੇ ਤੋਂ ਸੋ ਬਹੁਤ ਸਾਰੇ ਸਾਡੇ ਵੀਰ ਆਏ ਆ, ਸੋ ਭਾਈ ਮਹਿਤਾਬ ਸਿੰਘ, ਭਾਈ ਬਾਜ ਸਿੰਘ ਆਏ ਆ, ਭਾਈ ਸਿਮਰਦੀਪ ਸਿੰਘ ਜੀ ਸਭਰਾਈਆ ਆਇਆ, ਭਾਈ ਮਨਰੂਪ ਸਿੰਘ ਜੀ ਟੋਰਾਂਟੋ ਤੋਂ ਆਇਆ, ਮੈਂ ਸਾਰਿਆਂ ਦਾ ਬਹੁਤ ਬਹੁਤ, ਬੀਸਲਾ ਪਰਿਵਾਰ ਆਇਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਭਾਈ ਸਾਹਿਬ ਭਾਈ ਮੀਤਪਾਲ ਸਿੰਘ ਜੀ ਸਾਡੇ ਬਹੁਤ ਗੁਰਮੁਖ ਪਿਆਰ ਆ ਪਰਿਵਾਰ ਵਾਲੇ ਆ, ਸੋ ਮੈਂ ਧੰਨਵਾਦ ਕਰਦਾ। ਆਓ ਭਾਈ ਜਤਿੰਦਰ ਸਿੰਘ ਜੀ ਸਹੇੜੀ ਸਾਹਿਬ, ਉਪਰੰਤ ਮੈਂ ਢਾਡੀ ਸਿੰਘਾਂ ਨੂੰ ਬੇਨਤੀ ਕਰਾਂਗਾ, ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਸਾਹਿਬ, ਸੁਰੰਗੀਆਂ ਆਪਾਂ ਢੱਡ ਸੁਰੰਗੀਆਂ ਸੁਰੰਗ ਆਪਾਂ ਕਰ ਲਈਏ ਸੁਰ ਦੇ ਵਿੱਚ, ਤੇ ਆਪਾਂ ਸੁਣਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਆ। ਆਓ ਸਹੇੜੀ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਪੰਥਾਂ ਦੇ ਯੋਗ ਦਸਾਂ ਪਾਤਸ਼ਾਹੀਆਂ ਦੀ ਆਤਮ ਜੋਤ, ਇੱਕ ਗੁਰੂ ਤੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਖੁਸ਼ੀਆਂ ਦੇ ਮੌਕੇ ਸਾਰੀ ਇਕੱਤਰ ਹੋਈ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੁਰਾਂ ਵੱਲ ਚੁਕਾ ਕੇ ਸੀਸ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਸਤਿਗੁਰ ਨਦਰ ਕਰੀ। ਕੋਈ ਸਮਾਂ ਸੀ ਕਿ ਇਸ ਕੈਨੇਡਾ ਦੀ ਧਰਤੀ ਨੇ ਸਾਡਾ ਚੰਡੀਗੜ੍ਹ ਦਾ ਇਲਾਕਾ ਤੇ ਪਰਿਵਾਰ ਦਾ ਮਾਝੇ ਦਾ ਇਲਾਕਾ ਇੱਕ ਤੇ ਇਕੱਠਾ ਕੀਤਾ ਸੀ। ਅੱਜ ਸਮਾਂ ਵੇਖੋ, ਇੱਕ ਪਾਸੇ USA ਤੇ ਇੱਕ ਪਾਸੇ ਅਸੀਂ ਕੈਨੇਡਾ, ਕਿੱਥੋਂ ਤੋਂ ਕਿੱਥੇ ਪਰਿਵਾਰ ਸਾਡੇ ਮੇਲ ਜੋਲ ਕਰਵਾਏ ਨੇ। ਵੀਰ ਬੋਲ ਰਹੇ ਸੀ, ਮੈਂ ਕਈ ਵਾਰ USA ਵੀਰ ਨੂੰ ਗੱਤਕੇ ਦੀ ਕਮੈਂਟਰੀ ਕਰਦੇ ਸ਼ਿਕਾਗੋ ਜਾਂ ਹੋਰ ਪਾਸੇ ਵੇਖਿਆ, ਸੋ ਉੱਥੋਂ ਮੈਂ ਇਹਨਾਂ ਦੇ ਰੂਬਰੂ ਸੀ। ਪਰ ਜਿੰਨੇ ਵੀ ਤੁਸੀਂ ਸਾਹਿਬਾਨ ਵਿਨਿੰਗ ਪਰਿਵਾਰ, ਸਾਡਾ ਸਰਬਜੀਤ ਵੀਰ ਨਾਲ ਭੈਣ ਕੁਲਦੀਪ ਕੌਰ ਪਰਿਵਾਰ ਦੇ ਨਾਲ 25 ਸਾਲ ਤੋਂ ਅਸੀਂ ਇਕੱਤਰ ਹਾਂ। ਸੋਨੂ ਵੀਰ, ਚਰਨਜੀਤ ਭੁੱਲਰ ਸਾਹਿਬ ਸਾਡੇ ਫਾਦਰ ਸਾਹਿਬ ਦੇ ਨਾਲ ਤੇ ਸਾਡੇ ਪਰਿਵਾਰ ਨਾਲ ਜ਼ਿੰਦਗੀ ਦੇ ਜਿਸ ਉਮਰ ਦੇ ਵਿੱਚੋਂ ਸਪੁੱਤਰ ਜੀ ਤੁਸੀਂ ਅੱਜ ਸਾਡੇ 'ਚ ਇਕੱਤਰ ਹੋਏ ਹੋ, ਇਸ ਉਮਰ ਦੇ ਸੰਬੰਧ 'ਚ ਅਸੀਂ ਇਸ ਪਰਿਵਾਰ ਦੇ ਨਾਲ ਸੰਬੰਧ ਜੋੜਿਆ ਸੀ। ਸੋ ਅੱਜ ਸਾਰੇ ਪਰਿਵਾਰ ਵੱਲੋਂ ਅਸੀਂ ਧੀ ਰਾਣੀ ਦੇ ਪਰਿਵਾਰ ਹੁੰਦੇ ਹੋਏ ਸਪੁੱਤਰ ਜਰਨੈਲ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੈਲਕਮ ਟੂ ਅਵਰ ਫੈਮਿਲੀ, ਤੁਹਾਨੂੰ ਜੀਆਂ ਆ ਆਖਦੇ ਹਾਂ। ਸਾਰੀ ਬਰਾਤੀ ਸਾਹਿਬਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰੰਤ ਤੁਹਾਨੂੰ ਇੱਥੇ ਪਹੁੰਚਣ ਤੇ ਸਾਡੇ ਪਰਿਵਾਰ ਵੱਲੋਂ ਅਸੀਂ ਧੀ ਰਾਣੀ ਦਾ ਪ੍ਰਵਾਨ ਹੁੰਦੇ ਹੋਏ ਤੁਹਾਨੂੰ ਇੱਥੇ ਪਹੁੰਚਣ ਤੇ ਜੀਆਂ ਆ, ਤੇ ਤੁਹਾਡਾ ਇੱਥੇ ਬਹੁਤ ਬਹੁਤ ਸਵਾਗਤ ਹੈ ਸਾਡੇ ਕੈਲਗਰੀ ਪਿੰਡ ਵਿੱਚ। ਹੁਣ ਸਾਰੀ ਸੰਗਤ ਨੂੰ ਬੇਨਤੀ ਹੈ, ਸਾਰਿਆਂ ਨੇ ਧੰਨਵਾਦ ਕਰ ਦਿੱਤਾ ਜਿੰਨੇ ਵੀ ਸਾਡੇ ਦੂਰ ਦੁਰਾਡਿਓ ਸਾਡੇ ਰਿਸ਼ਤੇਦਾਰ ਸਹਿਣ ਸੰਬੰਧੀ ਸਾਡੇ ਪਹੁੰਚੇ ਹੋ, ਸਾਡੀ ਧੀ ਰਾਣੀ ਨੂੰ ਸਾਡੇ ਸਪੁੱਤਰ ਨੂੰ ਆਸ਼ੀਰਵਾਦ ਲੈਣ ਲਈ ਤੁਸੀਂ ਪਹੁੰਚੇ ਹੋ, ਤੁਹਾਡਾ ਤਲੀਆਂ ਤੇ ਦੀਵੇ ਜਗਾ, ਤੁਹਾਡਾ ਧੰਨਵਾਦ ਹੈ ਸਾਰਿਆਂ ਦਾ, ਤੁਸੀਂ ਖੁਸ਼ੀਆਂ ਚ ਪਹੁੰਚੇ ਹੋ। ਇੱਕ ਵਾਰੀ ਫੇਰ ਜਿਹੜੇ ਸ਼ਗਨਾਂ ਦੀ ਰਸਮ ਹੈ, ਜਿਵੇਂ ਪ੍ਰਧਾਨ ਸਾਹਿਬ ਦੱਸ ਕੇ ਗਏ ਨੇ ਕਿ ਉਹ ਬਾਹਰ ਹੋਵੇਗੀ, ਉਸ ਤੋਂ ਉਪਰੰਤ ਸਾਰੀ ਸੰਗਤ ਨੂੰ ਬੇਨਤੀ ਹੈ कि गुरु का लंगर तैयार है, बाद प्रशादा लग गया, सारी संगत ने प्रशादा छक के जाना जी। एक बारी फिर सारे दा धन्नवाद, आखो सारे वाहिगुरु जी का खालसा वाहिगुरु जी की फतेह।
0: वाहिगुरु जी का खालसा वाहिगुरु जी की फतेह। बहुत बहुत धन्यवाद करते हैं भाई जतेंद्र सिंह सहेड़ी साहब जी का, महाराज चढ़दी कला बख्शिश कर। आओ हम ढाडी सिंह सो भाई साहब, भाई प्रतपाल सिंह जी पार साहब, भाई जतेंद्र सिंह जी आओ, कहते सरोपे की बख्शिश प्रधान साहब आज सो महाराज कृपा कर, चढ़दी कला बख्शिश कर। जिन्हें भी मैंबर पार्लीमेंट आए से उन्होंने भी बहुत बहुत धन्यवाद करते हैं असी। बोले सो निहा सो हम ढाडी सिंह अते नाल नाल मैं बेनती करता परिवार नू के दोनों परिवार दे दोनों परिवारों ने ही मर्द साहब की हजूरी बेच जड़ा शगन आ माता पिता ने शगन करना। सो बाकी आपां सारिया ने शगन की रस्म जिहड़ी आ ओह दरबार टेंट दे विच करनी आ। सो असी बहुत बहुत धन्यवाद करते हैं उत्थे असी जिथे भाई सरबजीत सिंह जी, उत्थे भाई चरणजीत सिंह जी, भाई जसबीर सिंह जी, भाई अमृतपाल सिंह अते इन्हां दे सत्कारयोग अपने मनमीत कौर जी दे मास्टर जी आया अजीतपाल सिंह जी जो कि कैलीफोर्निया तो आए आ, वह यूनाइटेड स्टेट ऑफ अमेरिका वालों साडे वाले पासों आए आ। सो असी उन्हां दा धन्नवाद करदे आ। सो बड़ेंग परिवार, भुल्लर परिवार, सो इधर अपने साडा भाई जरनैल सिंह जी, बीबी गुरबख्श कौर, भाई अमरजीत सिंह, जिन्ना भी साडा परिवार आ, सो भाई जरनैल सिंह जी उन्हां दे सत्कारयोग, इन्हां दे जीजा जी भाई अमनदीप सिंह जी, जसमीत कौर जी, सारे साडे परिवार के जिन्हें भी मैंबर। सो क्योंकि मैं मेरे सत्कारयोग भूआ जी के पुत्र आ भाई जरनैल सिंह जी, सो कैलीफोर्निया तो साडा सारा परिवार आया। सो उत्थे मैं इधर अपने दोनों परिवारों का कनेडा तो जिन्हें परिवार आए आ, अमेरिका तो परिवार आए आ, सब तो वड्डा साडा रिश्ता आ गुरसिखा एको प्यार गुरमिता पुता भाइया। सो जगमीत अपने मनमीत कौर जी ताया जी बैठे आ, उन्हें सारे परिवारों का मैं धन्यवाद करदा। गुरु के सिख बड़ी दूरों दूरों आए आ, सो जिन्हों का बड़ा था प्यार आ भाई जरनैल सिंह उन्होंने नाल, बीबी मनमीत कौर जी नाल, महाराज चढ़दी कला बख्शिश कर, ढाडी सिंह इस वेले, भाई प्रतपाल सिंह पारस, तेरे लालां का खून जो डुलदा ना सिर सिखी दे तख्त ना ताज रहिंदा, तारे टुट दे ना गुलामियां दे ते देश उवें ही अज मथाज रहिंदा, नौवां गुरु जे बलिदान ना दिंदा जंजू लाउंदा अज रवाज रहिंदा, दसम पिता सरबंस जे बारदा ना सिंघा अज भी मुगलां दा राज रहिंदा, ना कहूं अब की ना कहूं तब की बात कहूं मैं जब की, अगर ना होते गुरु गोबिंद सिंह ते सुनत होती सब की, जद फोटो लगी वेखां दिल नूं चा जिहा चढ़ जावे तीर बारा ओ बाबा मेरे मोहरे आ खड़ जावे, जिवें खुदा नूं चाहुंदे काजी मक्के काबे दे पारस जी असी फैना पिंडरां वाले बाबे दे। बोले सो निहां वाहिगुरु जी का खालसा वाहिगुरु जी की फतेह। आओ ढाडी प्रतपाल सिंह जी पार साहब।
3: वाहिगुरु जी का खालसा वाहिगुरु जी की फतेह। असी बहुत धन्यवादी हाँ वीर रणजीत सिंह होना दे जिन्हां ने स्टेज की सेवा निभाई। मैं नाल ही थैंक यू करना चाहूँगा वीर जी का, क्योंकि साढ़े गुरु घर के जो साउंड सिस्टम की बड़ी कंप्लेंट सी भी यह चलता नहीं सही, ये आवाज़ नहीं सही आती, पर वीर ने अज बिल्कुल क्लीयर कर दिता आ। मेरे ख्याल कोई सिंह ही नहीं आया सी इन्हें जोर ना बोलने वाला साडा, काफ़ी इन्होंने मनी सेव करती, तो बहुत बहुत धन्यवाद। दास बेनती करूँगा वीर जी ने भी साइड से आ जाए, उन्होंने सरोपे की बख्श भेंट की जाऊगी, वीरजीत सिंह जी, भाई ओंकार सिंह जी उन्होंने सरोपे की बख्श भेंट करेंगे।

0: ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਦਾ। ਮੈਂ ਦਾਸ ਬੇਨਤੀ ਕਰੂੰਗਾ ਭਾਈ ਪ੍ਰਿਤਪਾਲ ਸਿੰਘ ਉਹਨਾਂ ਨੂੰ ਆਪ ਨੂੰ ਤੁਹਾਡੀ ਵਾਰਾਂ ਨਿਹਾਲ ਕਰਨਗੇ ਜੀ। ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਾਜਾਂ ਵਾਲੇ ਗੁਰੂ ਜੀ ਦਾ ਕੌਣ ਆਸਾਨ ਭੁੱਲੂ, ਕੀਤੀ ਕੁਰਬਾਨੀ ਬੇਮਿਸਾਲ ਬਾਜਾਂ ਵਾਲੇ ਨੇ। ਅਣਖਾ ਗੈਰਤ ਕਹਿਣਾ ਆਣ ਸ਼ਾਨ ਜ਼ਿੰਦਗੀ ਦਾ ਹੱਲ ਕੀਤਾ ਕਠਿਨ ਸਵਾਲ ਬਾਜਾਂ ਵਾਲੇ ਨੇ। ਆ ਬਣ ਕੇ ਬਰੂ ਦਾ ਕੰਧਾ ਢਾ ਗਿਆ ਗੁਲਾਮੀ ਦੀਆਂ, ਪੰਥ ਐਸਾ ਸਾਜਿਆ ਕਮਾਲ ਬਾਜਾਂ ਵਾਲੇ ਨੇ। ਬੁਝੇ ਹੋਏ ਚਿਹਰਿਆਂ ਤੇ ਰੌਣਕ ਪਰਤਿਆਈ, ਲਹੂ ਵਿੱਚ ਲਿਆਤਾ ਸੀ ਭਚਾਲ ਬਾਜਾਂ ਵਾਲੇ ਨੇ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਪਿਆਰ ਸਤਿਕਾਰ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀਆਂ ਵਿਚਾਰਾਂ ਗੁਰਮਤ ਦੀਆਂ ਗੁਰੂ ਦੇ ਖਜ਼ਾਨਿਆਂ ਚੋਂ ਹੋਈਆਂ। ਮੈਂ ਬਹੁਤਾ ਟਾਈਮ ਨਹੀਂ ਲਾਉਣਾ ਕਿਉਂਕਿ ਸੰਗਤ ਨੂੰ ਕਾਫੀ ਟਾਈਮ ਬੈਠਿਆ ਹੋ ਗਿਆ। ਆਪਾਂ 5-7 ਮਿੰਟ ਦੇ ਵਿੱਚ ਇੱਕ ਖੁਸ਼ੀਆਂ ਦੀ ਕਵਿਤਾ ਕਹਿ ਜਾਣੀ ਹੈ ਕਿਉਂਕਿ ਵਿਆਹ ਕਾਰਜਾਂ ਤੇ ਬੜਾ ਕੁਛ ਬੋਲਿਆ ਜਾ ਸਕਦਾ ਤੇ ਵਿਦਵਾਨਾਂ ਨੇ ਬਹੁਤ ਕੁਛ ਬੋਲਿਆ ਤੇ ਜਿਹੜਾ ਸੁਭਾਗਾ ਜੋੜਾ ਇਹ ਦੇਖ ਕੇ ਮਨ ਖੁਸ਼ ਹੁੰਦਾ। ਆਪਾਂ ਸ਼ਬਦ ਸਾਰੇ ਵਿਆਹ ਚ ਪੜ੍ਹਦੇ ਹਾਂ ਵੀ ਗੁਰਮੁਖ ਵਿਆਹਣ ਆਇਆ, ਪਰ ਜੇ ਇਹ ਗੱਲ ਪੂਰੀ ਢੁਕਦੀ ਤੇ ਇਸੇ ਜੋੜੇ ਦੀ ਢੁਕਦੀ ਹੈ। ਮੈਂ ਬਹੁਤੀ ਵਿਆਖਿਆ ਨਹੀਂ ਕਰਨਾ ਚਾਹੁੰਦਾ ਕਿਉਂਕਿ ਆਪਾਂ ਇੱਕ ਜਿਹੜੀ ਧੀ ਆ ਨਾ ਉਹ ਰਾਜੇ ਮਹਾਰਾਜੇ ਵੀ ਘਰੋਂ ਤੋਰਦੇ ਆ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ, ਧੀ ਤੋਰਨੀ ਨੌ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ ਸਹੁਰਾ ਘਰ ਵੀ ਪਿਆਰਾ, ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦੇਣਾ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋ ਕਹਿਤਾ, ਜੋੜੀ ਦੇ ਸਿਰ ਉਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ, ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਬੇਟੀ ਮਨਮੀਤ ਕੌਰ ਲਾਡਲੀ ਧੀ ਸਰਦਾਰ ਸਰਬਜੀਤ ਸਿੰਘ ਜੀ ਹੋਣਾ ਦੀ ਅਤੇ ਸਰਦਾਰ ਅਮਰਜੀਤ ਸਿੰਘ ਜੀ USA ਵਾਲੇ ਉਹਨਾਂ ਦੇ ਲਾਡਲੇ ਪੁੱਤਰ ਕਾਕਾ ਜਰਨੈਲ ਸਿੰਘ ਜੀ ਦਾ ਸ਼ੁਭ ਆਨੰਦ ਕਾਰਜ ਹੋਇਆ। ਗੁਰੂ ਸਾਹਿਬ ਨੇ ਆਸ਼ੀਰਵਾਦ ਦਿੱਤੇ ਨੇ ਤੇ ਬਹੁਤ ਹੀ ਸਤਿਕਾਰਯੋਗ MP ਸਾਹਿਬਾਨ ਅਮਨਪ੍ਰੀਤ ਸਿੰਘ ਜੀ ਗੈਲਾ, ਦਰਵਿੰਦਰ ਸਿੰਘ ਜੀ ਗੈਲਾ, ਜਸਰਾਜ ਸਿੰਘ ਜੀ ਹੱਲਣ ਸਾਹਿਬ ਅਤੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਜੀ ਹੋਠੀ ਸਾਹਿਬ ਵੀ ਬੈਠੇ ਨੇ, ਦਰਸ਼ਨ ਹੋ ਰਹੇ ਆ ਸੰਗਤਾਂ ਦੇ ਵਿੱਚੋਂ। ਬਹੁਤ ਮਹਾਨ ਸ਼ਖਸੀਅਤਾਂ ਰਣਜੀਤ ਸਿੰਘ ਜੀ ਹੋਣਾ ਨੇ ਸਾਰਿਆਂ ਦੇ ਨਾਮ ਲਏ ਆ, ਕਿਹਦਾ ਕਿਹਦਾ ਨਾਂ ਲਏ, ਬੜੇ ਸਤਿਕਾਰਯੋਗ ਆ। ਉਹ ਇੱਕੋ ਕਵਿਤਾ ਦੋਨਾਂ ਪਰਿਵਾਰਾਂ ਨੂੰ ਵਧਾਈ ਦੇ ਜਾਣੀ ਹੈ, ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ, ਤੇਰੀ ਸੋਹਣੀ ਸੂਰਤ ਉਤੋਂ ਮੈਂ ਕੁਰਬਾਨੇ ਜਾਵਾਂ, ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ ਤੇ ਸੂਰਜ ਵਰਗੀ ਲਾਲੀ, ਚੜ੍ਹਦੀ ਕਲਾ ਤੇ ਰੱਖੇ ਤੈਨੂੰ ਬਾਗ ਤੇਰੇ ਦਾ ਮਾਲੀ, ਪ੍ਰਤਪਾਲ ਪਾਰਸ ਨੂੰ ਵੀ ਹੋਈਆਂ ਖੁਸ਼ੀਆਂ ਦੂਣ ਸਵਾਈਆਂ, ਮੇਰੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਆਓ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਡਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸਾ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

ਸਤਿਗੁਰ ਮੇਰਾ ਕਾਰਜ ਸਭ ਦੇ ਹਾਸ ਕਰੇ, ਸੱਚਾ ਸਤਿਗੁਰ ਮੇਰਾ ਕਾਰਜ ਸਭ ਦੇ ਰਾਸ ਕਰੇ, ਜੋ ਵੀ ਇੱਥੇ ਆ ਕੇ ਤੇ ਦਿਲ ਚੋਂ ਅਰਦਾਸ ਕਰੇ, ਜੋ ਵੀ ਇੱਥੇ ਆ ਕੇ

0: ਲੱਖ ਲੱਖ ਹੋਣ ਵਧਾਈਆਂ ਜੀ ਦੋਹਾਂ ਪਰਿਵਾਰਾਂ ਨੂੰ, ਲੱਖ ਲੱਖ ਹੋਣ ਵਧਾਈਆਂ ਜੀ ਦੋਹਾਂ ਪਰਿਵਾਰਾਂ ਨੂੰ।
1: ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਜੱਥੇ ਵੱਲੋਂ ਦੋਹਾਂ ਪਰਿਵਾਰਾਂ ਨੂੰ, ਸੁਭਾਗੀ ਜੋੜੀ ਨੂੰ, ਆਈ ਸੰਗਤ ਨੂੰ ਲੱਖ ਲੱਖ ਵਧਾਈਆਂ। ਪਰਿਵਾਰ ਵੱਲੋਂ ਬੇਨਤੀ ਹੈ ਵੀ ਪ੍ਰਸ਼ਾਦਾ ਪਾਣੀ, ਜਲ ਪਾਣੀ ਸਾਰੀ ਸੰਗਤ ਨੇ ਛੱਕ ਕੇ ਜਾਣਾ। ਜਿੰਨੀਆਂ ਵੀ ਮਹਾਨ ਸ਼ਖਸੀਅਤਾਂ, ਜਿੰਨੇ ਵੀ ਵੀਰ ਭਰਾ, ਰਿਸ਼ਤੇਦਾਰ, ਸਾਕ ਸੰਬੰਧੀ ਪਹੁੰਚੇ ਹੈ, ਸਾਰਿਆਂ ਦਾ ਧੰਨਵਾਦ। ਸੋ ਸਰੀ ਡੈਲਟਾ ਤੋਂ ਸਰਦਾਰ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਦੇ ਨਾਲ ਵੱਡੀਆਂ ਸਭਾਵਾਂ ਨਿਭਾਉਣ ਵਾਲੇ ਭੁਪਿੰਦਰ ਸਿੰਘ ਜੀ ਹੋਠੀ ਸਾਹਿਬ, ਜੋ ਅੱਜ ਵੀ ਗੁਰੂ ਘਰ ਦੀਆਂ ਵੱਡੀਆਂ ਸਭਾਵਾਂ ਨਿਭਾ ਰਹੇ ਨੇ, ਉਹ ਵੀ ਪਹੁੰਚੇ ਹੈ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ ਸਾਰੀ ਸੰਗਤ ਨੂੰ। ਅਤੇ ਮੈਂ ਬੇਨਤੀ ਕਰਾਂ ਵੀ ਪ੍ਰਧਾਨ ਸਾਹਿਬ ਜੀ, ਸਰਦਾਰ ਹਰਪਾਲ ਸਿੰਘ ਜੀ, ਉਹਨਾਂ ਵੱਲੋਂ ਬੇਨਤੀ ਵੀ ਸਨਮਾਨ ਕੀਤੇ ਜਾਣੇ ਹੈ, ਅਤੇ ਸਰਦਾਰ ਰਣਜੀਤ ਸਿੰਘ ਜੀ ਸਟੇਜ ਦੀ ਸੇਵਾ ਨਿਭਾਈ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨਾਂ ਦਾ ਨਾਮ ਲਿਆ ਜਾਵੇ ਕਿਤੇ ਕਿਤੇ। ਸੋ ਸਰਦਾਰ ਰਣਜੀਤ ਸਿੰਘ ਜੀ, ਸੈਕਟਰੀ ਸਾਹਿਬ, ਜਿਨ੍ਹਾਂ ਨੇ ਬਖੂਬੀ ਨਾਲ ਸਟੇਜ ਦੀ ਸੇਵਾ ਨਿਭਾਈ ਹੈ, ਉਹ ਅਗਲਾ ਪ੍ਰੋਗਰਾਮ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਸਤਿਕਾਰ ਦੇ ਨਾਲ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਭਾਈ ਸਾਹਿਬ, ਭਾਈ ਪ੍ਰਿਤਪਾਲ ਸਿੰਘ ਪਾਰ ਸਾਹਿਬ, ਕਹਿਬੇ ਕੋ ਸੋਭਾ ਨੀ ਦੇਖਾ ਹੋਈ ਪ੍ਰਵਾਨ, ਕਮਾਲ ਕਰਤੀ। ਢਾਡੀ ਅਸਰੰਗੀ ਮਾਸਟਰ ਦੇ ਨਾਲ ਜਿੰਨਿਆਂ ਨੇ ਸੇਵਾ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਗੁਰੂ ਨਾਨਕ ਸਿੰਘ ਟੈਂਪਲ ਡਲਟਾ ਸਰੀ ਤੋਂ, ਜਿੱਥੇ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ, ਜਦ ਦਿਲ ਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਉਸ ਅਸਥਾਨ ਤੋਂ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਸਾਹਿਬ ਦੇ ਸਨਾਲ ਬੜੇ ਲੰਬੇ ਸਮੇਂ ਤੋਂ ਜਿਹਨਾਂ ਨੇ ਸੇਵਾਵਾਂ ਨਿਭਾ ਰਹੇ ਨੇ ਅੱਜ ਵੀ। ਸੋ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਹੋਠੀ ਸਾਹਿਬ, ਉਸ ਗੁਰੂ ਘਰ ਦੇ ਮੁੱਖ ਸਕੱਤਰ ਸਾਹਿਬ ਆ ਹੋਠੀ ਸਾਹਿਬ, ਮਹਾਰਾਜ ਕਿਰਪਾ ਕਰਨ। ਸੋ ਆਓ ਇਸ ਵੇਲੇ ਉਸਤਾਦ ਜਹਦਰ ਗਿਆਨੀ

0: ਭਿੰਦਰ ਸਿੰਘ ਜੀ ਨਾਲ ਭਾਈ ਸਾਹਿਬ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਪਾਲ ਸਿੰਘ ਜੀ ਨਾਲ ਸਤਿਕਾਰ ਜਦਾਜ ਦੇ ਪਿਤਾ ਜੀ ਸੋ ਉਹ ਜਿੰਨੀਆਂ ਸਾਡੀਆਂ ਸ਼ਖਸੀਅਤ ਆਈਆਂ ਉਹਨਾਂ ਨੂੰ ਸਰੋਪੇ ਦੀ ਬਖਸ਼ਿਸ਼ ਕਰਨਗੇ ਸੋ ਭਾਈ ਭੁਪਿੰਦਰ ਸਿੰਘ ਜੀ ਹੋਠੀ ਸਾਹਿਬ ਬੋਲੇ ਸੋ ਨਿਹਾਲ ਭਾਈ ਗੁਰਸੇਵਕ ਸਿੰਘ ਜੀ ਇੰਡਿਆਨਾ ਤੋਂ ਆਏ ਆ ਭਾਈ ਗੁਰਸੇਵਕ ਸਿੰਘ ਜੀ ਆ ਜਾਓ ਭਾਈ ਸਾਹਿਬ ਜੀ ਪਿਛਲੇ ਵੀਕ ਇਹਨਾਂ ਦਾ ਆਨੰਦ ਕਾਰਜ ਹੋਇਆ ਬਫਲੋ ਦੀ ਧਰਤੀ ਤੇ ਭਾਈ ਗੁਰਸੇਵਕ ਸਿੰਘ ਜੀ ਜਿਵੇਂ ਆਖਿਆ ਜਾਂਦਾ ਭਾਈ ਤਰਨਦੀਪ ਸਿੰਘ ਜੀ ਮੋਂਟਰੀਆਲ ਤੋਂ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਬੜਾ ਪਿਆਰ ਆ ਮੋਂਟਰੀਆਲ ਤੋਂ ਭਾਈ ਜਰਨੈਲ ਸਿੰਘ ਬੀਬੀ ਮਨਵੀਤ ਕੌਰ ਸਾਰੇ ਪਰਿਵਾਰਾਂ ਨਾਲ ਭਾਈ ਗੁਰਸੇਵਕ ਸਿੰਘ ਜੀ ਬਹੁਤ ਗੁਰਮੁਖ ਪਿਆਰੇ ਆ ਬੜੀ ਚੜ੍ਹਦੀ ਕਰਾ ਰਹੇ ਆ ਬੋਲੇ ਸੋ ਨਿਹਾਲ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਮੈਦਾਨੇ ਜੰਗ ਦੇ ਮੇਨ ਕਰਤੇ ਧਰਤੇ ਆ ਨਿਊ ਜਰਸੀ ਤੋਂ ਆਏ ਆ ਭਾਈ ਰਣਜੀਤ ਸਿੰਘ ਜੀ ਭਾਈ ਮਨਰੂਪ ਸਿੰਘ ਉਹਨਾਂ ਨੂੰ ਮੈਂ ਬੇਨਤੀ ਕਰਦਾ ਉਹ ਟੋਰਾਂਟੋ ਤੋਂ ਆਏ ਆ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਭਾਈ ਚਰਨਜੀਤ ਸਤਿ ਸ੍ਰੀ ਭਾਈ ਚਰਨਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਬੀਆਂ ਸੇਵਾਵਾਂ ਜਿੱਦਣ ਦਾ ਕੱਲ ਪਰਸੋਂ ਦੇ ਆਏ ਆ ਉਦਣ ਦੇ ਸਾਨੂੰ ਇਹੀ ਕਹੀ ਜਾਂਦੇ ਤੁਸੀਂ ਕੋਈ ਪਰਵਾਹ ਨਹੀਂ ਕਰਨੀ ਮੈਂ ਕਿਹਾ ਸਾਨੂੰ ਕੋਈ ਪਰਵਾਹ ਹੈ ਹੀ ਨਹੀਂ ਪਰਵਾਹ ਗੁਰੂ ਸਾਹਿਬ ਆਪ ਹੀ ਕਿਰਪਾ ਕਰ ਰਹੇ ਆ ਜਿਸ ਕਾ ਕਾਰਜ ਤਿੰਨੇ ਕੀ ਆ ਮਾਨਸ ਕਿਆ ਬੇਚਾਰਾ ਰਾਮ ਭਾਈ ਰਣਜੀਤ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਭਾਈ ਮਨਰੂਪ ਸਿੰਘ ਭਾਈ ਚਰਨਜੀਤ ਸਿੰਘ ਮੈਂ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਜਸਕੀਰਤ ਸਿੰਘ ਨੂੰ ਬੇਨਤੀ ਕਰਦਾ ਸਤਿ ਸ੍ਰੀ ਆ ਸੋ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਪਰਿਵਾਰ ਸਮੇਤ ਆਏ ਆ ਭਾਈ ਚਰ ਆਪਣੇ ਜਸਕੀਰਤ ਸਿੰਘ ਜੀ ਬੈਲੀਗਮ ਤੋਂ ਭਾਈ ਸਾਹਿਬ ਭਾਈ ਦਮਨਵੀਰ ਸਿੰਘ ਜੀ ਭਾਈ ਹਾਂਜੀ ਹਾਂਜੀ ਭਾਈ ਗੁਰਨੂਰ ਸਿੰਘ ਜੀ ਐਡਮਿੰਟਨ ਤੋਂ ਆਏ ਆ ਉਹਨਾਂ ਨੂੰ ਬੇਨਤੀ ਕਰਦੇ ਆ ਸੋ ਭਾਈ ਜਸਕੀਰਤ ਸਿੰਘ ਜੀ ਉਸਤਾਦ ਜੀ ਦਾ ਪਚੰਗੀ ਆ ਬੜੀ ਕਿਰਪਾ ਆ ਸੋ ਭਾਈ ਦਮਨਵੀਰ ਸਿੰਘ ਜੀ ਭਾਈ ਦਮਨਵੀਰ ਸਿੰਘ ਜੀ ਆ ਜਾਓ ਸੋ ਭਾਈ ਗੁਰਨੂਰ ਸਿੰਘ ਜੀ ਐਡਮਿੰਟਨ ਤੋਂ ਆਏ ਸਾਡਾ ਵੀਰ ਸਤਿ ਸ੍ਰੀ ਆ ਭਾਈ ਬਾਜ ਸਿੰਘ ਭਾਈ ਮਹਿਤਾਬ ਸਿੰਘ ਜੀ ਬਾਜ ਸੁਣਦੇ ਹੋਣ ਸੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਭਾਈ ਬਾਜ ਸਿੰਘ ਮਹਿਤਾਬ ਸਿੰਘ ਭਾਈ ਵਰਿੰਦਰ ਸਿੰਘ ਉਹਨਾਂ ਨੂੰ ਮੈਂ ਬੇਨਤੀ ਕਰਦਾ ਭਾਈ ਅਮਨਦੀਪ ਸਿੰਘ ਜੀ ਸੋ ਸਾਡੇ ਸਤਿਕਾਰਯੋਗ ਫੁੱਫੜ ਜੀ ਭਾਈ ਅਮਰਜੀਤ ਸਿੰਘ ਜੀ ਆ ਜਾਓ ਭਾਈ ਅਮਰਜੀਤ ਸਿੰਘ ਜੀ ਭਾਈ ਸਰਬਜੀਤ ਸਿੰਘ ਜੀ ਕਿੱਥੇ ਆ ਵੜਿੰਗ ਸਾਹਿਬ ਹਾਂਜੀ ਹਾਂਜੀ ਬੀਸਲਾ ਸਾਹਿਬ ਗੁਰਕਰਨ ਸਿੰਘ ਜੀ ਭਾਈ ਗੁਰਕਰਨ ਸਿੰਘ ਜੀ ਭਾਈ ਵਿਵੇਕ ਸਿੰਘ ਜੀ ਨੂੰ ਬੇਨਤੀ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਮਹਿਤਾਬ ਸਿੰਘ ਜੀ ਮੰਡੀਕੇ ਤੋਂ ਵਿਸ਼ੇਸ਼ ਤੌਰ ਤੇ ਆਏ ਆ ਬੋਲੇ ਸੋ ਨਿਹਾਲ ਬੜਾ ਪਿਆਰ ਆ ਭਾਈ ਜਰਨੈਲ ਸਿੰਘ ਉਹਨਾਂ ਦੇ ਨਾਲ ਇਹਨਾਂ ਦਾ ਹਾਂਜੀ ਭਾਈ ਵਿਵੇਕ ਸਿੰਘ ਜੀ ਭਾਈ ਗੁਰਕਰਨ ਸਿੰਘ ਜੀ ਬੀਸਲਾ ਸਾਹਿਬ ਇਹ ਵੀ ਭਾਈ ਗੁਰਕ ਆਪਣੇ ਵਿਵੇਕ ਸਿੰਘ ਜੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਹੋਠੀ ਸਾਹਿਬ ਸਾਰੇ ਪਰਿਵਾਰ ਸਮੇਤ ਆਏ ਆ ਹਾਂਜੀ ਹਾਂਜੀ ਇਸੇ ਤਰ੍ਹਾਂ ਭਾਈ ਜਰਨੈਲ ਸਿੰਘ ਦੇ ਤਾਇਆ ਜੀ ਸਾਡੇ ਸਤਿਕਾਰਯੋਗ ਫੁੱਫੜ ਜੀ ਭਜਨ ਸਿੰਘ ਜੀ ਭਾਈ ਭਜਨ ਸਿੰਘ ਜੀ ਭੂਆ ਨੂੰ ਬੇਨਤੀ ਕਰਦਾ ਬੀਬੀ ਕੁਲਦੀਪ ਕੌਰ ਬੀਬੀ ਗੁਰਬਖਸ਼ ਕੌਰ ਨੂੰ ਬੇਨਤੀ ਆ ਬੀਬੀ ਗੁਰਬਖਸ਼ ਕੌਰ ਜੀ ਉਹ ਵੀ ਸਰੋਪੇ ਦੀ ਬਖਸ਼ਿਸ਼ ਬੀਬੀ ਕੁਲਦੀਪ ਕੌਰ ਦੀ ਭਾਈ ਗੁਰਮਨ ਸਿੰਘ ਜੀ ਕੈਲਗਰੀ ਤੋਂ ਆਏ ਉਹਨਾਂ ਨੂੰ ਬੇਨਤੀ ਆ ਭਾਈ ਗੁਰਮਨ ਸਿੰਘ ਜੀ ਕੈਲਗਰੀ ਅਤੇ ਬੀਬੀ ਮਨਵੀਰ ਕੌਰ ਜੀ ਨਾਲ ਜਿੰਨੀਆਂ ਭੈਣਾਂ ਨੇ ਸੇਵਾਵਾਂ ਕੀਤੀਆਂ ਬੀਬੀ ਜਗਜੀਤ ਕੌਰ ਨਾਲ ਪਰਿਵਾਰ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਸੋ ਭਾਈ ਜਰਨੈਲ ਸਿੰਘ ਦੇ ਫੁੱਫੜ ਜੀ ਜਰਮਨ ਤੋਂ ਵਿਸ਼ੇਸ਼ ਤੌਰ ਤੇ ਪਰਿਵਾਰ ਭਾਈ ਜਸਪਾਲ ਸਿੰਘ ਜੀ ਸਾਡੇ ਕੈਲਗਰੀ ਆ ਰਹੇ ਭਾਈ ਜਸਪਾਲ ਸਿੰਘ ਜੀ ਆ ਜਾਓ ਬੜੇ ਸਾਡੇ ਗੁਰਮੁਖ ਪਿਆਰੇ ਆ ਇਹ ਸਾਡੀ ਭੈਣ ਜੀ ਉਹਨਾਂ ਦੇ ਘਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਬੜੀਆਂ ਸੇਵਾਵਾਂ ਕੀਤੀਆਂ ਇਹਨਾਂ ਨੇ ਬੀਬੀ ਗੁਰਜੀਤ ਕੌਰ ਸਤਿ ਸ੍ਰੀ ਬਹੁਤ ਸੇਵਾਵਾਂ ਕੀਤੀਆਂ ਇਹਨਾਂ ਨੇ ਸੋ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਜਮਾਲਪੁਰ ਵਾਲਾ ਪਰਿਵਾਰ ਸਾਡੇ ਮਾਸੀ ਰਾਜ ਕੌਰ ਜੀ ਹੁਣੀ ਉਹਨਾਂ ਦੇ ਭਾਈ ਆਪਣੇ ਜਸਵੰਤ ਸਿੰਘ ਜੀ ਭਾਈ ਗੁਰਦੀਪ ਸਿੰਘ ਦੋਨੀ ਪਰਿਵਾਰ ਸਾਰਾ ਆਇਆ ਧੰਨਵਾਦ ਕਰਦੇ ਹਾਂ ਸੋ ਬੀਬੀ ਗੁਰਬਖਸ਼ ਕੌਰ ਇਸੇ ਤਰ੍ਹਾਂ ਬੀਬੀ ਆਪਣੇ ਕੁਲਦੀਪ ਕੌਰ ਕੁੜਮ ਕੁੜਮਾਈ ਕੁੜਮੀ ਸਤਿ ਸ੍ਰੀ ਆ ਸੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਇੱਥੇ ਅਸੀਂ ਸਾਰੇ ਪਰਿਵਾਰਾਂ ਦਾ ਅਮੈਰੀਕਾ ਤੋਂ ਜਿੰਨੇ ਵੀ ਸਾਡੇ ਪਰਿਵਾਰ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਰਿਸ਼ਤੇਦਾਰ ਸਾਡੇ ਯਾਰ ਦੋਸਤ ਆਏ ਆ ਕੈਨੇਡਾ ਤੋਂ ਵੜਿੰਗ ਪਰਿਵਾਰ ਇਸੇ ਤਰ੍ਹਾਂ ਜਿੰਨੇ ਵੀ ਪਰਿਵਾਰ ਇੱਥੋਂ ਦੇ ਆ ਸਾਰਿਆਂ ਦਾ ਧੰਨਵਾਦ ਰਿਸ਼ਤੇਦਾਰ ਜਿੰਨੇ ਵੀ ਆਏ ਆ ਹਾਂਜੀ ਭਾਈ ਗੁਰਮਨ ਸਿੰਘ ਜੀ ਆਓ ਬੜੇ ਗੁਰਮੁਖ ਪਿਆਰੇ ਭਾਈ ਅਮਰਜੀਤ ਸਿੰਘ ਜੀ ਨੂੰ ਬੇਨਤੀ ਆ ਸਾਡੇ ਸਤਿਕਾਰ ਦੇ ਫੁੱਫੜ ਜੀ ਆਓ ਹਾਂਜੀ ਹਾਂਜੀ ਸੋ ਬਹੁਤ ਗੁਰਮੁਖ ਪਿਆਰੇ ਆ ਇੱਕ ਆਪਣੇ ਦੇਗੀਆ ਸਿੰਘ ਇੱਥੇ ਦੇਗੀਆ ਸਿੰਘ ਆਓ ਜੀ ਭਾਈ ਸਾਹਿਬ ਦਾ ਕੀ ਨਾਮ ਭਾਈ ਨਵਰਾਜ ਸਿੰਘ ਜੀ ਬਹੁਤ ਗੁਰਮੁਖ ਪਿਆਰੇ ਆ, ਬੜੀ ਸੁੱਚਮ ਦੇ ਨਾਲ ਉਹਨਾਂ ਨੇ ਐਨ ਆਪਣਾ ਚਿਹਰਾ ਸਜਾ ਕੇ ਦੇਖ ਨੂੰ ਭੋਗ ਲਾਇਆ, ਬੋਲੇ ਸੋ ਨਿਹਾਲ। ਸੋ ਮਹਾਰਾਜ ਕਹਿੰਦੇ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ। ਸੋ ਨਾਲ ਹੁਣ ਬੇਨਤੀ ਆ, ਗੱਟ ਕੇ ਦੇ ਖਾੜੇ ਵੀ ਸਜਾਏ ਜਾਣਗੇ। ਬੀਬੀ ਜਗਜੀਤ ਕੌਰ ਨਾਲ ਜੀ, ਇਹ ਸਾਡੇ ਆਂਜੀ ਭੈਣ ਜੀ ਆਓ, ਇਹਨਾਂ ਨੇ ਮੋਹਰੇ ਹੋ ਕੇ ਸਾਰੀ ਸੇਵਾ ਕੀਤੀ ਆ। ਭਾਈ ਜੁਝਾਰ ਸਿੰਘ ਜੀ ਸਾਡੇ ਸਾਡੇ ਵੱਡੇ ਤਾਇਆ ਜੀ ਉਹਨਾਂ ਦੇ ਸਪੁੱਤਰ ਇੰਡੀਆਨਾ ਤੋਂ, ਭਾਈ ਜੁਝਾਰ ਸਿੰਘ, ਵਰਿੰਦਰ ਸਿੰਘ ਉਹਨਾਂ ਨੂੰ ਮੈਂ ਬੇਨਤੀ ਕਰਦਾ, ਜਗਰਾਜ ਸਿੰਘ ਉਹਨਾਂ ਨੂੰ ਸਤਿ ਸ੍ਰੀ ਅਕਾਲ। ਸੋ ਨਾਲ ਹੁਣ ਬਾਕੀ ਆਪਾਂ ਬਾਹਰ ਅਖਾੜੇ ਵਿੱਚ ਗੱਤਕੇ ਦੇ ਅਖਾੜੇ ਸਜਾਏ ਜਾਣਗੇ, ਗੁਰੂ ਕੇ ਲੰਗਰ ਵਰਤਣਗੇ, ਅਖਾੜੇ ਵਿੱਚ ਵੀ ਆਪਾਂ ਸਾਰਿਆਂ ਨੇ ਦਰਸ਼ ਮੇਲੇ ਕਰਨੇ ਆ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਆਸਰੂਪੀ ਵੀ ਆਸਰੂਪੀ ਇਹ ਮੇਰੇ।

0: ਭੁੱਲ ਨਾ ਸਕਾਂ ਮੈਂ ਉਹਦੇ ਕੀਤੇ ਉਪਕਾਰ ਨੂੰ, ਬਾਰ ਦਿੱਤਾ ਸਾਡੇ ਉੱਤੋਂ ਸਾਰੇ ਪਰਿਵਾਰ ਨੂੰ।
1: ਭੁੱਲ ਨਾ ਸਕਾਂ ਮੈਂ ਉਹਦੇ ਕੀਤੇ ਉਪਕਾਰ ਨੂੰ, ਬਾਰ ਦਿੱਤਾ ਸਾਡੇ ਉੱਤੋਂ ਸਾਰੇ ਪਰਿਵਾਰ ਨੂੰ।
0: ਭੁੱਲ ਨਾ ਸਕਾਂ ਮੈਂ ਉਹਦੇ ਕੀਤੇ ਉਪਕਾਰ ਨੂੰ, ਬਾਰ ਦਿੱਤਾ ਸਾਡੇ

0: ਕਰਦਾ ਸਰਬਜੀਤ ਬੰਦਨਾ ਡੰਡੋਤ ਦੀ ਮੰਗਲੀ ਵਾਲੀ ਦੀ ਹੋਵੇ ਦਰਜ ਤੁਹਾਡੇ ਮੌਤ ਦੀ
1: ਕਰਦਾ ਸਰਬਜੀਤ ਬੰਦਨਾ ਡੰਡੋਤ ਦੀ ਮੰਗਲੀ ਵਾਲੀ ਦੀ ਹੋਵੇ ਤਰ ਤੁਹਾਡੇ ਮੌਤ ਜੀ
0: ਕਰਦਾ ਸਰਬਜੀਤ ਬੰਦਨਾ ਡੰਡੋਤ ਦੀ ਮੰਗਲੀ ਵਾਲੇ ਦੀ ਹੋਵੇ ਦਰ ਤੁਹਾਡੇ ਮੌਤ ਜੀ
1: ਕਰਦਾ ਸਰਬਜੀਤ ਬੰਦਨਾ ਡੰਡੋਤ ਦੀ ਮੰਗਲੀ ਵਾਲੇ ਦੀ ਹੋਵੇ ਤਰ ਤੁਹਾਡੇ ਮੌਤ ਜੀ
0: ਪੰਥ ਸਿੱਖੀ ਦਾ ਹੈ ਜੱਗ ਤੋਂ ਨਿਰਾਲਾ
1: ਜੱਗ ਭਾਵੇਂ ਸਾਰਾ ਰੁੱਸ ਦੇ
0: ਪੰਥ ਸਿੱਖੀ ਦਾ ਹੈ ਜੱਗ ਤੋਂ ਨਿਰਾਲਾ
1: ਜੱਗ ਭਾਵੇਂ ਸਾਰਾ ਰੁੱਸ

0: ਕਲਗੀ ਵਾਲਿਆ ਕਰਾਂ ਕੀ ਸਿਫਤ ਤੇਰੀ, ਤੇਰੀ ਦੀਦ ਤੋਂ ਸਦ ਬਲਹਾਰ ਕਿੰਨੇ। ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ, ਵਾਰੇ ਜੱਗ ਤੋਂ ਜੀਤ ਜਝਾਰ ਕਿੰਨੇ। ਛੋਟੇ ਲਾਲ ਅੱਖਾਂ ਦੇ ਚੰਨ ਤਾਰੇ, ਮਾਂ ਗੁਜਰੀ ਤੇ ਦਲਦਾਰ ਕਿੰਨੇ। ਅਜੀਤ ਬਾਲ ਤੋਂ ਕਦੇ ਨੀ ਗਹਿਣ ਹੋਣੇ, ਤੇਰੇ ਪਾਰਸ ਤੇ ਪਰਉਪਕਾਰ ਕਿੰਨੇ। ਮੇਰੇ ਬਾਜਾਂ ਵਾਲੇ ਮਾਹੀ ਦਾ ਕਰਜ਼ਾ ਨਾ ਕੋਈ ਲਾਹ ਸਕਦਾ, ਉਹ ਮਾਲਕ ਦੇ ਕਰਜ਼ੇ ਨੀ ਲਾਏ ਜਾਣੇ ਸਾਰੇ ਸੰਸਾਰ ਤੋਂ। ਮੇਰੇ ਬਾਜਾਂ ਵਾਲੇ ਮਾਹੀ ਦਾ ਕਰਜ਼ਾ ਨਾ ਕੋਈ ਲਾਹ ਸਕਦਾ, ਕੋਈ ਚਾ ਕੋਈ ਵਾਰ ਜਿਗਰ ਦੇ ਟੋਟਿਆਂ ਨੂੰ ਨਹੀਂ ਰੱਬ ਦਾ ਸ਼ੁਕਰ ਮਨਾ ਸਕਦਾ। ਯਾਰਦੇ ਦਾ ਸਾਨੂੰ ਸੱਥਰ ਚੰਗਾ ਨਹੀਂ ਗੀਤ ਪਿਆਰ ਦੇ ਗਾ ਸਕਦਾ, ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਆ ਸਕਦਾ। ਆਓ ਸਤਿਗੁਰਾਂ ਦੇ ਪਾਵਨ ਚਰਨਾਂ ਚ ਦੋਨੇ ਹੱਥ ਜੋੜ ਕੇ ਪਿਆਰ ਸਤਿਕਾਰ ਅਮਨ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ
1: ਫਤਿਹ।
0: ਵੱਡਿਆਂ ਭਾਗਾਂ ਵਾਲੇ ਹਾਂ, ਪਾਤਸ਼ਾਹ ਦੀ ਮਿਹਰ ਹੋਈ ਹੈ, ਸਤਿਗੁਰਾਂ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਜੁੜ ਬੈਠੇ ਹਾਂ। ਸੰਗਤ ਦੀ ਪ੍ਰਾਪਤੀ ਗੁਰੂ ਦੇ ਚਰਨਾਂ ਦੀ ਪ੍ਰਾਪਤੀ ਭਾਗਾਂ ਵਾਲਿਆਂ ਨੂੰ ਹੁੰਦੀ ਹੈ। ਦੀਨ ਦਰਦ ਨਿਵਾਰ ਠਾਕਰ ਰਾਖੇ ਜਨ ਕੀ ਆਪ, ਉਹ ਦੀਨ ਦਿਆਲ ਹੈ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਉਹ ਆਪਣੇ ਸੇਵਕਾਂ ਦੀ ਪੱਤ ਕੱਜਣ ਲੱਗਾ ਰੱਖਣ ਵਾਲਾ, ਪਹਿਜ ਰੱਖਣ ਵਾਲਾ, ਪੜਦੇ ਕੱਜਣ ਵਾਲਾ ਮੇਰਾ ਮਾਲਕ। ਕਰਨ ਕਾਰਨ ਹਰ ਨਾ ਤਰਨ ਤਾਰਨ ਹਰ ਨਾ ਤਾਂ ਦੁੱਖ ਨਾ ਸਕੈ ਵਿਆਹ। ਜਦੋਂ ਉਹਦੇ ਚਰਨਾਂ ਕਮਲਾਂ ਦੇ ਆਸਰੇ ਲੈ ਲਏ ਦੀਨ ਦਿਆਲ ਦੇ, ਤੇ ਫਿਰ ਉਹ ਤਾਰਨ ਹਾਰ ਸਮਰੱਥ ਹੈ, ਤੇ ਉਹਦੇ ਚਰਨਾਂ ਕਮਲਾਂ ਵਿੱਚ ਦੁੱਖ ਨੀ ਨੇੜੇ ਆਉਂਦੇ। ਕਾਮ ਕਰੋ ਲੋਭ ਹੰਕਾਰ ਨੀ ਬੰਦੇ ਨੂੰ ਸਤਾਉਂਦੇ, ਇਹਦੇ ਅਧੀਨ ਰਹਿੰਦੇ ਫਿਰ ਮਨੁੱਖ ਦੇ, ਇਹਦੇ ਤੇ ਪਹਿਰਾ ਭਾਰੂ ਨੀ ਕਰਦੇ ਜਿਹੜੇ ਦੂਤ ਨੇ। ਮੇਰੇ ਸਤਿਗੁਰੂ ਸੱਤੇ ਪਾਤਸ਼ਾਹ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਤੇ ਗੁਰਬਾਣੀ ਨੂੰ ਹਿਰਦੇ ਤੇ ਵਸਾ ਲੈਣਾ, ਗੁਰਬਾਣੀ ਦੇ ਮੁਤਾਬਕ ਜੀਵਨ ਨੂੰ ਢਾਲ ਲੈਣਾ, ਇਹ ਬਿਰਲਿਆਂ ਬਿਰਲਿਆਂ ਦੀ ਨਿਸ਼ਾਨੀ ਆ, ਤੇ ਬਿਰਲੇ ਬਿਰਲੇ ਹੀ ਇਸ ਕਸਵੱਟੀ ਤੋਂ ਪੂਰੇ ਉਤਰਦੇ। ਮਹਾਰਾਜ ਕਹਿੰਦੇ ਜਗ ਮੈਂ ਉੱਤਮ ਕੱਢੀਐ ਬਿਰਲੇ ਕਈ ਕੇ, ਕਹਿੰਦੇ ਜਿਹੜੇ ਬਿਰਲੇ ਬਿਰਲੇ ਨਾ ਉੱਤਮ ਗਿਣੇ ਜਾਣ ਵਾਲੇ, ਨੌਹਾਂ ਦੀ ਪੋਟਿਆਂ ਤੇ ਗਿਣੇ ਜਾਣ ਵਾਲੇ ਬਿਰਲੇ ਬਿਰਲੇ ਹੈ। ਆਓ ਆਪਾਂ ਇੱਕ ਕਵਿਤਾ ਕਹਿ ਦੇਣੀ ਤੇ ਉਦੋਂ ਨੂੰ ਸਮਾਂ ਵੀ ਹੋ ਜਾਣਾ ਜਥੇ ਦਾ। ਇਤਿਹਾਸ ਦੀ ਲੜੀ ਦੇ ਵਿੱਚੋਂ ਭਾਈ ਤਾਰੂ ਸਿੰਘ ਜਿਹੜਾ ਜੱਪੀ ਤੱਪੀ ਹੈ, ਜਿਹੜਾ ਬ੍ਰਹਮ ਗਿਆਨੀ ਹੈ, ਜਿਹੜਾ ਰੱਬ ਦੇ ਹੁਕਮ ਵਿੱਚ ਰਹਿਣ ਵਾਲਾ ਨਵਾਣਾ ਜਾਂ ਸਿੱਖ ਆ, ਜਿਹੜਾ ਰਾਹੀ ਪੰਜੀ ਦੀ ਸੇਵਾ ਕਰਦਾ, ਜਿਹੜਾ ਗਊ ਗਰੀਬ ਨੂੰ ਆਪਣੀ ਹੈਕ ਨਾਲ ਲਾਉਂਦਾ, ਜਿਹੜਾ ਕਿਸੇ ਦਾ ਦੁੱਖ ਨਹੀਂ ਦੇਖ ਸਕਦਾ, ਪੁੱਲੇ ਪਿੰਡ ਦਾ ਰਹਿਣ ਵਾਲਾ ਭਾਈ ਤਾਰੂ ਸਿੰਘ। ਆਪਾਂ ਜ਼ਿਕਰ ਕੀਤਾ ਸੀ ਇਤਿਹਾਸ ਦਾ ਵੀ ਰਹੀਮ ਬਖਸ਼ ਦੀ ਜਿਹੜੀ ਧੀ ਸੀ ਉਹਨੂੰ ਪੱਟੀ ਦਾ ਚੌਧਰੀ ਲੈ ਗਿਆ ਚੌਕੇ, ਤੇ ਉਹ ਰੋਂਡਾ ਪਿੰਡਦਾ ਲਾਹੌਰ ਗਿਆ, ਪਰ ਕਿਸੇ ਨੇ ਫਰਿਆਦਾਂ ਨਾ ਸੁਣੀਆਂ ਸਰਕਾਰਾਂ ਦੇ, ਮਹਿਲਾਂ ਦੇ ਵਿੱਚੋਂ ਧੱਕੇ ਮਾਰ ਕੇ ਕਚਹਿਰੀਆਂ ਚੋਂ ਕੱਢਿਆ ਗਿਆ, ਤੇ ਪੈਰਾਂ ਨੂੰ ਖੜਖੜਾਉਂਦਾ ਹੋਇਆ ਜਦੋਂ ਇਹ ਪੁੱਲੇ ਪਿੰਡ ਪਹੁੰਚਿਆ, ਤੇ ਪੁੱਲੇ ਪਿੰਡ ਪਹੁੰਚ ਕੇ ਭਾਈ ਤਾਰੂ ਸਿੰਘ ਦਾ ਇਹਨੇ ਘਰ ਪੁੱਛਿਆ, ਪੁੱਛਿਆ ਲੋਕਾਂ ਤੋਂ ਵੀ ਮੈਂ ਰਾਤ ਕੱਟਣੀ ਹੈ, ਤੇ ਜਿਹੜੇ ਆਸੇ ਪਾਸੇ ਦੇ ਲੋਕ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਸਾਰਿਆਂ ਲੋਕਾਂ ਨੂੰ ਵੀ ਪਿੰਡ ਚ ਬੰਦਾ ਚੰਗਾ ਕਿਹੜਾ ਰਹਿੰਦਾ, ਮਾੜਾ ਕਿਹੜਾ ਰਹਿੰਦਾ, ਕਿਹੜਾ ਕੀ ਕੰਮ ਕਰ ਸਕਦਾ, ਕਿਹੜਾ ਕੀ ਨਹੀਂ ਕਰ ਸਕਦਾ, ਇਲਾਕੇ ਵਾਲਿਆਂ ਨੂੰ, ਨੇੜੇ ਰਹਿਣ ਵਾਲਿਆਂ ਨੂੰ, ਪਿੰਡ ਵਾਲਿਆਂ ਨੂੰ ਪਤਾ ਹੁੰਦਾ, ਮਾੜੇ ਦਾ ਵੀ ਪਤਾ ਹੁੰਦਾ ਤੇ ਚੰਗੇ ਦਾ ਵੀ ਪਤਾ ਹੁੰਦਾ। ਤੇ ਭਾਈ ਤਾਰੂ ਸਿੰਘ ਤਾਂ ਸੰਤ ਨੇ, ਉਹਨੂੰ ਲੋਕ ਭਾਵੇਂ ਉਮਰ 25 ਸਾਲ ਦੀ ਹੈ, ਭਾਈ ਤਾਰੂ ਸਿੰਘ ਨੂੰ ਲੋਕ ਸੰਤ ਕਹਿੰਦੇ, ਉਹਨੂੰ ਲੋਕ ਗੁਰੂ ਦਾ ਪਿਆਰਾ ਕਹਿੰਦੇ ਉਹਨੂੰ, ਕਿਉਂਕਿ ਭਾਈ ਤਾਰੂ ਸਿੰਘ ਇਕੱਲਾ ਸਿੱਖਾਂ ਨਾਲ ਹੀ ਨਹੀਂ ਰੱਖਦਾ, ਉਹ ਹਿੰਦੂਆਂ ਨਾਲ ਵੀ, ਉਹ ਮੁਸਲਮਾਨਾਂ ਨਾਲ ਵੀ, ਉਹ ਦੁਨੀਆਂ ਦੇ ਹਰੇਕ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਾ, ਤੇ ਸਾਰੇ ਭਾਈ ਤਾਰੂ ਸਿੰਘ ਨੂੰ ਪਿਆਰ ਕਰਦੇ ਆ, ਹਿੰਦੂ ਵੀ ਪਿਆਰ ਕਰਦੇ ਆ, ਮੁਸਲਮਾਨ ਵੀ ਪਿਆਰ ਕਰਦੇ ਆ, ਤੇ ਸਿੱਖਾਂ ਦਾ ਤਾਂ ਹੈ ਹੀ ਉਹ। ਤੇ ਦੱਸਿਆ ਬਾਬੇ ਨੂੰ ਬਜ਼ੁਰਗ ਨੂੰ, ਕਹਿੰਦੇ ਬਜ਼ੁਰਗਾ ਜੇ ਤੂੰ ਰਾਤ ਕੱਟਣੀ ਹੈ, ਜਲ ਪਾਣੀ ਛਕਣਾ ਹੈ, ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਸਿੱਖ ਰਹਿੰਦਾ ਭਾਈ ਤਾਰੂ ਸਿੰਘ, ਉਹਦੇ ਘਰ ਦਾ ਐਡਰੈਸ ਦੱਸਿਆ। ਤੇ ਬਜ਼ੁਰਗ ਗਿਆ ਜਿੱਥੇ ਹੋਰ ਵੀ ਰਾਹੀ ਪਾਂਜੀ ਆਏ ਹੋਏ ਨੇ। ਭਾਈ ਤਾਰੂ ਸਿੰਘ ਨੇ ਸਵਾਵਾਂ ਕੀਤੀਆਂ, ਜਲ ਪਾਣੀ ਛਕਾਏ ਸਾਰਿਆਂ ਨੂੰ। ਜਲ ਪਾਣੀ ਛਕਾਉਂਦਾ ਹੋਇਆ ਭਾਈ ਤਾਰੂ ਸਿੰਘ ਸੁੱਖ ਸ਼ਾਂਤੀ ਪੁੱਛਦਾ, ਕਿੱਥੋਂ ਆਏ ਆ, ਕਿੱਥੇ ਜਾਣਾ, ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਪਿਆ ਕਿ ਖਬਰਸਾਰ ਲੈਂਦਾ। ਭਾਈ ਤਾਰੂ ਸਿੰਘ ਆਪਣੇ ਦਿਲ ਦੇ ਜਿਹੜੇ ਲੋਕਾਂ ਦੇ ਦਿਲਾਂ ਦੇ ਦਰਦ ਆ ਉਹਨਾਂ ਨੂੰ ਪਛਾਣ ਲੈਂਦਾ। ਕਈ ਵਾਰੀ ਨਾ ਜਿਹੜੇ ਬੋਲ ਸਾਡੇ ਬੋਲੇ ਹੋਣ, ਬੰਦਾ ਉੱਤੋਂ ਕਈ ਵਾਰੀ ਹੱਸਦਾ ਹੁੰਦਾ ਤੇ ਉਹਦੇ ਬੋਲ ਛਿੜਕਦੇ ਹੁੰਦੇ ਆ ਕਈ ਵਾਰੀ। ਕਈ ਵਾਰੀ ਬੰਦਾ ਨਾ ਕੁਝ ਛੁਪਾਉਂਦਾ ਹੁੰਦਾ ਵੀ ਮੈਂ ਅੰਦਰੋਂ ਕੁਝ ਛੁਪਾਲਾਂ, ਉਹਦਾ ਚਿਹਰਾ ਦੱਸ ਦਿੰਦਾ ਹਰੇਕ ਬੰਦੇ ਦਾ। ਕਿਸੇ ਨੂੰ ਖੁਸ਼ੀ ਹੋਵੇ ਤਾਂ ਵੀ ਉਹਦਾ ਚਿਹਰਾ ਦੱਸ ਦਿੰਦਾ, ਕਿਸੇ ਨੂੰ ਗਮੀ ਹੋਵੇ ਤਾਂ ਵੀ ਉਹਦੇ ਹਾਵ ਭਾਵ ਦੱਸ ਦਿੰਦੇ ਆ ਵੀ ਇਹ ਬੰਦਾ ਬੜੇ ਦੁੱਖਾਂ ਚ, ਬੜੀ ਗਮੀ ਚ। ਇਹ ਇਨਸਾਨ ਟੁੱਟਿਆ ਹੋਇਆ ਪਤਾ ਲੱਗ ਜਾਂਦਾ ਉੱਪਰੋਂ ਹੱਸਣ ਦੇ ਨਾਲ, ਚਿਹਰਿਆਂ ਦੇ ਹਸਾਉਣ ਦੇ ਨਾਲ ਜਿਹੜੇ ਦਿਲਾਂ ਦੇ ਦਰਦ ਉਹ ਛੁਪਾਏ ਨਹੀਂ ਜਾਂਦੇ। ਤੇ ਭਾਈ ਤਾਰੂ ਸਿੰਘ ਹਰੇਕ ਨੂੰ ਮਿਲਦਾ ਹੈ, ਹਰੇਕ ਆਪਣੇ ਪਰਿਵਾਰ ਦੀ, ਘਰ ਬਾਰ ਦੀ, ਨਗਰ ਦੀ ਗੱਲ ਕਰਦਾ ਹੈ ਤੇ ਹਰੇਕ ਗੁਰਸਿੱਖੀ ਦੀ, ਹਰੇਕ ਸਰਬ ਸਾਂਝੀ ਵਾਲਤਾ ਦੀ, ਹਰੇਕ ਭਾਈ ਤਾਰੂ ਸਿੰਘ ਦੇ ਨਾਲ ਗੁਰਬਾਣੀ ਦੀ, ਗੁਰੂ ਦੀ ਗੱਲ ਕਰਦੇ ਨੇ। ਤੇ ਮੇਰੇ ਸਤਿਗੁਰੂ ਅਕਾਲ ਪੁਰਖ ਨਿਰੰਕਾਰ ਦਾ ਇਹ ਪਹਿਰੇਦਾਰ ਜਦੋਂ ਰਹੀਮ ਬਖਸ਼ ਕੋਲੇ ਜਾਂਦਾ ਨਾ, ਤੇ ਇਹ ਰਹੀਮ ਬਖਸ਼ ਹੈ ਜਿਹੜਾ ਇਹ ਹੋ ਕੇ ਲੈ ਰਿਹਾ। ਨੀਂਦ ਕਿੱਥੇ ਆਵੇ, ਨੈਣਾ ਚ ਨੀਂਦ ਕਹਿੰਦੇ ਤਿੰਨ ਬੰਦਿਆਂ ਦੀ ਨਹੀਂ ਹੁੰਦੀ, ਇੱਕ ਤਾਂ ਜਿਹਦੀ ਧੀ ਜਵਾਨ ਹੋਵੇ, ਤੇ ਇੱਕ ਜਿਹਦੇ ਸਿਰ ਤੇ ਕਰਜ਼ਾ ਹੋਵੇ ਚੜਿਆ, ਤੇ ਇੱਕ ਜਿਹਨੂੰ ਬੈਰੀ ਦਾ ਡਰ ਹੋਵੇ। ਇਹ ਤਿੰਨ ਬੰਦੇ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਂਦੇ ਜਿਹਦੇ ਸਿਰ ਤੇ ਤਲਵਾਰ ਲਟਕਦੀ ਹੋਵੇ। ਰਹੀਮ ਬਖਸ਼ ਦੇ ਬੈਰੀ ਜਿਹੜੇ ਸਮੇਂ ਦੀਆਂ ਸਰਕਾਰਾਂ ਦੇ ਅਹੁਦੇਦਾਰ ਨੇ, ਚੌਧਰੀ ਆ ਜਿਹੜੇ, ਸਰਕਾਰਾਂ ਬੈਰੀ ਬਣ ਗਈਆਂ। ਪਹਿਲੀ ਗੱਲ ਤਾਂ ਜੇ ਕਿਸੇ ਨਾਲ ਧੱਕੇਸ਼ਾਹੀ ਹੁੰਦੀ ਹੈ ਤੇ ਪਰਿਵਾਰ ਜਾਂ ਰਿਸ਼ਤੇਦਾਰ ਖੜ ਜਾਂਦੇ ਨੇੜਲੇ ਬੰਦੇ, ਜਾਂ ਫਿਰ ਉਦੋਂ ਬਾਅਦ ਰਾਜੇ ਦਾ ਕੰਮ ਹੁੰਦਾ, ਜਦੋਂ ਜਿਹਦੀ ਪਰਜਾ ਹੋਵੇ ਉਹਨੇ ਖੜਨਾ ਹੁੰਦਾ ਦੁੱਖ ਸੁੱਖ ਦੇ ਵਿੱਚ। ਤੇ ਫਿਰ ਨਹੀਂ, ਫਿਰ ਰੱਬ ਦੇ ਪਿਆਰੇ ਜਦੋਂ ਇਹ ਕੋਈ ਨਾ ਖੜੇ ਨਾ ਦੁਨੀਆਂ ਦਾ ਬੰਦਾ, ਜਦੋਂ ਕੋਈ ਰਿਸ਼ਤੇਦਾਰ ਨਾ ਖੜੇ, ਜਦੋਂ ਕੋਈ ਅਹੁਦੇਦਾਰ ਨਾ ਖੜੇ, ਜਦੋਂ ਕੋਈ ਸਰਕਾਰ ਨਾ ਖੜੇ, ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਉਦੋਂ ਹੀ ਪਰਖੇ ਜਾਂਦੇ ਆ। ਤੇ ਫਿਰ ਇੱਕੋ ਖੜਨ ਵਾਲਾ ਰਹਿ ਜਾਂਦਾ ਜਦੋਂ ਘਰਦੇ ਨਾ ਖੜਨਾ, ਰਿਸ਼ਤੇਦਾਰ ਨਾ ਖੜਨਾ। ਤੇ ਫਿਰ ਇੱਕੋ ਰਹਿ ਜਾਂਦੀ ਆ ਗੱਲ, ਹੌਕੇ ਲੈਂਦੇ ਇਸ ਬਜ਼ੁਰਗ ਬਾਬੇ ਨੂੰ। ਭਾਈ ਤਾਰੂ ਸਿੰਘ ਪੁੱਛਦਾ, ਕਹਿੰਦੇ ਬਜ਼ੁਰਗਾ ਕਿਉਂ ਰੋਨਾ, ਕਿਉਂ ਹੌਕੇ ਲੈਣਾ, ਦਿਲਾਂ ਦੇ ਦਰਦ ਦੱਸ, ਖੋਲ ਕੇ ਦੱਸ ਦਰਦ ਕਹਾਣੀਆਂ ਨੂੰ। ਆਓ ਭਾਈ ਤਾਰੂ ਸਿੰਘ ਰਹੀਮ ਬਖਸ਼ ਦੇ ਦੁੱਖ ਹੀ ਕਿਉਂ

ਸਿੰਘ ਨੂੰ ਦੱਸ ਦੇ ਦੁੱਖ ਕਿਹੜਾ ਤੇਰੇ ਰੋਗ ਦੀ ਕਰੂ ਲਾਜ਼ਮੀਆਂ ਤੇਰੇ ਰੋਗ ਦੀ ਕਰੂ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹੂ ਜਿਨ ਜਗ ਧੰਦੇ ਲਾਇਆ, ਮੋਹਿਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੈ ਵੀਰ ਸਭਾਏ, ਕਾਇਆ ਹੰਸਿਆ ਵੇ ਛੋੜਾ ਜਾਂ ਦਿਨ ਪੁੰਨੈ ਮੇਰੀ ਮਾਏ, ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ। ਧੰਨ ਸਿਰੰਦਾ ਸੱਚਾ ਪਾਤਸ਼ਾਹੋ ਜਿਨ ਜਗ ਧੰਦੇ ਲਾਇਆ, ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ, ਅੱਗੇ ਸਰ ਪਰ ਜਾਣਾ ਜੋ ਮਹਿਮਾਣਾ ਕਾਹੇ ਗਰਬ ਕੀਜੈ, ਜੇ ਤਸੇਵੀਐ ਦਰਗੇ ਸੁਖ ਪਾਈਐ ਨਾਮ ਤਿਸੇ ਕਾ ਲੀਜੈ, ਆਗੇ ਹੁਕਮ ਨਾ ਚੱਲੈ ਮੂਲੈ ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ, ਜੋ ਤਿਸ ਭਾਵੈ ਸਮਰਾ ਸੋਥੀਐ ਹੀਲੜਾ ਇਹੋ ਸੰਸਾਰੋ, ਜਲ ਥਲ ਮਹੀਅਲ ਰਾਵ ਰਹਿਆ ਸਾਚੜਾ ਸਿਰਜਣ ਹਾਰੋ, ਸਾਚਾ ਸਿਰਜਣ ਹਾਰੋ ਅਲਖ ਅਪਾਰੋ ਤਾਂ ਕਾਂਤ ਨ ਪਾਇਆ, ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿੰਨੀ ਧਿਆਇਆ, ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ, ਜੋ ਤਿਸ ਭਾਵੈ ਸਮਰਾ ਸੋਥੀਐ ਹੀਲੜਾ ਇਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ, ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ, ਚੰਗਾ ਮੰਦਾ ਕਿਸ ਸੂਜੈ ਨਾਹੀਂ ਇਹ ਤਨ ਇਹ ਵੈ ਖੋਵੈ, ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ ਆਵ ਹੋ ਮਿਲੋ ਸਹੇਲੀਓ, ਸੱਚੜਾ ਨਾਮ ਲੇ ਹਾਂ ਰੋਵੈ ਬਿਰਹਾ ਤਨ ਕਾ ਆਪਣਾ, ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪਿਓ ਤੇ ਜਾਣਾ ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਭਾਣਾ, ਜੋ ਤਿੰਨ ਕਰ ਪਾਇਆ ਸੋ ਆਗੇ ਆਇਆ, ਅਸੀਂ ਕਹਿ ਹੁਕਮ ਕਰੇਹਾ ਆਵ ਹੋ ਮਿਲੋ ਸਹੇਲੀਓ, ਸੱਚੜਾ ਨਾਮ ਲੇ ਹਾਂ ਮਰਨਾ ਮੰਦਾ ਲੋਕਾਂ ਆਖੀਏ, ਜੇ ਮਰ ਜਾਣੇ ਐਸਾ ਕੋਈ ਸੇਵੋ, ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੇ ਹੋਏ, ਪੰਥ ਸੁਹੇਲੈ ਜਾਵ ਹੋ ਤਾਂ ਫਲ ਪਾਵ ਹੋ ਆਗੇ ਮਿਲੈ ਵਡਾਈ, ਭੇਟੇ ਸੋ ਜਾਵ ਹੋ ਸੱਚ ਸਮਾਵ ਹੋ ਤਾਂ ਪਤ ਲੇਖੈ ਪਾਈ, ਮੈਲੀ ਜੈ ਭਾਵ ਹੋ ਖਸਮੈ ਭਾਵ ਹੋ ਰੰਗ ਸਿਉ ਰਲੀਆਂ ਮਾਣੈ, ਮਰਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੈ, ਮਰਨ ਮੁਣਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਣੋ, ਸੂਰੇ ਸੇਈ ਆਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ, ਦਰਗਹਿ ਮਾਣ ਪਾਵਹਿ ਪਤ ਸਿਉ ਜਾਵਹਿ ਆਗੇ ਦੁਖ ਨਾ ਲਾਗੈ, ਕਰੇਕ ਧਿਆਵ ਹੈ ਤਾਂ ਫਲ ਪਾਵ ਹੈ ਜਿਤ ਸੇਵੀਐ ਭਉ ਭਾਗੈ, ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਜਾਣੋ, ਮਰਨ ਮੁਨਸਾਂ ਸੂਰਿਆਂ ਹੱਕ ਹੈ ਜੇ ਹੋਏ ਮਰੈ ਪਰਵਾਣੋ, ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ, ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ, ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ, ਆਪੇ ਵੇਖੈ ਆਪੇ ਬੁਝੈ ਆਪੇ ਹੁਕਮ ਪਛਾਣੈ, ਜਿਨ ਕਿਸ ਕੀਆ ਸੋਈ ਜਾਣੈ ਤਾਂ ਕਾ ਰੂਪ ਅਪਾਰੋ, ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ। ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੋ, ਜਿਨ ਆਪਣੇ ਆਪ ਸਾਜਿਆ ਸੱਚੜਾ ਅਲਖ ਅਪਾਰੋ, ਦੋਏ ਪੁੜ ਜੋੜ ਵਿਛੋੜੀਐਨ ਗੁਰਬਿਨ ਘੋਰ ਅੰਧਾਰੋ, ਸੂਰਜ ਚੰਦ ਸਿਰਜੀਐਨ ਐਹਨ ਚਲਤ ਵਿਚਾਰੋ,
ਸਚੜਾ ਸਾਹਿਬ ਸੱਚ ਤੂੰ ਸਚੜਾ ਦੇਹ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜੀ ਐ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆ ਦੇਹ ਜੀਆ ਆਧਾਰੋ ਕੁਦਰਤ ਅਖਤਰ ਚਾਇਆ ਸੱਚ ਨਿਬੇੜਨ ਹਾਰੋ ਆਵਾ ਗਵਨ ਸਿਰਜਿਆ ਤੂੰ ਥਿਰ ਕਰਨੈ ਹਾਰੋ ਜੰਮਣ ਮਰਨਾ ਆਈ ਗਿਆ ਬਦਕ ਜੀਉ ਬੇਕਾਰੋ ਭੂਡੜੈ ਨਾਮ ਵਿਸਾਰਿਆ ਬੂਡੜੇ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦਿਆ ਗੁਣ ਕਾ ਵਨਜ਼ਾਰੋ ਸਦੜੇ ਆਏ ਤਿਨਾ ਜਾਨੀਆ ਹੁਕਮ ਸੱਚੈ ਕਰ ਤਾਰੋ ਨਾਰੀ ਪੁਰਖ ਵੇ ਸੁਨਿਆ ਵਿਛੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀਐ ਹੁਕਮ ਬਦੀ ਸਿਰਕਾਰੋ ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚੇ ਹੰਸ ਗਿਆ ਗੈ ਨਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਦਨੀਆ ਮਿਰਤ ਕੜਾ ਅੰਗਨੜੇ ਬਾਰੇ ਸੁਰਤ ਮੁਈ ਮਰ ਮਾਈਏ ਮਹਿਲ ਰੁਨੀ ਦਰ ਬਾਰੇ ਰੋਵ ਹੋ ਕੰਤ ਮਹਿਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵਜੇ ਸੱਚੀ ਬਾਣੀਆ ਪੰਚ ਮੂਏ ਮਨ ਮਾਰੇ ਜਾਨੀ ਵੇ ਛੁਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੇ ਸੋ ਜਾਣੀਐ ਪਿਰ ਸੱਚੜੇ ਹੇਤ ਪਿਆਰੇ ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹੋ ਮੁੱਠੜੀ ਧੰਦੇ ਧਾਵਣੀਆ ਪਿਰ ਛੋਡੜੀ ਵਿਦਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹੋ ਰੇ ਹਸੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸ਼ਿਗਾਰੋ ਆਵੋ ਮਿਲੋ ਸਹੇਲੀਓ ਸਿਮਰੋ ਸਿਰਜਨ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰ ਨਹਾਰੋ ਗਾਵੋ ਗੀਤ ਨਾ ਬਿਰੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰ ਜਿਸ ਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋਵਾ ਸੱਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਮੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਆਦਿ ਪੰਦੇ ਹੈ ਸੰਸਾਰੋ ਵਾ ਸਿਰ ਸਿਰ ਸੱਚੜੇ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜਿਹਾ ਕੀਆ ਸੋ ਨਿਭ ਹੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੇ ਬਾਦੀ ਕਰ ਹੁਕਮ ਛਡਾਵਨ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ ਜਾਂ ਮਾਰਗ ਪੰਥ ਨਾ ਸੁੱਜੀ ਉਜੜ ਅੰਧ ਗੁਬਾਰੋ ਵਾ ਨਾ ਜਲ ਲੇਖ ਤੋ ਲਾਈਆ ਨਾ ਭੋਜਨ ਪਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿਗਾਰੋ ਗਲ ਸੰਗਲ ਸਿਰ ਮਾਰੈ ਉਬੋ ਨਾ ਦੀਸੈ ਕਰ ਬਾਰੋ ਇਬਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵੇ ਰਵੇ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੇ ਮਾਇਆ ਮੁੱਠੜੀ ਧੰਦੜਾ ਰੋਵਨ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਰੋਆ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੇ ਨਾ ਠਾਓ ਅੰਤਰ ਆਓ ਨਾ ਬੈਸ ਹੋ ਕਹੀਐ ਜਿਉ ਸੁੰਜੇ ਕਰਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਭਾਏ ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਵਾਏ ਬਾਬਾ ਆਵ ਹੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇ ਆਸੀ ਸਾਹੇ
ਬਾਬਾ ਸੱਚੜਾ ਮੇਲ ਨਾ ਚੁੱਕੀ, ਪ੍ਰੀਤਮ ਕੀਆਂ ਦੇਹ ਆਸੀਸਾ ਹੈ। ਆਸੀਸਾ ਦੇਵ ਹੋ ਭਗਤ ਕਰੇਵ ਹੋ, ਮਿਲਿਆ ਕਾ ਕਿਆ ਮੇਲੋ, ਇੱਕ ਭੂਲੈ ਨਾਵੋ, ਥੇ ਹੋ ਥਾਵ ਹੋ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨੇ ਜਾਣਾ ਸ਼ਬਦ ਸਮਾਣਾ, ਜੁਗ ਜੁਗ ਸੱਚ ਹੈ ਵੇਸੇ, ਸਾਜਨ ਸੈਨ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਬਾਬਾ ਨਾਂਗੜਾ ਆਇਆ ਜਗ ਮੈਂ, ਦੁੱਖ ਸੁਖ ਲੇਖ ਲਿਖਾਇਆ, ਲਿਖਿਹੜਾ ਸਾਹਾ ਨਾ ਟਲੇ, ਜਿਹੜਾ ਪੁਰਬ ਕਮਾਇਆ, ਬਹਿ ਸਾਚੇ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਣ ਆਰੀ ਕਾਮਣ ਪਾਏ, ਬਹੁ ਰੰਗੀ ਗੱਲ ਤਾਗਾ, ਹੋਛੀ ਮਤ ਪਿਆ ਮਨ ਹੋਛਾ, ਗੁੜ ਸਾ ਮੱਖੀ ਖਾਇਆ, ਨਾ ਮਰਜਾਦ ਆਇਆ ਕਲ ਭੀਤਰ, ਨੰਗੋ ਬੰਧ ਚਲਾਇਆ। ਬਾਬਾ ਰੋਵੋ ਜੇ ਕਿਸੈ ਰੋਵਣਾ, ਜਨੇੜਾ ਬੰਦ ਪਠਾਇਆ ਹੈ, ਲਿਖਿਹੜਾ ਲੇਖ ਨਾ ਮੇਟੀਐ, ਦਰ ਹਕਾਰੜਾ ਆਇਆ ਹੈ, ਹਕਾਰਾ ਆਇਆ ਜਾਂ ਤਿਸ ਭਾਇਆ, ਰੁਨੈ ਰੋਵਨ ਹਾਰੇ, ਪੁੱਤ ਭਾਈ ਪਾਤੀ ਜੈ ਰੋਵ ਹੈ, ਪ੍ਰੀਤਮ ਆਤ ਪਿਆਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ਼ਾ ਹੋ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੋ ਨਾਨਕ ਹਰ ਭਜ।

ਦਾਸ ਕਹੋ ਨਾਨਕ ਭਜ ਹਰ ਮਨਾ ਭਰੈ ਨ ਜਮ ਕੀ ਫਾਸ ਤਰਨਾ ਪਿਉ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ ਬਿਰਧ ਪਿਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨਮੇ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੂੰ

ਧਨ ਧਨ ਸੰਪੈ ਸੁਖ ਦਿਓ ਅਰਜਹਿ ਨੀਕੈ ਧਾਮ ਕਹੋ ਨਾਨਕ ਸੁਨਰੇ ਮਨਾ ਸਿਮਰਤ ਕਹੇ ਨਾਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਕਹੁ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਹੋਇ ਜਿਹ ਸਿਮਰਤ ਗਤ ਪਾਈਐ ਤਿਹ ਭਜਰੇ ਤੈ ਮੀਤ ਕਹੁ ਨਾਨਕ ਸੁਨਰੇ ਮਨਾ ਔਦ ਘਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤੇ ਭਜ ਮਨਾ ਭਉ ਨਿਧ ਉਤਰੈ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਮਾਨ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜਿਹੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹੀ ਤੈ ਜਾਨ

ਬਖਾਨ ਜਿਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੁ ਨਾਨਕ

ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੈ ਕਾਮ, ਪ੍ਰਾਣੀ ਰਾਮ ਨ ਚੇਤਈ ਮਦ ਮਾਇਆ ਕੈ ਅੰਦ। ਕਹੋ ਨਾਨਕ ਹਰ ਭਜਨ ਬਿਨ ਪਰਤ ਤਹੇ ਜਮ ਫੰਦ, ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਈ। ਕਹੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ, ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ। ਕਹੋ ਨਾਨਕ ਹਰ ਭਜ ਮਨ ਨਿਰਭੈ ਪਾਵੈ ਬਾਸ, ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ, ਬਾਲ ਜਵਾਨੀ ਹਰ ਬਿਰਦ ਫੁਨ ਤੀਨ ਅਵਸਥਾ ਜਾਨ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ, ਕਰਨੋ ਹੁਤੋ ਸੋ ਨਾ ਕੀਓ ਭਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ, ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ, ਨਰ ਚਾਹਤ ਕਛ ਔਰ ਔਰੇ ਕੀ ਔਰੈ ਭਈ, ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੋਕੇ ਕੀਏ ਦੁਖੋ ਕੀਓ ਨ ਕੋਏ, ਕਹੋ ਨਾਨਕ ਸੁਨਰੇ ਮਨਾ ਹਰ ਪਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੈ ਕਾਮ। ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ, ਇਨਮੇ ਕਸ਼ਤੇ ਰੂ ਨਹੀਂ ਨਾਨਕ ਕਹਿਓ ਬਖਾਨ। ਗਰਭ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮੈਂ ਮੀਤ, ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ। ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ, ਜੈਸੇ ਸ਼ੂ

ਇਹ ਬੇਦਹਾਰ ਭਜੋ ਇੱਕ ਮਨ ਹੋਏ ਇੱਕ ਚੇਤਾ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤੇਰਾ ਕੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਾਗਦਾਤਾ ਸੋਏ, ਭਗਤ ਵਛਲ ਤਿਹ ਲੋਏ ਜੀਉ। ਗੁਰ ਸ਼ਬਦ ਸਮਾਵਹੇ ਅਵਰ ਨਾ ਜਾਣੈ ਕੋਈ ਜੀਉ, ਅਵਰੋ ਨਾ ਜਾਣ ਹੈ ਸ਼ਬਦ ਗੁਰ ਕੈ ਏਕ ਨਾਮ ਧਿਆਵਹੇ। ਪ੍ਰਸ਼ਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ, ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ। ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਭਾਇਆ ਗੁਰ ਜਾਵੈ ਹਰ ਪ੍ਰਪਾਸ ਜੀਉ। ਸਤਿਗੁਰ ਕਰੈ ਹਰ ਪੈ ਬੇਨਤੀ, ਮੇਰੀ ਭੈਜ ਰੱਖੋ ਅਰਦਾਸ ਜੀਉ। ਭੈਜ ਰੱਖੋ ਹਰ ਜਨੇ ਕੇਰੀ, ਹਰ ਦੇਹੋ ਨਾਮ ਨਿਰੰਜਨੋ। ਅੰਤ ਚੱਲਦਿਆਂ ਹੋਏ ਬੇਲੀ ਜਮ ਦੂਤ ਕਾਲ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਉ। ਹਰ ਧਾਰ ਕਿਰਪਾ ਸਤਿਗੁਰ ਮੇਲਾਇਆ, ਧੰਨ ਧੰਨ ਕਹੇ ਸ਼ਾਬਾਸ਼ ਜੀਉ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਉ। ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੈ ਸ਼ਾਬਾਸ਼ ਜੀਉ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਉ। ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਪਾਸ ਜੀਉ। ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ, ਮਤ ਮੈਂ ਪਿਛੇ ਕੋਈ ਰੋਵ ਸੀ ਸੋ ਮੈਂ ਮੂਲ ਨ ਪਾਇਆ। ਮਿਤ ਪਹਿਜੇ ਮਿਤ ਬਿਗਸੈ, ਜਿਸ ਮਿਤ ਕੀ ਭੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ। ਸਤਿਗੁਰੂ ਪਰਤਖ ਹੁੰਦੇ ਬੈ ਰਾਜ ਆਪ ਟੇਕਾਇਆ, ਸਭ ਸਿੱਖ ਬੰਦਪ

ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜਿਓ। ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਓ। ਸਭ ਪਵੈ ਪੈਰੀ ਸਤਿਗੁਰੂ ਕੇਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਹਮਾਰੀ, ਜੀਓ ਪਿੰਡਾ ਸਭ ਕਉ ਨਾਨਕ ਸਭ ਤੇਰੀ, ਕੋਈ ਨਾਉ ਨਾ ਜਾਣੀ ਮੇਰਾ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਾਏ। ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਟ ਕੀਤਾ, ਤਨਾਹ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਹੀਂ ਬਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਾਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਥ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੀ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੇ, ਸਤਿਕਾਰ ਯੋਗ ਬੀਬੀ ਗਿਆਨ ਕੌਰ ਧਾਲੀਵਾਲ ਦਾਤਾ ਜੀ, ਜਿੰਨੀ ਆਪ ਜੀ ਨੇ ਸਵਾਸਾਂ ਰੂਪੀ ਪੂੰਜੀ ਬਖਸ਼ੀ ਸੀ, ਸੰਪੂਰਨ ਕਰਦਿਆਂ ਹੋਇਆਂ ਮਾਤ ਲੋਕ ਦੀ ਯਾਤਰਾ ਪਿਛਲੇ ਦਿਨੀ ਅਕਾਲ ਚਰਣਾ ਕਰ ਗਏ ਸਨ। ਅੱਜ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ ਹੈ, ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਗੁਰਬਾਣੀ ਦੇ ਕੀਰਤਨ ਹੋਏ। ਪਾਠੀ ਸਿੰਘਾਂ ਕੋਲੋਂ ਪਾਠ ਕਰਦਿਆਂ, ਭੋਗ ਪਾਉਂਦਿਆਂ, ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ, ਵਿਛੜੀ ਜੀਵਾਤਮਨ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਆਵਾਗਮਨ ਦੇ ਚੱਕਰ ਤੋਂ ਬਚਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮਨ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪ੍ਰਲੋਕ ਸੇਵਕਾਂ ਦੇ ਪੜਦੇ ਢੱਕਣੇ ਜੀ, ਵਿਛੜੀ ਹੋਈ ਪ੍ਰਾਣੀ ਦੇ ਨਿਮਿੱਤ ਪਰਿਵਾਰ ਵੱਲੋਂ ਬਸਤਰ ਭੇਟਾਵਾਂ ਆਪ ਜੀ ਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਣੇ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ ਜੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ, ਰੂਹ ਦਾ ਭਲਾ ਕਰਨਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਸੰਧਿਆ ਵੇਲੇ ਦੇ ਦੀਵਾਨ ਪ੍ਰਾਰੰਭ ਕਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮ ਦੇ ਖੰਡਾ ਜਾ ਕੈ ਹਾਥ ਮੈਂ ਸੋ ਹਮਰੀ ਰਚਿਆ ਕਰਹੀ

ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ।

ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਨੇ ਭਰੀਆਂ ਨੇ, ਸਤਿਕਾਰਯੋਗ ਮਾਤਾ ਗਿਆਨ ਕੌਰ ਜੀ ਧਾਲੀਵਾਲ, ਜੋ ਪਰਿਵਾਰ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਏ ਨੇ, ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਗੁਰਬਾਣੀ ਦਾ ਕੀਰਤਨ ਹੋਇਆ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਕਿਰਪਾ ਕਰਨ, ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਹੁਣ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਤੰਬੜ 2 ਕੁ ਮਿੰਟਾਂ ਵਾਸਤੇ ਆਪ ਸੰਗਤਾਂ ਦੇ ਨਾਲ ਬਚਨ ਸਾਂਝੇ ਕਰਨਗੇ। ਤਿੰਨਾਂ ਪਾਸੋਂ ਸਰਵਣ ਕਰੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ, ਗੁਰੂ ਸਵਾਰੀ, ਸਾਜੀ ਨਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪਣੀ ਨੂੰ ਪਤਾ ਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ, ਮਾਤਾ ਗਿਆਨ ਕੌਰ ਜੀ ਧਾਲੀਵਾਲ, ਅਪਰੋਕਸੀਮੇਟਲੀ 90 ਸਾਲ ਦੀ ਆਯੂ ਨੂੰ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਅਤੇ ਅੱਜ ਉਹਨਾਂ ਦੇ ਭੋਗ ਪਏ ਹਨ। ਅੰਤਮ ਅਰਦਾਸ ਹੋਈ ਹੈ, ਉਹਨਾਂ ਦੇ 5 ਭੂਤਕ ਸਰੀਰ ਨੂੰ ਅਗਨ ਪੇਂਟ ਕੀਤਾ ਗਿਆ ਹੈ। ਦਾਸ ਨੂੰ ਵੀ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ। ਬਹੁਤ ਹੀ ਮਲਾਪੜੇ ਸੁਭਾਅ ਵਾਲੇ ਸਨ। ਪੁੱਤ ਪ੍ਰਸ਼ਾਦਾ ਛਕ ਲਾ, ਚਾਹ ਪੀ ਲਾ, ਅਤੇ ਕੱਲ੍ਹ ਮੈਂ ਆਪਣੇ ਕੋਵਰਕਰ ਨੂੰ ਮਿਲਣ ਗਿਆ ਹੋਸਪਿਟਲ ਦੇ ਵਿੱਚ, ਗੋਰਾ ਕੋਵਰਕਰ, ਉਹਨੇ ਵੀ ਕਿਹਾ ਕਿ ਮੈਨੂੰ ਸ਼ੀ ਲਵਸ ਮੀ ਸੋ ਮੱਚ ਆਫਟਰ ਮਾਈ ਮੋਮ, ਆਈ ਸੀ ਦੈਟ ਲਵ ਫਰੋਮ ਸ਼ੀ ਹੱਗ ਮੀ, ਸ਼ੀ ਆਲਵੇਜ਼ ਕਾਲ ਮੀ ਬੰਚ ਆਫ ਨੇਮਸ ਐਂਡ ਆਈ ਨੈਵਰ ਗੋਨਾ ਫਰਗੈਟ ਦੈਟ। ਅਤੇ ਸਾਧ ਸੰਗਤ ਜੀਓ, ਇਹ ਜਿਹੜਾ ਪਿਆਰ ਆ, ਸਤਿਕਾਰ ਆ, ਸਹਿਜ ਦੀ ਅਵਸਥਾ ਆ, ਇਹ ਉਹਦੇ ਨਾਮ ਸਿਮਰਨ ਤੋਂ ਬਗੈਰ, ਪਰਮਾਤਮਾ ਨੂੰ ਦਿਲ ਤੇ ਦੇ ਅੰਦਰ ਵਸਾਏ ਤੋਂ ਬਗੈਰ ਨਹੀਂ ਆ ਸਕਦੀ। ਜਿਸ ਤਰ੍ਹਾਂ ਅੱਜ ਸਾਰੇ ਪਰਿਵਾਰ ਨੇ ਮਾਤਾ ਜੀ ਨੂੰ ਆਪਣੀਆਂ ਨਮ ਅੱਖਾਂ ਦੇ ਨਾਲ ਅਲਵਿਦਾ ਕੀਤਾ ਹੈ, ਅਤੇ ਜੇ ਤੁਸੀਂ ਉਸ ਉਹਨਾਂ ਨੂੰ ਸਦਾ ਹੀ ਜਿੰਦਾ ਰੱਖਣਾ ਚਾਹੁੰਦੇ ਆਪਣੇ ਹਾਰਟ ਦੇ ਵਿੱਚ, ਉਹਨਾਂ ਦੀ ਲੈਗੇਸੀ ਨੂੰ, ਅਤੇ ਜੋ ਉਹਨਾਂ ਦੇ ਵਿੱਚ ਗੁਣ ਸਨ ਉਹ ਆਪਣੇ ਅੰਦਰ ਧਾਰਨੇ ਪੈਣਗੇ। ਜੋ ਪਰਿਵਾਰ ਨੂੰ ਉਹਨਾਂ ਨੇ ਉਹ ਗਿਆਨ ਵੰਡਿਆ, ਪਿੱਛੇ ਪਿੰਡ ਦੇ ਵਿੱਚ ਜੋ ਪਿਆਰ ਸੀ, ਸਾਰਾ ਸਤਿਕਾਰ ਸੀ, ਉਹ ਉਸਨੂੰ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਢਾਲਾਂਗੇ ਅਤੇ ਉਹ ਸਦਾ ਹੀ ਸਾਡੇ ਦਿਲ ਦੇ ਵਿੱਚ ਜੀਂਦੇ ਰਹਿਣਗੇ। ਅਤੇ ਬਾਕੀ ਮੈਂ ਧੰਨਵਾਦ ਕਰਦਾ ਹਾਂ ਬਲਜਿੰਦਰ ਸਿੰਘ ਧਾਲੀਵਾਲ ਅਤੇ ਭੈਣ ਰਮਿੰਦਰ ਕੌਰ ਅਤੇ ਸਾਰੇ ਪਰਿਵਾਰ, ਜਿੰਨੇ ਵੀ ਸਾਕ ਸੰਬੰਧੀ ਹੈ, ਤੁਸੀਂ ਬਹੁਤ ਸੇਵਾ ਕੀਤੀ। ਭਾਅ ਜੀ ਨੇ ਆਪਣੀਆਂ ਸ਼ਿਫਟਾਂ ਵੀ ਅੱਗੇ ਪਿੱਛੇ ਕਰ ਲੈਂਦੇ ਸੀ ਲੋੜ ਅਨੁਸਾਰ ਕਿ ਮਾਤਾ ਦਾ ਧਿਆਨ ਪਹਿਲਾਂ ਰੱਖਣਾ ਹੈ। ਇਹ ਹਰੇਕ ਦੇ ਹਿੱਸੇ ਨਹੀਂ ਆਉਂਦੀ ਅਤੇ ਬਹੁਤ ਹੀ ਭਾਗਾਂ ਵਾਲਾ ਪਰਿਵਾਰ ਹੈ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਅਤੇ ਮੈਂ ਧੰਨਵਾਦੀ ਕਰਦਾ ਪਰਮਜੀਤ ਸਿੰਘ ਜੀ, ਚਰਨਜੀਤ ਸਿੰਘ ਜਿਹਨਾਂ ਨੇ ਭੋਗ ਪਾਏ, ਅਤੇ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੋਂ, ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ, ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ, ਅਤੇ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਤੇ ਹੁਣ ਜਿੰਨੇ ਵੀ ਸੱਜਣ ਰਿਸ਼ਤੇਦਾਰ ਮਿੱਤਰ ਆਏ ਆ, ਅਤੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਪ੍ਰਸ਼ਾਦਾ ਛੱਕ ਕੇ ਜਾਣਾ ਲੋੜ ਅਨੁਸਾਰ। ਅਤੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ, ਕਹਿ ਕਬੀਰ ਸੁਣੋ ਰਹੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵ ਜਲ ਫੇਰਾ। ਕਿ ਜਿਹੜਾ ਗੁਰੂ ਮਹਾਰਾਜ ਅੱਗੇ ਤਰਲੇ ਮਿੰਨਤਾਂ ਕਰਦੇ ਕਬੀਰ ਸਾਹਿਬ, ਕਿ ਕਹਿੰਦੇ ਆ ਕਿ ਸਾਨੂੰ ਇਸੇ ਜਨਮ 'ਚ ਬਖਸ਼ ਲੈ ਕਿ ਮੁੜ ਕੇ ਰੀਬਰਥ ਨਾ ਹੋਵੇ। ਸਾਧ ਸੰਗਤ ਜੀ, ਉਹ ਸੱਚਖੰਡ ਦੀ ਅਵਸਥਾ ਨੂੰ ਮੰਗਣਾ, ਉਹਦੇ ਲਈ ਬਹੁਤ ਘਾਲਣੀ ਪੈਂਦੀ ਹੈ। ਨਿਤਨੇਮ ਦੇ ਨਾਲ ਜੁੜਨਾ ਪੈਂਦਾ, ਚੰਗਾ ਇਨਸਾਨ ਬਣਨਾ ਪੈਂਦਾ, ਸਹਿਜ ਦੀ ਅਵਸਥਾ ਧਾਰਨੀ ਪੈਂਦੀ ਆ, ਹਰ ਵੇਲੇ ਪ੍ਰਭੂ ਦਾ ਸਿਮਰਨ ਗਾਇਨ ਕਰਨਾ ਪੈਂਦਾ। ਜੇ ਇਹ ਗੁਣ ਅਸੀਂ ਆਪਣੇ ਅੰਦਰ ਧਾਰਾਂਗੇ ਤਾਂ ਸਾਰਿਆਂ ਅਸੀਂ ਉਸ ਸੱਚਖੰਡ ਦੀ ਪ੍ਰਾਪਤੀ ਕਰ ਸਕਦੇ ਹਾਂ। ਜਾਣਾ ਤਾਂ ਸਾਰਿਆਂ ਨਹੀਂ ਹੈ, ਵਾਰੀ ਸਾਰਿਆਂ ਦੀ ਆਉਣੀ ਹੈ। ਵੀ ਆਰ ਜਸਟ ਨੰਬਰਸ। ਅਤੇ ਪਰਮਾਤਮਾ ਸਾਨੂੰ ਸਾਰਿਆਂ ਨੂੰ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਵੇ। ਇੰਨਾ ਕੁਛ ਕਹਿੰਦਾ ਹੈ ਦਾਸ ਖੇਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸੋ ਕੜਾ ਪ੍ਰਸ਼ਾਦ ਦੀ ਦੇਗ ਬਾਹਰ ਵਰਤਾਈ ਜਾ ਰਹੀ, ਸਾਰੀਆਂ ਸੰਗਤਾਂ ਨੂੰ ਬੇਨਤੀ ਤੁਸੀਂ ਉੱਥੋਂ ਲੈਣੀ ਹੈ। ਉਸ ਤੋਂ ਬਾਅਦ ਗੁਰੂ ਕਾ ਲੰਗਰ ਸਾਹਿਬ ਨੇ ਛੱਕ ਕੇ ਜਾਣਾ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ। ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ ਆਸ

ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ।

ਆਇਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੈ ਸੈ ਕੋਸਾ ਤਿਸ ਪਾ

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਸੇ ਧਨ

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ

ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀਵ ਜੰਤ ਸਭ ਤੇਰਾ ਖੇਲ ਜੋ

ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ

ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ,

ਹਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰ।

ਧਾਤਾ ਜੇ ਅਸ ਧੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ

खालसा वाहिगुरु जी की फतेह। तू ठाकुर तुम

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਧਾਰ, ਅੰਧਕੂਪ ਮਹਾਂਭਿਆਨ, ਨਾਨਕ ਪਾਰ ਉਤਾਰ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ

ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੈ ਸਾਹੋ, ਜਿਸ ਪਾਸ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਾਈ